持恩语之声，请打电话403-714-2348，或上网www.sobem.org。 我们衷心多谢你的支持。

来自毕书尽和吕思伟的比就比就比比就比就比。好，接下来这首抒情歌呢叫做眼泪 KTV。 眼泪 KTV 有四个人唱哦。

0: 由五月天阿信作词作曲，当初由五月天唱的《生命有一种绝对》。
1: 那生命灿烂烟火般上演，
0: 你听到的是曲婉婷的版本。

0: 形像水滴，包滴下来喽。
1: 在这里有一个桶子，很大的桶子，可以盛满你的心情。这是星河夜雨的心情日记簿。

我一旁

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ਜੀ ਮੌਜੂਦ ਨੇ ਜੀ ਇੱਥੇ ਤੇ ਹੋਰ ਸਾਰੀ ਟੀਮ ਸਾਰੇ ਮੀਡੀਆ ਵਾਲੇ ਇੱਥੇ ਮੌਜੂਦ ਨੇ ਤੇ ਸਾਡੇ ਕੋਲ ਲਿਸਟਾਂ ਨਵੀਆਂ ਬੋਬੀ ਡੋਟ ਪਾਜੀ ਹੋਣੀ ਅੱਛਾ ਇਹਨਾਂ ਵੱਲੋਂ ਜੀ ਸਾਰਾ ਇੰਤਜ਼ਾਮ ਕੀਤਾ ਗਿਆ ਆਡੀਓ ਵੀਡੀਓ ਦਾ ਤੇ ਬਹੁਤ ਬਹੁਤ ਸ਼ੁਕਰੀਆ ਜੀ ਬੜੇ ਸਮਰੱਥ ਟੈਕਨੀਸ਼ੀਅਨ ਨੇ ਇਹ ਕਹਿ ਲਈਏ ਕਿ ਬੜੇ ਕੰਫੀਡੈਂਸ ਵਾਲੇ ਤੇ ਇਹਨਾਂ ਵੱਲੋਂ ਇਹ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਹਰ ਵਾਰੀ ਕੀਤਾ ਜਾਂਦਾ ਤੇ ਬੜੇ ਨਿਸ਼ਕਾਮ ਸੇਵਕ ਨੇ ਜੀ ਉਹ ਭਾਈਚਾਰੇ ਦੇ ਜੀ ਲਿਸਟਾਂ ਪੜ੍ਹੀਏ ਜੀ ਰਾਜ ਸਾਹਿਬ
6: ਰਮਨੀਤ ਕੌਰ $20 ਸਤਨਾਮ ਸਿੰਘ ਬਦਵਾਲ $101 ਮਾਹਲ ਸਿੰਘ ਬਡਵਾਲ $101 ਵਰਿੰਦਰਜੀਤ ਸਿੰਘ $100 ਯੁਗਰਾਜ ਸਿੰਘ $50 ਸੁੱਚਾ ਸਿੰਘ $50 ਦਵਿੰਦਰਜੀਤ ਸਿੰਘ $50 ਗੁਰਨੋਮ ਸਿੰਘ ਸੰਧੂ $701 ਨਾ $100 ਤੇ ਪਰਮਜੀਤ ਸਿੰਘ $100
5: ਜੀ ਜੀ ਪੜ੍ਹ ਦਿੰਦੇ ਜੀ ਹਾਂਜੀ ਗੁਰਦੀਪ ਸਿੰਘ ਉੱਪਲ ਹੋਰੀ ਜੀ $100 ਕੁਲਵੀਰ ਸਿੰਘ ਮਠਾਰੂ ਹੋਰੀ $100 ਪਰਮਿੰਦਰ ਸਿੰਘ ਹੋਰੀ $100 ਜੀ ਹਰਪ੍ਰੀਤ ਸਿੰਘ ਮਾਨਕੂ ਜੀ $100 ਨਾਮ ਨੇ ਜੀ ਪੜ੍ਹ ਹੁੰਦਾ ਚਲੋ ਅੱਛਾ ਜੀ ਵਰਮਾ ਜੀ ਸਾਜਨ ਵਰਮਾ ਜੀ $100 ਜਗਮਨ ਸਮਰਾ $50 ਹਰਦੀਪ ਸਿੰਘ $50 ਗੁਰਵੀਰ ਸਿੰਘ $50 ਹਰਦੀਪ ਸਿੰਘ $50 ਬਿਮਲ ਸਿੰਘ $50 ਗੌਰਵਜੀਤ ਸਿੰਘ $50 ਅਰਸ਼ਦੀਪ ਸਿੰਘ $50 ਕੁਲਦੀਪ ਸਿੰਘ $50 ਸੁਖਵਿੰਦਰ ਸਿੰਘ ਧਾਲੀਵਾਲ $50 ਜਮਨੀਤ ਦਿਓਲ $50 ਕਰਮਪਾਲ ਦਿਓਲ $50 ਅਮਨਦੀਪ ਦਿਓਲ $50
6: ਗੁਰਿੰਦਰ ਸਿੰਘ ਚਾਹਲ $101 ਜਤਿੰਦਰ ਸਿੰਘ $100 ਗੁਰਪ੍ਰੀਤ ਸਿੰਘ ਢਿੱਲੋਂ $100 $20 ਤਜਿੰਦਰ ਸਿੰਘ $50 ਦਲੀਪ ਸਿੰਘ ਸਾਥੀ $20 ਫਿਰ ਗੁਪਤ ਦਾਨ $51 ਨਾਮ ਫਿਰ ਨੀ ਪੜਿਆ
5: ਨਹੀਂ
6: ਹਾਂ ਗੁਰਪ੍ਰੀਤ ਸਿੰਘ ਸੰਧੂ $100 ਵਰਿੰਦਰਜੀਤ ਸਿੰਘ ਰੰਧਾਵਾ $150
5: ਹਾਂਜੀ
6: ਸੀਰਮ
5: ਸਾਈ ਰਾਮ ਕਮਲਾ ਮੂਰਤੀ
6: ਅੱਛਾ ਸਾਈ ਰਾਮ ਕਮਲਾ ਮੂਰਤੀ $184
5: ਇਹ ਹੋ ਗਏ ਜੀ ਅੱਛਾ ਇਹਦੇ ਬੈਕਸਾਈਡ ਤੇ ਵੀ ਹੈਗੇ ਜੀ ਜਸਪਾਲ ਸਿੰਘ ਦਿਓਲ $50 ਜੀ ਕਮਲਜੀਤ ਸਿੰਘ ਚਾਹਲ $100 ਹਰਵਿੰਦਰ ਸਿੰਘ ਤੂਰ $100 ਪ੍ਰੀਤਪਾਲ ਸਿੰਘ $50 ਜੀ ਕੁਲਵਿੰਦਰ ਸਿੰਘ ਹੋਰੀ $100 ਸ਼ਿਵਜਿੰਦਰ ਸਿੰਘ ਬਸਰਾ $100 ਜੀ ਇਹ ਟੋਟਲ ਜਿਹੜੀ ਮੇਰੇ ਹੱਥ 'ਚ ਲਿਸਟ ਹੈ ਜੀ $1700 ਦੀ ਹੈ ਇੱਕ ਹੋਰ ਹੈ ਜੀ ਲਿਸਟਾਂ ਬਣ ਰਹੀਆਂ ਨੇ ਅਤੇ ਅਸੀਂ ਪੜ੍ਹਦੇ ਜਾਵਾਂਗੇ
7: ਹਾਂਜੀ
5: ਜੀ ਇਹਦੇ ਬਾਰੇ ਜੀ ਅਰਸ਼ਦੀਪ ਸਿੰਘ ਹੋਰੀ $21 ਜੀ ਸ਼ਮਿੰਦਰ ਸਿੰਘ ਹੋਰੀ $100 ਸਰਬਜੀਤ ਕੌਰ ਹੋਰੀ $5 ਜੰਗ ਫਤਿਹ ਸਿੰਘ $200 ਦਿਲਪ੍ਰੀਤ ਕੌਰ $50 ਸਿਮਰਨਜੋਤ ਕੌਰ $20 ਦਲਜੀਤ ਸਿੰਘ $100 ਅਵਤਾਰ ਕੌਰ $50 ਵੀਰਪਾਲ ਕੌਰ

0: ਜਿਹੜੇ ਨੇ ਜੀ ਉਹ $100
1: ਦੇਖੋ ਗੱਲ ਇਹ ਆ ਆਪਾਂ ਜਦੋਂ ਗੱਲ ਕਰਦੇ ਨਾ ਡੋਨੇਸ਼ਨ ਦੀ ਡੋਨੇਸ਼ਨ ਅਸੀਂ ਚਾਹੇ $1 ਦਈਏ ਚਾਹੇ $100 ਦਈਏ ਚਾਹੇ $10,000 ਦਈਏ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡਾ ਜਿਹੜਾ ਹਿੱਸਾ ਹੈ ਉਹ ਇੱਕੋ ਬਰਾਬਰ ਹੀ ਪੈਂਦਾ ਪਿਆਸਾ ਜੀ
0: ਬਿਲਕੁਲ
2: ਜੀ ਜੀ ਬੇਸਿਕਲੀ ਇਹੀ ਗੱਲ ਹੈ ਜਿਹੜੀ ਆਪਾਂ ਪਹਿਲਾਂ ਵੀ ਵਿਚਾਰੀ ਸੀ
1: ਹਾਂਜੀ
2: ਕਿ ਇੱਕ ਵਾਰ ਜਿਹੜੇ ਸਾਡੇ ਬਹੁਤ ਪੰਥ ਯਾਨੀ ਕਿ ਪ੍ਰਸਿੱਧ ਸ਼ਖਸੀਅਤ ਪੰਥ ਰਤਨ ਆਪਾਂ ਕਹਿ ਸਕਦੇ ਹਾਂ ਭਗਤ ਪੂਰਨ ਸਿੰਘ ਜੀ
1: ਭਗਤ ਪੂਰਨ ਸਿੰਘ
2: ਦੇ ਪਿੰਗਲਵਾੜੇ ਦੇ ਵਿੱਚ ਇੱਕ ਵਾਰ ਇੱਕ ਆਦਮੀ ਆਇਆ ਉਸਨੇ $1,00,000 ਤਾਂ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਆਪਾਂ ਕਹਿੰਦੇ ਹਾਂ ₹1,00,000 ਦੇਣਾ ਚਾਹਿਆ ਤੇ ਉਹਨਾਂ ਨੂੰ ਕਹਿੰਦਾ ਜੀ ਜਿਹੜੀ ਰਸੀਦ ਉਹ ਮੈਨੂੰ ਨਹੀਂ ਚਾਹੀਦੀ ਪਰ ਮੈਨੂੰ ਨਾ ਤੁਸੀਂ ਬਾਅਦ ਦੇ ਵਿੱਚ $500,000 ਦਾ ਉਹ ਦੇ ਦਿਓ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਬਾਈ ਮੈਨੂੰ ਤੇਰਾ ਇਹ $1,00,000 ਜਿਹੜਾ ਮੈਂ ਵਾਪਸ ਰੁਪਇਆ ਵਾਪਸ ਕਰ ਦੇਣਾ ਮੈਂ ਇੱਕ ਰੁਪਇਆ ਲੱਖ ਆਦਮੀ ਤੋਂ ਲੈਣ ਨੂੰ ਤਰਜੀਹ ਦਿਆਂਗਾ ਤੇਰਾ ਬੇਈਮਾਨੀ ਦਾ ਹੈ ਕਿਉਂਕਿ ਆਪਾਂ ਜਦੋਂ ਹੁਣ ਜ਼ਿਕਰ ਵੀ ਇੱਥੇ ਕਰਦੇ ਹਾਂ ਨਾ ਆਪਾਂ ਇਸ ਕਰਦੇ ਹਾਂ ਨੇਕ ਕਮਾਈਆਂ
1: ਬਿਲਕੁਲ
2: ਤੇ ਜਿਹੜਾ ਕੋਈ ਜਿਹੜਾ ਨੇਕ ਕਮਾਈ ਚੋਂ ਜਿਹੜਾ ਦੇ ਰਿਹਾ ਜਿਹੜੀ ਜਿਸਦੀ ਜਿੰਨੀ ਸਮਰੱਥਾ ਹੈ
1: ਬਿਲਕੁਲ
2: ਯਾਨੀ ਆਪਾਂ ਪ੍ਰਸ਼ਾਦ ਦੇ ਬਾਰੇ ਵੀ ਕਹਿੰਦੇ ਨਾ ਕਣ ਵੀ ਪ੍ਰਸ਼ਾਦ ਮਣ ਵੀ ਪ੍ਰਸ਼ਾਦ ਪ੍ਰਸ਼ਾਦ ਹੀ ਇਸੇ ਤਰ੍ਹਾਂ ਜਦੋਂ ਅਸੀਂ ਇਹ ਦਿੰਦੇ ਹਾਂ ਜਿਹੜੀ ਅਸੀਂ ਡੋਨੇਟ ਕਰਦੇ ਹਾਂ ਜਾਂ ਜਿਸ ਨੂੰ ਆਪਾਂ ਕਹਿੰਦੇ ਹਾਂ ਆਪਣੇ ਕਿਉਂਕਿ ਅਸੀਂ ਦਸਵੰਧ ਚੋਂ ਦੇ ਰਹੇ ਹੁੰਦੇ ਹਾਂ ਨੇਕ ਗੁਰੂ ਸਾਹਿਬ ਦੀਆਂ ਨੇਕ ਕਮਾਈਆਂ ਚੋਂ ਦੇ ਰਹੇ ਹੁੰਦੇ ਹਾਂ ਦਾਨ ਤੇ ਸਿੱਖ ਨਹੀਂ ਨਾ ਦੇ ਸਕਦਾ ਕਿਉਂਕਿ ਅਸੀਂ ਉਹ ਸ਼ੇਅਰ ਕਰ ਰਹੇ ਹਾਂ ਜੋ ਅਕਾਲ ਪੁਰਖ ਨੇ ਸਾਨੂੰ ਦਿੱਤਿਆ ਅਸੀਂ ਉਸ ਚੋਂ ਆਪਣਾ ਜਿਸ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬਾਣੀ ਦੀ ਪੰਕਤੀਆਂ ਦੀ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਇੱਕ ਮਿਹਨਤ ਕੀਤੀ ਹੁੰਦੀ ਆ ਤੇ ਉਹ ਉਸ ਚੋਂ ਜਿਹੜਾ ਅਸੀਂ ਸ਼ੇਅਰ ਕਰਦੇ ਹਾਂ ਜਿਹੜੇ ਬਾਬੇ ਨੇ ਸਾਨੂੰ ਬਖਸ਼ਿਆ ਅਸੀਂ ਉਸ ਚੋਂ ਜਦੋਂ ਸ਼ੇਅਰ ਕਰਦੇ ਹਾਂ ਤੇ ਉਹ ਸਾਡਾ ਜਿੰਨੀ ਵੀ ਰਕਮ ਹੋਵੇ ਉਹ ਮੈਟਰ ਕਰਦੀ ਆ ਉਸ ਵਿੱਚ ਬਰਕਤ ਵੀ ਹੁੰਦੀ ਆ
1: ਬਿਲਕੁਲ ਮੈਂ ਨਾਲ ਦੀ ਨਾਲ ਇੱਕ ਵਾਰੀ ਫੇਰ ਪਿਆਸਾ ਜੀ ਦੱਸ ਦਿਆਂ ਵੀ ਇਹ ਪ੍ਰੋਗਰਾਮ ਹੈ ਜਿਹੜਾ 8 ਵਜੇ ਤੱਕ ਚੱਲਣਾ ਸ਼ਾਮ ਦੇ
2: ਜੀ
1: ਸੋ ਕੋਈ ਵੀ ਜਿਹੜੇ ਸਾਡੇ ਭੈਣ ਭਰਾ ਹੈਗੇ ਆ ਉਹ ਜੇ ਸਵੇਰ ਨਹੀਂ ਆ ਸਕਦੇ ਦੁਪਹਿਰੇ ਨਹੀਂ ਆ ਸਕਦੇ ਸ਼ਾਮ ਤੱਕ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਇੱਕ ਦੋ ਚਾਰ ਪੰਜ ਮਿੰਟ 10 ਮਿੰਟ ਮਿਲਦੇ ਆ ਜ਼ਰੂਰ ਗੁਰੂ ਘਰ ਆ ਕੇ ਜਾਓ ਜੇ ਤੁਸੀਂ ਨਹੀਂ ਆ ਸਕਦੇ ਤਾਂ ਫੋਨ ਨੰਬਰ 403-474-4522 ਤੇ ਤੁਸੀਂ ਫੋਨ ਕਰਕੇ ਵੀ ਆਪਦਾ ਜੋ ਦਾਨ ਦੇ ਸਕਦੇ ਆ ਵੀਜ਼ਾ ਦੇਣਾ ਮਾਸਟਰ ਕਾਰਡ ਦੇਣਾ ਕੋਈ ਹੋਰ ਕੁਛ ਕਰਨਾ ਜਾਂ ਤੁਸੀਂ ਈਮੇਲ ਟ੍ਰਾਂਸਫਰ ਗੋਬਿੰਦ ਮਾਰਗ gmail.com ਤੇ ਈਮੇਲ ਵੀ ਕਰ ਸਕਦੇ ਹੋ
2: ਤੁਸੀਂ ਪਲੈਜ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਸਾਡੇ ਕੋਲ ਵੀਰ ਜੀ ਆਏ ਨੇ ਇਹਨਾਂ ਦੇ ਵੀ ਤਾਸਰਾ ਜਾਣਨਾ ਚਾਹੁੰਦੇ ਆ ਇੰਟਰੋਡਕਸ਼ਨ ਆਪ ਦੇਣਗੇ
3: ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੀ ਦੇਖ ਰਹੀ ਸੰਗਤ ਨੂੰ ਮੇਰੇ ਵੱਲੋਂ ਜਾਣੀ ਕਿ ਜਗਜੀਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਉਪਰਾਲਾ ਇਹਨਾਂ ਨੇ ਆਰੰਭ ਕੀਤਾ ਜੀ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਹੀ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਜਿਹੜੀ ਇਹ ਕਮਿਊਨਿਟੀ ਦੀ ਆਪਾਂ ਗੱਲ ਕਰ ਰਹੇ ਹਾਂ ਜਦੋਂ ਆਪਾਂ ਬੱਚੇ ਪੜ੍ਹਦੇ ਨੇ ਸਾਰਾ ਜਿਹੜਾ ਆਪਣਾ ਬੇਸ ਹੁੰਦਾ ਇਹ ਸਾਰਾ ਸਕੂਲ ਦੇ ਵਿੱਚ ਡਿਵੈਲਪ ਕੀਤਾ ਜਾਂਦਾ ਹੈ ਸਕੂਲ ਦੇ ਵਿੱਚ ਆਪਣੀ ਨੀਂਹ ਰੱਖੀ ਜਾਂਦੀ ਹੈ ਜੇ ਆਪਣੇ ਕੋਲ ਆਪਣੇ ਕਲਚਰਲ ਸਕੂਲ ਹੋਣਗੇ ਜਾਂ ਆਪਣੇ ਕੋਲ ਆਪਣੇ ਕਲਚਰਲ ਅਧਾਰੇ ਹੋਣਗੇ ਤਾਂ ਜਿਹੜੇ ਆਪਣੇ ਬੱਚੇ ਨੇ ਉਹ ਆਪਣੇ ਕਲਚਰ ਦੇ ਨਾਲ ਜ਼ਿਆਦਾ ਜੁੜ ਕੇ ਰਹਿ ਸਕਣਗੇ ਇਸ ਦੇ ਨਾਲ ਪੰਥ ਗਰੋ ਕਰੂਗਾ ਇਸ ਦੇ ਨਾਲ ਹੀ ਆਪਣੀ ਕਮਿਊਨਿਟੀ ਗਰੋ ਕਰੂਗੀ ਸੋ ਇਹੋ ਜਿਹੇ ਜਿਹੜੇ ਕੰਮ ਨੇ ਇਹਨਾਂ ਦੇ ਵਿੱਚ ਸਾਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਆਪਣੀ ਤਿਲ ਫੁੱਲ ਭੇਟਾ ਦੇ ਵਿੱਚੋਂ ਜੋ ਵੀ ਆਪਣੀ ਸ਼ਰਧਾ ਹੋਵੇ ਆਪਾਂ ਨੂੰ ਜ਼ਰੂਰ ਦਾਨ ਕਰਨੀ ਚਾਹੀਦੀ ਹੈ
1: ਦੇਖੋ ਇਹ ਦਾਨ ਹੈ ਨਾ ਜਿਹੜਾ ਜੇ ਤੁਸੀਂ $1 ਵੀ ਦਿੰਦੇ ਆ ਤੇ ਉਹ $1 ਵੀ ਤੁਹਾਡਾ ਜਿਹੜੀ ਆਹ ਬਿਲਡਿੰਗ ਬਣ ਗਈ ਅੱਜ ਇਹ ਪਤਾ ਨਹੀਂ ਘੱਟ ਤੋਂ ਘੱਟ 100 ਸਾਲ ਚੱਲਣੀ ਹੈ ਦੇਖੋ ਆਪਣੀਆਂ ਕਿੰਨੀਆਂ ਜਨਰੇਸ਼ਨ ਬੱਚੇ ਇੱਥੇ ਪੜ੍ਹਨੇ ਆ ਸੋ ਉਹ ਤੁਹਾਡਾ $1 ਵੀ ਆ ਜਿਹੜਾ ਉਹ ਕਿੰਨੇ ਸਾਲਾਂ ਤੱਕ ਚੱਲਣਾ
2: ਕਿੰਨੇ ਸਾਲਾਂ ਤੱਕ ਕੀ ਜੀ ਰਹਿੰਦੀ ਦੁਨੀਆਂ ਤੱਕ ਹੀ ਯਾਨੀ ਕਿ ਰਹੇਗਾ ਆਪਾਂ ਹੁਣੇ ਹੀ ਥੋੜੀ ਦੇਰ ਪਹਿਲਾਂ ਮਿਸਾਲ ਦਿੱਤੀ ਸੀ ਖਾਲਸਾ ਕਾਲਜ ਅੰਮ੍ਰਿਤਸਰ ਦੀ
1: ਹਾਂਜੀ
2: 1893 ਚ ਇਨੋਗਰੇਟ ਹੋਇਆ ਅੱਜ ਵੀ ਸਾਡੇ ਪੰਥ ਦੀ ਜਿਹੜੀ ਸ਼ਾਨ ਹੈ ਔਰ ਕਿਹਨਾਂ ਹਾਲਾਤਾਂ ਚ ਬਣਿਆ ਕਿਸ ਦੌਰ ਚ ਬਣਿਆ ਅੱਜ ਵੀ ਜਦੋਂ ਮਾਣ ਨਾਲ ਜਾਂਦੇ ਜੀ ਇਹ ਸਾਡੇ ਕੋਲ ਆਪਣੇ ਇੰਸਟੀਟਿਊਸ਼ਨਸ ਨੇ ਸੋ ਜਿਹੜੇ ਇੰਸਟੀਟਿਊਸ਼ਨ ਬਣ ਜਾਂਦੇ ਨੇ ਮੇਰੇ ਖਿਆਲ ਦੇ ਵਿੱਚ ਉਹ ਕਹਿੰਦੇ ਨਾ ਜਦ ਤੱਕ ਸੂਰਜ ਚਾਂਦ ਰਹੇਗਾ
1: ਬਿਲਕੁਲ
2: ਕਿਉਂਕਿ ਇਸ ਨੂੰ ਆਪਾਂ ਕਹਿੰਦੇ ਹਾਂ ਅਟਲ ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਕਹਿੰਦੇ ਹਾਂ ਜੁਗੋ ਜੁਗ ਅਟਲ ਸਾਡੇ ਗੁਰੂ ਨੇ ਉਸ ਤਰ੍ਹਾਂ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਨੇ ਸ਼ਾਇਦ ਜਦ ਤੱਕ ਦੁਨੀਆਂ ਰਹੇਗੀ ਤਦ ਤੱਕ ਉਹ ਵੀ ਰਹਿਣਗੀਆਂ ਇੱਕ ਵਾਰ ਬਣ ਗਈਆਂ
1: ਬਿਲਕੁਲ ਜੀ ਬਿਲਕੁਲ

0: ਸੀ ਕੁਝ ਹੋਰ
1: ਦੇਖੋ ਪਿਆਸਾ ਜੀ ਜਦੋਂ ਆਪਾਂ ਗੱਲ ਕਰਦੇ ਨਾ ਵੀ ਜਿੰਨਾ ਚਿਰ ਦੁਨੀਆ ਰਹੂਗੀ ਉਨਾ ਚਿਰ ਤੱਕ ਇਹ ਚੱਲੂਗਾ ਬਿਲਕੁਲ ਚੱਲੂਗਾ ਬਿਲਡਿੰਗ ਹੈ ਜਿਹੜੀ ਉਹ ਹੋ ਸਕਦਾ ਸਾਲ 200 ਸਾਲ 250 ਸਾਲ ਬਾਅਦ ਨਵੀਂ ਬਣਾਉਣੀ ਪਵੇ ਰੈਨੋਵੇਸ਼ਨ ਕਰਨੀ ਪਵੇ ਪਰ ਜਿਹੜੀ ਇਹ ਜ਼ਮੀਨ ਲੈ ਲਈ ਹੈ ਜਿਹੜੀ 5 ਏਕੜ ਦੀ ਆਪਾਂ ਗੱਲ ਕਰਦੇ ਹਾਂ ਉਹ 5 ਏਕੜ ਜਿਹੜੀ ਜ਼ਮੀਨ ਹੈ ਉਹ ਤਾਂ ਰਿਪਲੇਸ ਨਹੀਂ ਹੋਣੀ ਉਹ ਤਾਂ ਉਹੀ ਰਹਿਣੀ ਹੈ ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਜਿੰਨਾ ਚਿਰ ਦੁਨੀਆ ਉਨਾ ਚਿਰ ਰਹੂਗੀ
0: ਜਿਸ ਨੂੰ ਅਸੀਂ ਕਹਿੰਦੇ ਹਾਂ ਤਾ ਹਯਾਤ
1: ਹਾਂ ਜੀ ਸੋ ਬੱਚੇ ਜਿਹੜੇ ਆ ਜਨਰੇਸ਼ਨ ਬਾਏ ਜਨਰੇਸ਼ਨ ਚੇਂਜ ਹੁੰਦੇ ਰਹਿਣੇ ਆ ਲੋਕਾਂ ਦੀ ਪਾਪੂਲੇਸ਼ਨ ਵੱਧਦੀ ਜਾਣੀ ਹੈ ਆਪਣੀ ਇੱਥੇ ਬੱਚੇ ਅਗਲੀ ਤੋਂ ਅਗਲੀ ਜਨਰੇਸ਼ਨ ਆਉਣਗੇ ਉਹ ਫਿਰ ਪੜ੍ਹਾਈ ਕਰਨਗੇ ਉਹ ਪੜ੍ਹਾਈ ਕਰਨਗੇ ਉਹ ਜਿਹੜਾ ਅਸੀਂ ਅੱਜ ਦਾਨ ਦਿੰਦੇ ਹਾਂ ਉਹ ਦੇਖੋ ਕਿੰਨੇ ਚਿਰ ਤੱਕ ਚੱਲਣਾ
2: ਜਿੱਦਾਂ ਹੁਣ ਆਪਾਂ ਇੰਡੀਆ ਦੇਖਦੇ ਹਾਂ ਇੰਡੀਆ ਆਪਾਂ ਕਲਚਰ ਦੇ ਨਾਲ ਜਿਹੜੇ ਸਕੂਲ ਨੇ ਸਕੂਲਾਂ ਦੇ ਵਿੱਚ ਵੀ ਜਿੱਦਾਂ ਆਪਾਂ ਪੜ੍ਹਾਈ ਦੇ ਨਾਲ ਨਾਲ ਜਿਹੜੀ ਬੱਚਿਆਂ ਨੂੰ ਆਪਣੀ ਇਤਿਹਾਸਕ ਨੌਲੇਜ ਆ ਉਹ ਵੀ ਆਪਾਂ ਨਾਲ ਦੀ ਨਾਲ ਦਿੰਦੇ ਰਹਿੰਦੇ ਹਾਂ ਪਰ ਜਦੋਂ ਆਪਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਆ ਜਾਂਦੇ ਹਾਂ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ ਤਾਂ ਆਪਾਂ ਨੂੰ ਜ਼ਰੂਰੀ ਹੋ ਜਾਂਦਾ ਕਿ ਜਿਹੜੇ ਆਪਣੇ ਬੱਚੇ ਨੇ ਉਹ ਇੱਦਾਂ ਦੇ ਸਕੂਲਾਂ ਦੇ ਵਿੱਚ ਜਾਣ ਜਿੱਥੇ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੀ ਇਤਿਹਾਸਕ ਨੌਲੇਜ ਆਪਣੇ ਪੰਥ ਦੀ ਜਾਣਕਾਰੀ ਇਹ ਵੀ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਰਹਿਣ
1: ਨਾਲ ਦੀ ਨਾਲ ਮੈਂ ਨਾ ਇੱਕ ਥੋੜੀ ਜਿਹੀ ਹਟਵੀਂ ਗੱਲ ਕਰਨੀ ਚਾਹੁੰਦਾ ਅੱਜ ਜਿਹੜਾ ਮੀਡੀਆ ਥਾਨ ਹੋ ਰਿਹਾ ਇੱਥੇ ਮੈਂ ਉਹਦੇ 'ਚ ਇੱਕ ਚੀਜ਼ ਦੇਖ ਕੇ ਬਹੁਤ ਖੁਸ਼ ਹੋਇਆ ਕੈਲਗਰੀ ਦਾ ਜਿੰਨਾ ਵੀ ਮੀਡੀਆ ਦੇ ਮੈਂਬਰ ਹੈ ਹਰੇਕ ਮੀਡੀਆ ਜਿਹੜਾ ਵੱਖਰੇ ਵੱਖਰੇ ਇੰਡੀਪੈਂਡੈਂਟ ਹੈ ਪਰ ਇਸ ਪਲੇਟਫਾਰਮ 'ਤੇ ਸਾਰੇ ਇਕੱਠੇ ਹੈ
3: ਬਿਲਕੁਲ ਰਾਏ ਸਾਹਿਬ ਔਰ ਜਿਵੇਂ ਤੁਹਾਡੇ ਮੀਡੀਆ ਚੈਨਲ ਦਾ ਨਾਮ ਵੀ ਹੈ ਪੰਜਾਬੀ ਲਿੰਕ ਉਹ ਸਾਰਾ ਲਿੰਕ ਬਣਾ ਕੇ ਅਸੀਂ ਅੱਜ ਮੈਨੂੰ ਲੱਗਦਾ ਰੱਖਿਆ ਇਕੱਠਿਆਂ ਹੋ ਕੇ ਅਤੇ ਜਿੰਨੇ ਵੀ ਸਾਡੇ ਮੈਂਬਰਾਨ ਨੇ ਉਹ ਸਾਰੇ ਅੱਜ ਇੱਥੇ ਪਹੁੰਚੇ ਨੇ ਇੱਕ ਵਾਰ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰ ਦਿੰਦੇ ਹਾਂ ਔਰ ਜਿਹੜਾ ਉਪਰਾਲਾ ਹੈ ਨਾ ਰਾਏ ਸਾਹਿਬ ਇਹ ਬਹੁਤ ਜ਼ਰੂਰੀ ਵੀ ਹੈ ਅਤੇ ਬਹੁਤ ਵਧੀਆ ਵੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਤੁਸੀਂ ਇਹ ਦੇਖੋ ਕਿ ਵੈਸਟ ਵਿੰਡਸ ਦੇ ਵਿੱਚ ਜਦੋਂ ਇਹ ਗੁਰੂ ਘਰ ਸੀ ਉਸ ਤੋਂ ਬਾਅਦ ਐਕਸਪੈਂਸ਼ਨ ਹੋਈ ਤੇ ਉਹਨਾਂ ਨੇ ਇੱਥੇ ਸੈਂਟਰਲ ਪੀਸ ਏਰੀਆ ਦੇ ਵਿੱਚ ਹਨਾ ਥਾਂ ਲਈ ਬਹੁਤ ਵਧੀਆ ਬਣਾਇਆ ਸਕੂਲ ਜਿਹੜਾ ਬਹੁਤ ਵੱਡਾ ਅਸੀਂ ਇਹਨੂੰ ਕਹਿੰਦੇ ਹਾਂ ਪਰ ਡਿਮਾਂਡ ਜਿਹੜੀ ਸਕੂਲ ਦੀ ਉਹ ਇੰਨੀ ਕੁ ਜ਼ਿਆਦਾ ਕਿ ਐਡਮਿਸ਼ਨਸ ਜਿਹੜੀਆਂ ਨੇ ਉਹ ਨਹੀਂ ਮਿਲ ਰਹੀਆਂ ਇੱਥੇ ਹਨਾ ਵੇਟਿੰਗ ਲਿਸਟ ਜਿਹੜੀ ਆ ਬਹੁਤ ਜ਼ਿਆਦਾ ਲੰਮੀ ਹੈ
1: 1500 ਦੇ ਕਰੀਬ ਸਟੂਡੈਂਟ ਹੈਗੇ ਆ ਹੁਣ ਤੇ ਪਲੱਸ ਵੇਟਿੰਗ
3: ਹੈ ਜੀ ਸੋ ਇੱਥੇ ਵਾਰੀ ਨਹੀਂ ਆਉਂਦੀ ਤੇ ਇਹ ਮੈਨੂੰ ਲੱਗਦਾ ਹੈ ਕਿ ਸਾਰੇ ਨਾਲੋਂ ਜ਼ਿਆਦਾ ਜਿਹੜੀ ਜ਼ਰੂਰੀ ਜਿਹੜੀ ਇੱਥੇ ਬਿਲਡਿੰਗ ਬਣ ਰਹੀ ਹੈ ਉਹ ਮੈਨੂੰ ਲੱਗਦਾ ਸਕੂਲ ਦੀ ਹੈ ਲਾਇਬ੍ਰੇਰੀ ਹੈ
1: ਬਿਲਕੁਲ
3: ਫਿਰ ਕਮਿਊਨਿਟੀ
1: ਸੈਂਟਰ ਹੈ ਬਿਲਕੁਲ
3: ਉਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਇਸ ਟਾਈਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇਹਦੇ ਲਈ ਅੱਜ ਫਿਰ ਤੋਂ ਅਸੀਂ ਇੱਕ ਵਾਰ ਧੰਨਵਾਦ ਵੀ ਕਰ ਦਿੰਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਹੁਣ ਤੱਕ ਆ ਕੇ ਸਾਡੀ ਆਵਾਜ਼ ਵੀ ਸੁਣੀ ਇੱਥੇ ਮੱਥਾ ਟੇਕਣ ਵੀ ਆ ਰਹੇ ਨੇ ਔਰ ਜਿਹੜੇ ਬਿਜ਼ਨਸ ਓਨਰਸ ਨੇ ਉਹਨਾਂ ਨੇ ਵੀ ਇੱਥੇ ਆ ਕੇ ਜਿਹੜਾ ਆਪਣਾ ਯੋਗਦਾਨ ਪਾਇਆ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਔਰ ਨਾਲ ਅਪੀਲ ਜਿਹੜੇ ਹੁਣ ਤੱਕ ਇੱਥੇ ਨਹੀਂ
1: ਬਿਲਕੁਲ ਬਿਲਕੁਲ ਦੇਖੋ ਜਿਹੜੇ ਹੁਣ ਤੱਕ ਡੋਨੇਸ਼ਨ ਦੇ ਚੁੱਕੇ ਆ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਹਲੇ ਦੇਣੇ ਆ ਉਹਨਾਂ ਦਾ ਵੀ ਧੰਨਵਾਦ
3: ਬਿਲਕੁਲ ਜੀ ਬਿਲਕੁਲ ਇੱਕ ਵਾਰ ਨੰਬਰ ਅਸੀਂ ਭਾਜੀ ਨੰਬਰ ਇੱਕ ਵਾਰ ਤੁਸੀਂ ਅਨਾਊਂਸ ਕਰ ਦਿਓ
2: ਹਾਂਜੀ ਇੱਕ ਵਾਰੀ ਆਪਾਂ ਨੰਬਰ ਬੋਲ ਦਿੰਦੇ ਹਾਂ ਨੰਬਰ ਹੈਗਾ ਜੀ 403-474-4522 ਜੇ ਤੁਸੀਂ ਘਰ ਬੈਠ ਕੇ ਆਨਲਾਈਨ ਵੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ ਜਿਹਦੇ ਲਈ ਆਈ ਡੀ ਹੈਗੀ ਆ ਗੋਬਿੰਦ ਮਾਰਗ 22@gmail.com ਤੁਸੀਂ ਘਰੇ ਬੈਠ ਕੇ ਵੀ ਸੇਵਾ ਕਰ ਸਕਦੇ ਹੋ ਜੀ
3: ਬਿਲਕੁਲ ਜੀ ਸੋ ਈ ਟ੍ਰਾਂਸਫਰ ਕਰਨੀ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ ਜਾਂ ਫੋਨ ਰਾਹੀਂ ਤੁਸੀਂ ਰਾਬਤਾ ਕਾਇਮ ਕਰੋ ਸੋ ਦੈਟ ਕਿ ਤੁਸੀਂ ਇੱਥੇ ਆ ਕੇ ਜੇ ਨਹੀਂ ਤੁਸੀਂ ਇੱਥੇ ਆ ਸਕਦੇ ਤਾਂ ਘੱਟੋ ਘੱਟ ਤੁਸੀਂ ਕਾਲ ਕਰਕੇ ਜਿਹੜੀ ਹੈ ਜਾਣਕਾਰੀ ਲਓ ਆਪਣੀ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਪਾਓ ਔਰ ਨਾਲ ਦੇ ਨਾਲ ਤੁਸੀਂ ਜਿਹੜੀ ਰਿਸੀਟ ਲੈ ਕੇ ਜਾ ਸਕਦੇ ਹੋ ਰਿਸੀਟ ਤੋਂ ਬਾਅਦ ਰਿਸੀਟ ਤਾਂ ਚਲੋ ਮਿਲ ਜਾਏਗੀ ਜੱਲੋ ਵਾਲੀਆ ਸਾਹਿਬ ਸਾਡੇ ਨਾਲ ਸ਼ਾਮਿਲ ਹੋ ਗਏ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਉਪਰਾਲੇ ਬਾਰੇ ਜੀ
0: ਬਿਲਕੁਲ ਜੀ
1: ਪਹਿਲਾਂ ਤਾਂ ਸਵਾਗਤ ਕਰ ਲਈਏ ਪ੍ਰਧਾਨ ਸੀਟ ਤੇ ਬਹਿ ਗਏ ਹੋ ਤੁਸੀਂ ਯਾਰ
0: ਪ੍ਰਧਾਨ ਤਾਂ ਵਾਹਿਗੁਰੂ ਹੈ ਜੀ ਤੇ ਅਸੀਂ ਤਾਂ ਦਾਸ ਆ ਸੋ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ
3: ਬਿਲਕੁਲ ਜੀ
0: ਸੋ ਇਹ ਸੇਵਾ ਬੜੀ ਜ਼ਰੂਰੀ ਹੈ ਜੀ ਸਾਰੀ ਕਮਿਊਨਿਟੀ ਨੂੰ ਜਿੰਨੇ ਵੀ ਆ ਚੁੱਕੇ ਆ ਸੇਵਾ ਕਰ ਚੁੱਕੇ ਆ

0: ਉਹਨਾਂ ਦਾ ਵੀ ਧੰਨਵਾਦ ਤੇ ਜਿਹੜੇ ਹਜੇ ਨਹੀਂ ਆਏ ਉਹਨਾਂ ਨੂੰ ਵੀ ਬੇਨਤੀ ਆ ਅਪੀਲ ਆ ਵੀ ਉਹ ਇਸ ਸੇਵਾ ਦਾ ਹਿੱਸਾ ਬਣਨ
1: ਬਿਲਕੁਲ ਜੀ ਇੱਕ ਲਿਸਟ ਵੀ ਤੁਹਾਡੇ ਕੋਲ ਹੈ ਜੱਲੋਵਾਲੀ ਸਾਹਿਬ ਮੈਂ ਦੇਖ ਰਿਹਾ
0: ਬਿਲਕੁਲ ਜੀ ਇਹ ਮੈਂ ਕੋਸ਼ਿਸ਼ ਕਰਦਾ ਵੀ ਪੜ੍ਹਨ ਦੀ ਸੋ $500 ਆਇਆ ਹੋਇਆ ਜੀ ਬਲਵਿੰਦਰ ਸਿੰਘ ਖੰਗੂੜਾ ਤੇ $2000 ਆਇਆ ਜੀ ਸਿਮਰਨ ਕੌਰ ਗਿੱਲ ਤੋਂ ਫਿਰ ਨੈਕਸਟ 2000 ਹੈਗਾ ਜੀ ਅੰਮ੍ਰਿਤਪਾਲ ਸਿੰਘ ਗਰੇਵਾਲ ਫਿਰ 11000 ਹੈਗੀ ਜੀ ਸੇਵਾ ਗੁਰਸੇਵਕ ਸਿੰਘ ਸੇਖੋਂ ਤੇ 2222 ਨੰਬਰ ਦੇਖੋ ਕਿੰਨਾ ਵਧੀਆ ਜੀ
2: ਮੇਰੇ ਫੋਨ ਨੰਬਰ ਆ ਪਿਛਲੇ 2222
0: ਅੱਛਾ
1: ਤਾਂ ਤੁਸੀਂ 2222 ਠੀਕ ਹੈ ਜੀ
0: ਇਹ ਹੈਗੇ ਜੀ ਦਿੱਤੇ ਸੁਖਜੀਤ ਸਿੰਘ ਹਰਪ੍ਰੀਤ ਕੌਰ ਹੋਣਾ ਨੇ
1: ਠੀਕ ਹੈ ਜੀ
0: ਉਸ ਤੋਂ ਬਾਅਦ ਆ ਜੀ $3000 ਦੀ ਸੇਵਾ ਹੈਗੀ ਆ ਜੀ ਸਟਾਟਿਕ ਇੰਜੀਨੀਅਰਿੰਗ ਇੰਕ ਵੱਲੋਂ ਜੀ $200 ਦੀ ਸੇਵਾ ਹੈਗੀ ਜੀ ਰਮਿੰਦਰ ਸਿੰਘ ਰੰਧਾਵਾ ਰੋਕੀ ਤੇ ਫਿਰ $122 ਹੈਗੇ ਜੀ ਕਮਲਦੀਪ ਸਿੰਘ ਬੰਦੇ ਸ਼ਾਹ ਫਿਰ $1000 ਹੈਗੀ ਸੇਵਾ ਜੀ ਹਰਪ੍ਰਤਾਪ ਸਿੰਘ ਸਰਾਂ ਐਂਡ ਕਰਮਜੀਤ ਕੌਰ ਸਰਾਂ ਫਿਰ ਉਸ ਤੋਂ ਬਾਅਦ ਆ ਜੀ $1100 ਦੀ ਸੇਵਾ ਹੈਗੀ ਜਸਮੀਤ ਸਿੰਘ ਗੁਰਮੀਤ ਸਿੰਘ ਧਾਲੀਵਾਲ
1: ਅੱਛਾ ਇੱਕ ਗੱਲ ਇੱਥੇ ਜੱਲੋਵਾਲੀਆ ਸਾਹਿਬ ਰਾਏ ਸਾਹਿਬ ਇੱਕ ਗੱਲ ਕਰਨ ਵਾਲੀ ਆ ਆਪਾਂ ਲਿਸਟ ਅੱਗੇ ਵੀ ਪੜ੍ਹਦੇ ਹਾਂ ਕਿ ਇਹ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਇਹ ਬਿਜ਼ਨਸਮੈਨ ਵੀਰਾਂ ਦੇ ਨਾਮ ਹੀ ਨੇ ਇਹਦੇ ਵਿੱਚ ਵੀ ਨਾ ਤੁਸੀਂ ਦੇਖੋ 11000 ਦੀ ਜਿਹੜੀ ਰਾਸ਼ੀ ਗੁਰਸੇਵਕ ਸਿੰਘ ਸੇਖੋਂ ਇੱਕ ਵਾਰ ਉਹਨਾਂ ਦਾ ਅਸੀਂ ਖਾਸ ਤੌਰ ਤੇ ਧੰਨਵਾਦ ਚਲੋ ਕਰਦੇ ਹਾਂ ਪਰ ਤੁਸੀਂ ਦੇਖੋ ਕਿ ਅੱਜ ਕੱਲ੍ਹ ਜਦੋਂ ਆਪਾਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਮਹਿੰਗਾਈ ਹੋਈ ਪਈ ਹੈ ਬਹੁਤ ਔਖਾ ਹੋਇਆ ਪਿਆ ਜੀ ਪਰ ਉਹਦੇ ਵਿੱਚ ਜਦੋਂ ਇਸ ਦੇ ਵਿੱਚ ਜਦੋਂ ਰਾਸ਼ੀ ਤੁਸੀਂ ਦਿੰਦੇ ਹੋ ਆਪਣੇ ਬੱਚਿਆਂ ਦੇ ਫਿਊਚਰ
2: ਬਿਲਕੁਲ ਬਿਲਕੁਲ
1: ਇਹ ਬਹੁਤ ਜ਼ਰੂਰੀ ਹੈ ਭਾਵੇਂ $11 ਹੈ ਜੀ ਭਾਵੇਂ 11000 ਹੈ ਪਰ ਇਹ ਕਹਿਣਾ ਜ਼ਰੂਰ ਬਣਦਾ ਔਰ ਜਿੰਨੇ ਵੀ ਇੱਥੇ ਤੁਸੀਂ ਨਾਮ ਪੜੇ ਨੇ ਭਾਜੀ 2000 3000 4000 ਇਸ ਦੇ ਨਾਲ ਅਸੀਂ ਜਿਹੜੇ ਘਰ ਬੈਠੇ ਸਾਨੂੰ ਦੇਖ ਰਹੇ ਨੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਵਾਕਈ ਇੱਥੇ ਆਇਆ ਜਾਵੇ ਕਿਉਂਕਿ ਇਹ ਜਿਹੜਾ ਇਸ ਦੇ ਵਿੱਚ ਯੋਗਦਾਨ ਹੈ ਇਹ ਭਵਿੱਖ ਦਾ ਯੋਗਦਾਨ ਹੈ ਜੀ ਇਹਦੇ ਨਾਲ ਗਰਾਊਂਡਾਂ ਬਣਨੀਆਂ ਨੇ ਇਹਦੇ ਨਾਲ ਤੁਹਾਡੀ ਲਾਇਬ੍ਰੇਰੀ ਇੱਥੇ ਬੱਚਿਆਂ ਲਈ ਬਣਨੀ ਹੈ ਸਕੂਲ ਬਣਨੀ ਹੈ ਸਕੂਲ ਦੇ ਕਮਰੇ ਬਣਨੇ ਨੇ ਔਰ ਇੱਥੇ ਫ੍ਰੀ ਦੇ ਵਿੱਚ ਵੀ ਪੰਜਾਬੀ ਦੀ ਕਲਾਸਿਸ ਲੱਗਦੀਆਂ ਸੋ ਉਹ ਉਸਦੀ ਵੀ ਐਕਸਟੈਂਸ਼ਨ ਹੋਣੀ ਹੈ ਉਸਦੀ ਵੀ ਐਕਸਪੈਂਸ਼ਨ ਹੋਣੀ ਹੈ ਇਸ ਨਵੀਂ ਬਿਲਡਿੰਗ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਜਿਹੜੇ ਸਾਡੇ ਬਿਜ਼ਨਸਮੈਨ ਵੀਰ ਨੇ ਭੈਣਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
0: ਬਿਲਕੁਲ ਜੀ ਉਸ ਤੋਂ ਅਗਲੇ ਨਾਮ ਮੈਂ ਲਊਂਗਾ ਜੀ $1300 ਦੀ ਸੇਵਾ ਹੈਗੀ ਜੀ ਸੁਖਜੀਤ ਸਿੰਘ ਚੌਹਾਨ ਫਿਰ $2100 ਦੀ ਅਮਨਦੀਪ ਸਿੰਘ ਪੰਦੇਰ ਤੇ ਜਸਵੀਰ ਕੌਰ ਪੰਦੇਰ ਜੀ ਵੱਲੋਂ ਫਿਰ $200 ਹੈਗਾ ਜੀ ਰਾਜਵਿੰਦਰ ਸਿੰਘ 2222 ਫਿਰ ਨੰਬਰ ਆ ਗਿਆ ਜੀ ਤੁਹਾਡਾ ਇਹ ਹੈਗਾ ਜੀ ਬਲਜੋਸ਼ ਸਿੰਘ ਚੌਹਾਨ ਫਿਰ ਇਸ ਤੋਂ ਅਗਲਾ ਜੀ $1100 ਪੰਜਾਬੀ ਚੁੱਲ੍ਹਾ ਫਿਰ 100 ਬਾਕਸ ਹੈਗਾ ਜੀ ਗ੍ਰੀਨਵ ਜੋਤ ਸਿੰਘ ਫਿਰ ਗ੍ਰੀਨਮ ਜੋਤੀ
1: ਨਹੀਂ ਨਹੀਂ ਜੀ ਇਹ ਗੀਨਮ ਜੋਤ ਸਿੰਘ ਹੈ ਜੀ
0: ਗੀਨਮ ਜੋਤ ਸਿੰਘ
1: ਹਾਂਜੀ ਹਾਂਜੀ
0: ਫਿਰ $50 ਹੈਗੇ ਜੀ ਮਨਪ੍ਰੀਤ ਸਿੰਘ $228 ਹੈਗੇ ਜੀ ਨਵਦੀਪ ਸਿੰਘ ਫਿਰ 100 ਬਾਕਸ ਹੈਗਾ ਜੀ ਮਨਿੰਦਰ ਸਿੰਘ ਸੰਘਾ
1: ਮਨਜਿੰਦਰ
0: ਸੋਰੀ
1: ਹਾਂਜੀ
0: ਫਿਰ $250 ਹੈਗੇ ਜੀ ਜੀਵਨ ਜੋਤ ਸਿੰਘ
1: ਬਿਲਕੁਲ
2: ਜੱਲੋਵਾਲੀਆ ਸਾਹਿਬ ਇੱਕ ਸਵਾਲ ਹੈ
0: ਆਜੋ ਜੀ
2: ਇੱਕ ਤਾਂ ਡਾਲਰ ਹੋ ਜਾਂਦੇ ਆ ਤੇ ਇੱਕ ਬੱਕ ਹੋ ਜਾਂਦੇ ਆ ਵਿੱਚ ਫਰਕ ਥੋੜਾ ਜਿਹਾ ਕੀ ਹੈ ਹੈਗਾ ਕੁਛ ਫਰਕ
0: ਨਹੀਂ ਫਰਕ ਤਾਂ ਕੋਈ ਨੀ ਜੀ
1: ਅੱਛਾ ਇਹਦੇ ਚ ਨਾ ਦੇਖੋ ਜਿੰਨੇ ਵੀ ਬਕਸ ਹੋਣ ਜਾਂ ਡਾਲਰਸ ਹੋਣ ਇੱਕ ਵਾਰ ਫਿਰ ਇਹਦੇ ਵਿੱਚ ਜਿਹੜੀ ਆ ਲਿਸਟ ਅਸੀਂ ਕਹਿ ਸਕਦੇ ਹਾਂ ਕਿ ਇਹ ਬਿਜ਼ਨਸਮੈਨ ਸਾਡੇ ਜਿਹੜੇ ਜ਼ਿਆਦਾਤਰ ਇਹਦੇ ਵਿੱਚ ਜੁੜੇ ਨੇ ਜੀ ਭਾਵੇਂ ਪੰਦੇਰ ਸਾਹਿਬ ਹੋਣ ਜਾਂ ਪੰਜਾਬੀ ਚੁੱਲ੍ਹਾ ਹੋਵੇ ਹੋਰ ਵੀ ਨਾਮ ਨੇ ਅਸੀਂ ਨਾਮ ਜਿਹੜੇ ਹੋਰ ਵੀ ਪੜਾਂਗੇ ਪਰ ਇਸ ਤੋਂ ਪਹਿਲਾਂ ਫਿਰ ਤੋਂ ਅਸੀਂ ਇੱਕ ਵਾਰ ਗੱਲ ਕਰ ਲਈਏ ਰਾਏ ਸਾਹਿਬ ਕਿ ਇਹ ਜਿਹੜੀ ਐਕਸਪੈਂਸ਼ਨ ਹੈ ਕਿਉਂਕਿ ਤੁਸੀਂ ਮੈਨੂੰ ਲੱਗਦਾ ਹੈ ਕਿ ਇਸ ਸ਼ਹਿਰ ਨੂੰ ਆਪਣੇ ਸਾਹਮਣੇ ਵਸਦੇ ਹੋਏ ਵੇਖਿਆ ਹੈ ਨਾ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਇੱਥੇ
2: ਮੈਨੂੰ 45 ਸਾਲ ਹੋ ਗਏ ਜੀ
1: 45 ਸਾਲ ਹੋ ਗਏ ਸੋ 45 ਸਾਲ ਪਹਿਲਾਂ ਤੁਹਾਨੂੰ ਲੱਗਦਾ ਸੀ ਜਦੋਂ ਸੰਗਤ ਦੇ ਵਿੱਚ ਤੁਸੀਂ ਕਿੰਨਾ ਕੁ ਫਰਕ ਦੇਖਿਆ ਕਿ ਪਹਿਲਾਂ ਕਿੰਨੀ ਕੁ ਸੰਗਤ ਹੁੰਦੀ ਸੀ 45 ਸਾਲ ਪਹਿਲਾਂ ਤੇ ਹੁਣ ਜਦੋਂ ਤੁਸੀਂ ਦੇਖਦੇ ਹੋ ਤੇ ਕਿਵੇਂ ਲੱਗਦਾ
2: ਬਹੁਤ ਜ਼ਿਆਦਾ ਫਰਕ ਹੈ ਜੀ ਮੈਂ ਜੇ ਗੱਲ ਕਰਾਂ ਜੇ ਮੈਂ 1981 ਦੀ ਗੱਲ ਕਰਾਂ
1: ਹਾਂਜੀ
2: ਕੈਲਗਰੀ ਦੇ ਵਿੱਚ ਮੈਂ ਮੇਰੇ ਅੰਦਾਜ਼ੇ ਮੁਤਾਬਕ 100 ਤੋਂ 150 ਫੈਮਿਲੀ ਹੁੰਦੀ ਸੀ ਉਦੋਂ
1: ਬਸ ਜੀ

0: ਵਾਹ ਜੀ ਵਾਹ।
1: 1980-81 ਦੇ ਵਿੱਚ 100 to 150 ਫੈਮਿਲੀ ਹੁੰਦੀ ਸੀ, ਜੇ ਹੁਣ ਦੇਖੀਏ ਤਾਂ 100-150 ਫੈਮਿਲੀ ਤਾਂ ਇੱਕ ਸਟਰੀਟ ਜਾ ਜਾਂਦੀ ਹੈ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਸੋ ਹੁਣ ਜਿੱਥੇ ਆਪਾਂ ਬੈਠੇ ਹਾਂ, ਜਿਹੜੇ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਹ ਤਾਂ ਸਾਰਾ ਹੀ ਆਪਣਾ ਮੇਰਾ ਖਿਆਲ 90% ਪੰਜਾਬੀ ਕਮਿਊਨਿਟੀ ਹੈ ਇਸ ਏਰੀਏ ਦੇ ਵਿੱਚ। ਸੋ ਹੁਣ ਤੁਸੀਂ ਸਵਾਲ ਕਰਿਆ ਵੀ ਦੇਖਿਆ ਮੈਂ ਆਹ ਜਿਹੜੀ ਜਗ੍ਹਾ ਜਿੱਥੇ ਆਪਾਂ ਬੈਠੇ ਹਾਂ, ਇਹ ਤਾਂ ਖੇਤ ਹੁੰਦੇ ਸੀ।
0: ਬਿਲਕੁਲ ਬਿਲਕੁਲ, ਤਾਂ ਹੀ ਮੈਂ ਪੁੱਛਿਆ ਤੁਹਾਨੂੰ,
1: ਇਹ ਤਾਂ ਉਮੀਦ ਹੀ ਨਹੀਂ ਸੀ ਹੁੰਦੀ ਵੀ ਐਡੀ ਛੇਤੀ ਕੈਲਗਰੀ ਇੰਨੀ ਐਕਸਪੈਂਡ ਹੋ ਜੂਗੀ। ਕੈਲਗਰੀ ਹੁੰਦੀ ਸੀਗੀ ਜੀ ਮਕਨਾਈਟ
0: ਜੀ,
1: ਇੱਧਰ ਕੁਛ ਨਹੀਂ ਸੀ ਹੁੰਦਾ।
0: ਹਾਂਜੀ,
1: ਸਿਰਫ ਮਕਨਾਈਟ ਤੋਂ ਜੇ ਆਪਾਂ ਨੌਰਥ ਆਈਏ ਨਾ, ਫਾਲਕਨ ਰਿਜ ਤੇ ਕੈਸਲ ਰਿਜ ਹੁੰਦਾ ਸੀ।
0: ਬਿਲਕੁਲ,
1: ਉਹ ਵੀ ਬਣਿਆ ਹੈਗਾ ਜਾ ਕੇ ਮੇਰਾ ਖਿਆਲ 84-85 ਦੇ ਨੇੜੇ।
0: ਅੱਛਾ, ਮੈਨੂੰ ਲੱਗਦਾ ਸੀ 90s ਦੇ ਵਿੱਚ, ਪਰ 84-85 ਚ
1: ਬਣ ਗਿਆ ਸੀ।
0: ਠੀਕ ਹੈ,
1: ਪਰ ਉਸ ਤੋਂ ਬਾਅਦ ਸੈਡਲ ਰਿਜ ਆ ਕੇ ਬਣਿਆ ਮੇਰਾ ਖਿਆਲ 90s, 90s ਜਦੋਂ ਸ਼ੁਰੂਆਤ ਹੋਈ ਹੈ ਸੈਡਲ ਰਿਜ ਦੀ।
0: ਹਾਂਜੀ,
1: ਅਰਲੀ 90s, ਮਿਡ 90s।
0: ਹਾਂਜੀ,
1: ਸੋ ਹੁਣ ਤਾਂ ਆਪਾਂ ਮੇਟੀ ਟ੍ਰੇਲ ਤੇ ਨਾਲ ਜਾ ਲੱਗੇ ਹਾਂ।
0: ਬਿਲਕੁਲ,
1: ਤੇ ਮੇਰਾ ਖਿਆਲ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਜਦੋਂ ਏਅਰਟਰੀ ਨੂੰ ਲੱਗ ਜਾਣਾ। ਹੁਣ ਜੇ ਆਪਾਂ ਮੇਟੀ ਟ੍ਰੇਲ ਤੋਂ ਅੱਗੇ ਜਾਂਦੇ ਹਾਂ, ਉਹ ਥੋੜਾ ਜਿਹਾ ਏਰੀਆ ਫਾਰਮ ਜਿੱਥੇ ਉਹ ਨਵੀਂ ਮਾਲ ਬਣੀ ਹੋਈ ਹੈ,
0: ਬਿਲਕੁਲ
1: ਕ੍ਰੋਸ ਆਇਰਨ ਮਾਲ, ਉਦੋਂ ਅਗਲਾ ਜਿਹੜਾ ਏਰੀਆ ਬਾਲਜ਼ੈਕ ਦਾ, ਉੱਥੇ ਐਵਰੇਜ ਜਿਹੜੀ ਲੋਟ ਹੈਗੀ ਆ 2-4 acres ਦੀ ਲੋਟ ਹੈ
0: ਜੀ,
1: ਉੱਥੇ ਵੀ ਬਹੁਤ ਪੰਜਾਬੀ ਆਪਣੇ, ਤੇ ਉਹ ਸਾਰਾ ਏਰੀਆ ਭਰਿਆ ਹੋਇਆ।
0: ਬਿਲਕੁਲ, ਵਸ ਗਏ ਨੇ ਜੀ ਉੱਥੇ।
1: ਤੇ ਉਦੋਂ ਅੱਗੇ ਅਗਲੀ ਸੜਕ ਤੇ ਜਾਵੜੋ ਤਾਂ ਉਹ ਸ਼ਾਰਫਿਲ ਏਰੀਆ ਬਣ ਜਾਂਦਾ।
0: ਬਿਲਕੁਲ,
1: ਉਹ ਵੀ ਪੂਰਾ ਡਿਵੈਲਪ ਹੋ ਗਿਆ।
0: ਹਾਂਜੀ,
1: ਤੇ ਬਿਲਕੁਲ ਸ਼ਾਰਫਿਲ ਦੇ ਨਾਲ ਕੈਲਗਰੀ ਦੀ, ਆਈ ਮੀਨ ਏਡਰੀ ਦੀ ਆ ਜਾਂਦੀ ਹੈ ਸਿਟੀ ਲਿਮਿਟ। ਨਾਲ ਤਾਂ ਲੱਗ ਗਿਆ ਬਿਲਕੁਲ।
0: ਮੈਨੂੰ ਲੱਗਦਾ ਕਿ ਸਾਰਾ ਜਿਹੜਾ ਕਨੈਕਟਡ ਹੋ ਜਾਣਾ, ਕਿਉਂਕਿ ਤੁਹਾਨੂੰ ਜ਼ਿਆਦਾ ਪਤਾ ਕਿਉਂਕਿ ਤੁਸੀਂ ਰੀਅਲ ਅਸਟੇਟ ਕਰਦੇ ਨੇ ਹੋ, ਅਗੇਨ ਸ਼ਹਿਰ ਜਿਹੜਾ ਤੁਸੀਂ ਅੱਗੇ ਵੱਧਦੇ ਦੇਖਿਆ। ਤੇ ਜਦੋਂ ਉਹ ਵੀ ਖੁੱਲ ਗਿਆ, ਫਿਰ ਤਾਂ ਮੈਨੂੰ ਲੱਗਦਾ ਕਿ ਜਿਵੇਂ ਅਸੀਂ ਟੋਰੋਂਟੋ ਸਾਈਡ ਜਾਈਏ ਨਾ, ਪਹਿਲਾਂ ਟੋਰੋਂਟੋ ਤੋਂ ਜੋ ਨਾਇਗਰਾ ਫਾਲ ਜਾਓ, ਐਂ ਲੱਗਦਾ ਸੀ ਕਿ ਹਾਂ ਕਿਤੇ ਡਰਾਈਵ ਕਰਕੇ ਚੱਲੇ ਹੋ। ਅੱਜ ਕੱਲ੍ਹ ਸਾਰਾ ਕਨੈਕਟਡ ਆ
1: ਸਭ ਕੁਝ।
0: ਸੋ ਉਦਾਂ ਹੀ ਕਨੈਕਟਡ,
1: ਸੇਮ ਥਿੰਗ ਵੈਨਕੂਵਰ ਚਲੇ ਜਾਓ, ਵੈਨਕੂਵਰ ਵੈਨਕੂਵਰ ਦੇ ਨਾਲ ਬਰਨਬੀ, ਬਰਨਬੀ ਨਾਲ ਨਿਊ ਵੈਸਟ, ਨਿਊ ਵੈਸਟ ਤੋਂ ਨਾਲ ਆ ਜਾਂਦਾ ਕੁਕਟਲਮ, ਕੁਕਟਲਮ ਤੋਂ ਅੱਗੇ ਆ ਗਿਆ ਪੋਰਟ ਕੁਕਟਲਮ, ਪੋਰਟ ਕੁਕਟਲਮ ਤੋਂ ਅੱਗੇ ਆ ਜਾਂਦਾ ਹੈਗਾ ਆਪਣਾ ਸਰੀ।
0: ਬਿਲਕੁਲ ਬਿਲਕੁਲ,
1: ਸੋ ਸਾਰਾ ਕਨੈਕਟਡ ਆ, ਉਹੀ ਹਾਲ ਆਪਣਾ ਹੋ ਜਾਣਾ। ਹੁਣ ਜੇ ਤੁਸੀਂ ਸਾਊਥ ਵੱਲ ਨੂੰ ਚਲੇ ਜਾਓ ਤਾਂ ਏਡਰੀ ਤੋਂ, ਨਾ ਆਈ ਮੀਨ ਕੈਲਗਰੀ ਤੋਂ ਗਾਂ ਆ ਜਾਂਦਾ ਓਕਟੋਕਸ, ਉਹ ਵੀ ਨਾਲ ਲੱਗ ਗਿਆ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਮੈਨੂੰ ਲੱਗਦਾ ਹੈ ਕਿ ਇਹ ਬੜਾ ਨਾ,
1: ਤੇ ਇੱਧਰ ਇੱਧਰ ਚਲੇ ਜਾਂਦੇ ਆ ਆਪਾਂ, ਈਸਟ ਨੂੰ ਚਲੇ ਜਾਈਏ ਚੈਸਟਰਮੀਅਰ ਆ ਜਾਂਦੀ ਹੈ, ਉਹ ਨਾਲ ਬਿਲਕੁਲ ਕੈਲਗਰੀ ਦੇ ਲੱਗ
0: ਗਈ, ਉਹ
1: ਵੀ ਕਨੈਕਟ ਹੋ ਗਿਆ।
0: ਬਿਲਕੁਲ ਬਿਲਕੁਲ।
2: ਸ਼ਵੀ ਜੀ, ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਵਾਰ ਜਿਹੜੇ ਆਪਾਂ ਨੂੰ ਦੇਖ ਤੇ ਸੁਣ ਰਹੇ ਆ,
0: ਹਾਂਜੀ,
2: ਉਹਨਾਂ ਨੂੰ ਦੱਸ ਦਿੱਤਾ ਜਾਵੇ ਜਿਹੜੀ ਸੇਵਾ ਬਾਬਤ ਥੋੜਾ ਜਿਹਾ ਬਰੀਫ।
0: ਹਾਂਜੀ ਬਿਲਕੁਲ ਜੀ, ਔਰ ਇਹ ਐਕਸਪੈਂਸ਼ਨ ਜਿਹੜੀ ਹੋਣ ਜਾ ਰਹੀ ਹੈ, 5 acres ਦੀ ਜਿਹੜੀ ਜ਼ਮੀਨ ਹੈ ਉਹ ਬਿਲਕੁਲ ਗੁਰੂ ਸਾਹਿਬ ਗੁਰੂ ਘਰ ਦੇ ਪਿੱਛੇ ਜਿਹੜੀ ਹੈ, ਦੇਖੀ ਹੋਣੀ ਹੈ ਸਾਰਿਆਂ ਨੇ, ਤੇ ਉੱਥੇ ਬਹੁਤ ਵਧੀਆ ਐਕਸਪੈਂਸ਼ਨ ਹੋਣ ਜਾ ਰਹੀ ਹੈ ਜੀ। ਇਸ ਦੇ ਲਈ ਅਸੀਂ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ, ਇੱਕ ਵਾਰ ਫਿਰ ਤੋਂ ਅਸੀਂ ਫੋਨ ਨੰਬਰ ਜਿਹੜਾ ਇੱਕ ਵਾਰ ਦੱਸ ਦਿੰਦੇ
2: ਬਿਲਕੁਲ
0: ਕਿ 403-474-4542 ਇਸ ਨੰਬਰ ਤੇ ਤੁਸੀਂ ਕਾਲ ਕਰੋ, ਆਪਣੀ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਦੇ ਸਕਦੇ ਹੋ, ਜਾਂ ਉਸ ਤੋਂ ਵੀ ਸੇਫ ਤਰੀਕਾ ਹੈ ਜੀ, ਈਮੇਲ ਟ੍ਰਾਂਸਫਰ ਕਰੋ ਜੀ। ਈਮੇਲ ਈ ਟ੍ਰਾਂਸਫਰ ਕਰਨ ਦੇ ਲਈ ਤੁਸੀਂ ਕਰੋ ਜੀ govindmarg22@gmail.com, ਇੱਥੇ ਤੁਸੀਂ ਈਮੇਲ ਕਰੋ ਤੇ ਤੁਹਾਨੂੰ ਰਸੀਦ ਜਿਹੜੀ ਹੈ ਨਾਲ ਦੇ ਨਾਲ ਮਿਲ ਜਾਣੀ ਹੈ। ਈਵਨ ਇਹਦਾ ਜਿਹੜਾ ਸਕਰੀਨਸ਼ਾਟ ਹੈ ਉਹ ਵੀ ਤੁਹਾਡੀ ਰਸੀਦ ਦੇ ਕੰਮ ਆ ਜਾਣਾ ਜੀ, ਸੋ ਤੁਹਾਡਾ ਪੇਪਰ ਵਰਕ ਵੀ ਹੋ ਜਾਣਾ ਨਾਲ ਦੇ ਨਾਲ, ਡੋਨੇਸ਼ਨ ਵੀ
1: ਦੇਖੋ ਘਰੇ ਬੈਠੇ। ਸ਼ਵੀ ਜੀ, ਜਦੋਂ ਗੱਲ ਕਰਦੇ ਹਾਂ ਨਾ ਆਪਾਂ ਕਮਿਊਨਿਟੀ ਦੀ,
0: ਹਾਂਜੀ,
1: ਕਮਿਊਨਿਟੀ ਦੇ ਵਿੱਚ ਦੋ ਜਿਹੜੇ ਸਾਡੇ ਪੜਾਅ ਹੈ, ਪੜਾਅ ਮਤਲਬ ਜ਼ਿੰਦਗੀ ਦੇ ਪੜਾਅ,
0: ਹਾਂਜੀ,
1: ਇੱਕ ਪੜਾਅ ਤਾਂ ਬੱਚਿਆਂ ਦਾ ਹੋ ਗਿਆ,
0: ਹਾਂਜੀ,
1: ਦੂਜਾ ਪੜਾਅ ਆ ਜਾਂਦਾ ਬਜ਼ੁਰਗਾਂ ਦਾ,
0: ਹਾਂਜੀ।
1: ਇਸ ਬਿਲਡਿੰਗ 'ਚ ਜਿਹੜੀ ਆਪਾਂ 5 acres ਦੀ ਗੱਲ ਕਰਦੇ ਹਾਂ,
0: ਹਾਂਜੀ,
1: ਉਹਦੇ 'ਚ ਦੋਨੇ ਚੀਜ਼ਾਂ ਕਵਰ ਹੁੰਦੀਆਂ,
0: ਐਬਸੋਲਿਊਟਲੀ,
1: ਬੱਚਿਆਂ ਦਾ ਸਕੂਲ,
0: ਹਾਂਜੀ,
1: ਤੇ ਬਜ਼ੁਰਗਾਂ ਵਾਸਤੇ ਕਮਿਊਨਿਟੀ ਸੈਂਟਰ।
0: ਬਿਲਕੁਲ
1: ਬਿਲਕੁਲ। ਸੋ ਅਸੀਂ ਜੇ ਪੈਸੇ ਦਿੰਨੇ ਆ, ਚਾਹੇ $1 ਦਿੰਨੇ ਆ, ਚਾਹੇ 10,000 ਦਿੰਨੇ ਆ, ਉਹ ਅਸੀਂ ਇੱਕ ਚੰਗੇ ਕੌਜ਼ ਵਾਸਤੇ ਦੇ ਰਹੇ ਹਾਂ।
2: ਬਿਲਕੁਲ,
1: ਉਹ ਪਤਾ ਨੀ ਕਿੰਨੇ ਸਾਲ ਵਰਤਿਆ ਜਾਣਾ।
0: ਬਿਲਕੁਲ,
2: ਨਾਲੇ ਇਦਾਂ ਦੀ ਸੇਵਾ ਦੁੱਗਣੀ ਆਉਂਦੀ ਹੈ।
1: ਬਿਲਕੁਲ, ਹਾਂ
0: ਬਿਲਕੁਲ ਜੀ। ਸੋ ਸਾਡੇ ਕੋਲ ਇੱਕ ਲਿਸਟ ਹੋਰ ਪਹੁੰਚ ਚੁੱਕੀ ਹੈ ਜੀ, ਜਲੋਵਾਲੀ ਸਾਹਿਬ ਥੋੜਾ ਜਿਹਾ ਇਹਨੂੰ ਨਾ ਖੁਸ਼ ਹੋ ਕੇ ਜਿਹੜਾ ਇਹਨੂੰ ਪੜਿਓ।
2: ਬਿਲਕੁਲ ਜੀ
0: ਜੀ।
2: ਸੋ 300

0: ਡਾਲਰ ਆਇਆ ਜੀ ਅਮਰਜੀਤ ਕੌਰ ਔਲਖ ਹੋਣਾ ਵੱਲੋਂ
1: ਜੀ,
0: 1300 ਡਾਲਰ ਆਇਆ ਜੀ ਮਨਜਿੰਦਰ ਸਿੰਘ ਹੋਣਾ ਵੱਲੋਂ,
1: ਹਾਂਜੀ
0: 618 ਡਾਲਰ ਆਇਆ ਜੀ ਕੁਲਵੰਤ ਸਿੰਘ ਗਰੇਵਾਲ ਹੋਣਾ ਵੱਲੋਂ, ਪਰਮਜੀਤ ਕੌਰ ਗਰੇਵਾਲ ਹੋਣਾ ਵੱਲੋਂ, ਤੇ 150 ਡਾਲਰ ਆਏ ਜੀ ਕੁਲਵੰਤ ਸਿੰਘ ਗਰੇਵਾਲ ਤੇ ਪਰਮਜੀਤ ਕੌਰ ਗਰੇਵਾਲ ਹੋਣਾ ਤੋਂ, 20 ਡਾਲਰ ਆਏ ਜੀ ਦੀਵਾਨ ਸਿੰਘ ਹੋਣਾ ਵੱਲੋਂ, 50 ਡਾਲਰ ਆਏ ਜੀ ਰਵਨੀਤ ਸਿੰਘ ਹੋਣਾ ਵੱਲੋਂ, 800 ਡਾਲਰ ਦੀ ਸੇਵਾ ਜਿਹੜੀ ਜੀ ਸੁਰਿੰਦਰ ਸਿੰਘ ਫੈਮਿਲੀ ਵੱਲੋਂ ਜੀ
1: ਜੀ,
0: ਤੇ 100 ਬਾਕਸ ਆਏ ਜੀ ਸੁਰਿੰਦਰ ਸਿੰਘ ਖਸਰਾ ਤੇ ਫੈਮਿਲੀ ਵੱਲੋਂ, ਤੇ ਫਿਰ 50 ਡਾਲਰ ਆਏ ਜੀ ਸਰਵਣ ਸਿੰਘ ਹੋਣਾ ਵੱਲੋਂ, ਤੇ 20 ਡਾਲਰ ਆਏ ਜੀ ਕੁਲਵਰਸ਼ੇਰ
1: ਸਿੰਘ, ਹੈਨਾ। ਮੈਂ ਦੇਖਦਾ ਮੈਂ ਜਲੋਵਾਲੀ ਸਾਹਿਬ ਦੀ ਇੱਕ ਗੱਲ ਹੈ ਵੈਸੇ, ਹੈ ਇਹ ਜਦੋਂ ਸਾਰੀ ਅਮਾਊਂਟਾਂ ਪੜਦੇ ਨੇ ਤਾਂ ਜਿਵੇਂ ਡਾਲਰਸ ਦੇ ਨਾਲ 100 ਨੂੰ 100 ਬਕਸ ਪੜਦੇ ਹੁੰਦੇ ਨੇ, ਮੈਂ ਦੇਖਿਆ ਹੈ
2: ਨਾ, ਤਾਂ ਹੀ ਤਾਂ ਸਵਾਲ ਕਰਿਆ ਸੀ।
1: ਇਹ ਕਹਿੰਦੇ ਨੇ 100 ਬਕਸ ਹੈ, ਉਹਨੂੰ 100 ਬਕਸ ਰੱਖਿਆ ਇਹਨਾਂ ਨੇ। ਸੋ ਇਹ ਜਿਹੜੇ 100 ਬਕਸ ਨੇ, ਇਹ ਮੈਨੂੰ ਲੱਗਦਾ ਕਿ ਜਿਵੇਂ ਰਾਏ ਸਾਹਿਬ ਕਹਿੰਦੇ ਸੀ ਕਿ 1 ਡਾਲਰ ਵੀ ਤੁਹਾਡਾ ਅੱਗੇ ਜਾ ਕੇ ਭਵਿੱਖ ਦੇ ਵਿੱਚ ਬੱਚਿਆਂ ਦੇ ਲਈ ਇੱਕ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਜਾਵੇਗਾ, 1 ਡਾਲਰ ਵੀ ਕਾਊਂਟ ਕਰਦਾ ਜੀ। ਸੋ ਅਸੀਂ ਪਹਿਲਾਂ ਵੀ ਦੇਖਿਆ ਕਿ ਜਿਹੜੇ ਬੱਚੇ ਆਪ ਆ ਕੇ ਇੱਥੇ ਦਾਨ ਵੀ ਕਰ ਰਹੇ ਨੇ, ਆਪਣੇ ਜਿਹੜੇ ਪੇਰੈਂਟਸ ਨੇ ਉਹ ਐਨਕਰੇਜ ਵੀ ਕਰਦੇ ਨੇ ਇਸ ਫੰਡ ਰੇਜ਼ਿੰਗ ਦੇ ਵਿੱਚ ਆਪਣਾ ਹਿੱਸਾ ਪਾਇਆ ਜਾਵੇ। ਬੱਚਿਆਂ ਨੂੰ ਐਜੂਕੇਟ ਕਰੋ ਜੀ, ਜੇ ਘਰੇ ਬੈਠੇ ਹੋ ਅੱਜ ਜ਼ਰੂਰ ਗੁਰੂ ਘਰ ਲੈ ਕੇ ਆਓ। ਡੋਨੇਸ਼ਨ ਕਰਨਾ ਨਾ ਕਰਨਾ ਇਹ ਤੁਹਾਡੇ ਉੱਪਰ ਹੈ ਜੀ, ਪਰ ਇੱਥੇ ਆ ਕੇ ਆਪਣੀ ਹਾਜ਼ਰੀ ਲਾਣਾ, ਉਹਨਾਂ ਨੂੰ ਦੱਸਣਾ ਕਿ ਦੇਖੋ ਜੀ ਆਹ ਫੰਡ ਰੇਜ਼ਿੰਗ ਹੋ ਰਹੀ ਆ। ਇਹ ਜਦੋਂ ਵੀ ਅੱਜ ਤੋਂ ਬਾਅਦ ਜਦੋਂ ਇਹ 5 ਏਕੜ ਜਦੋਂ ਬਣ ਗਿਆ ਤੇ ਦੇਖੋ ਇਤਿਹਾਸ ਦੇ ਵਿੱਚ ਜ਼ਰੂਰ ਇੱਕ ਵਾਰ ਕਿਹਾ ਜਾਏਗਾ ਕਿ ਮੀਡੀਆ ਥੋਨ ਵੀ ਹੋਇਆ ਸੀ।
2: ਬਿਲਕੁਲ, ਐਂਡ ਜਿਹੜਾ ਮੀਡੀਆ ਥੋਨ ਹੋਇਆ ਨਾ ਸ਼ਮੀ ਜੀ,
1: ਹਾਂਜੀ,
2: ਜਿਹੜੀ ਮੈਨੂੰ ਬਹੁਤ ਖੁਸ਼ੀ ਹੈ, ਮੈਂ ਅੱਗੇ ਵੀ ਜ਼ਿਕਰ ਕਰਿਆ,
1: ਹਾਂਜੀ,
2: ਕੈਲਗਰੀ ਦਾ ਹਰੇਕ ਇੱਕ ਮੀਡੀਆ ਮੈਂਬਰ ਅੱਜ ਇੱਥੇ
0: ਪਹੁੰਚਿਆ
2: ਹੋਇਆ।
1: ਬਿਲਕੁਲ,
0: ਇਹ ਬਣਦਾ ਵੀ ਜੀ, ਬਿਲਕੁਲ ਆਉਣਾ ਬਣਦਾ ਵੀ ਹੈ ਕਿਉਂਕਿ ਸਾਂਝਾ ਕਾਰਜ ਆ
1: ਜੀ।
0: ਤੇ ਅਗਲੀ ਲਿਸਟ ਮੈਂ ਕਰਾਂ ਸ਼ੁਰੂ
1: ਜੀ? ਕਰੋ ਜੀ, ਕਰੋ, ਅਗੇਨ ਖੁਸ਼ ਹੋ ਕੇ ਭਾਈ ਮਿਲ ਜਾ।
0: ਹਾਂਜੀ ਹਾਂਜੀ। ਅੱਛਾ, ਜਸਵਿੰਦਰ ਸਿੰਘ ਹੋਣਾ ਵੱਲੋਂ ਜੀ 2100 ਡਾਲਰ ਦੀ ਸੇਵਾ ਜੀ।
1: ਹਾਂਜੀ।
0: ਸਿੰਘ ਟਿਫਨ ਹੋਣਾ ਵੱਲੋਂ ਜੀ 10,000 ਡਾਲਰ।
1: ਦੇਖੋ ਜੀ ਸੈਮ ਭਾਜੀ, ਇਹਨਾਂ ਦਾ ਮੈਨੂੰ ਕਾਲ, ਮੈਂ ਇਹਨਾਂ ਨੂੰ ਕਾਲ ਕੀਤਾ ਤੇ ਮੈਂ ਕਿਹਾ ਅਸੀਂ ਤੁਹਾਡਾ ਨਾਮ ਅਨਾਊਂਸ ਕਰ ਰਹੇ ਹਾਂ, ਉਹ ਕਹਿੰਦੇ ਇਹਨੂੰ ਗੁਪਤ ਰੱਖ ਦਿਓ ਕੋਈ ਨਾ। ਮੈਂ ਕਿਹਾ ਨਹੀਂ, ਮੈਂ ਕਿਹਾ ਜਦੋਂ ਇਹਦੇ ਨਾਲ ਕੀ ਹੈ ਇਨਕਰੇਜਮੈਂਟ ਮਿਲਦੀ ਹੈ ਦੂਜਿਆਂ
2: ਬਿਲਕੁਲ,
1: ਔਰ 10,000 ਡਾਲਰ ਜਿਹੜਾ ਉਹਨਾਂ ਨੇ ਯੋਗਦਾਨ ਪਾਇਆ
0: ਸਿੰਘ
1: ਟਿਫਨ ਹੋਣਾ ਦਾ,
0: ਕਿਆ ਬਾਤ ਹੈ।
1: ਔਰ ਟਿਫਨ ਜਿਹੜਾ ਹੈ ਇਹਨਾਂ ਦਾ ਵੈਸੇ ਹੀ ਬੜਾ ਬਾ ਕਮਾਲ ਹੈ, ਤੇ ਜ਼ਰੂਰ ਇਹਨਾਂ ਤੱਕ ਜਿਹੜਾ ਸਾਡਾ ਮੈਸੇਜ ਪਹੁੰਚੇਗਾ ਔਰ ਦੂਜਿਆਂ ਨੂੰ ਵੀ ਅਸੀਂ ਇਨਕਰੇਜ ਕਰਦੇ ਹਾਂ ਇੱਕ ਵਾਰ ਜ਼ਰੂਰ ਇੱਥੇ ਆਇਆ ਜਾਵੇ ਜੀ।
0: ਤੇ ਸੁਰਿੰਦਰ ਸਿੰਘ ਖਸਰਾ ਹੋਣਾ ਵੱਲੋਂ ਜੀ 200 ਡਾਲਰ, ਸਿਕੰਦਰ ਸਿੰਘ ਧਾਲੀਵਾਲ ਹੋਣਾ ਵੱਲੋਂ ਜੀ 5,000 ਡਾਲਰ, ਜਗਮੋਹਨ ਸਿੰਘ ਗਰੇਵਾਲ ਹੋਣਾ ਵੱਲੋਂ ਜੀ 2200 ਡਾਲਰ, ਜਗਤਾਰ ਸਿੰਘ ਸਿੱਧੂ ਐਂਡ ਸਵਰਨਜੀਤ ਕੌਰ ਹੋਣਾ ਵੱਲੋਂ 500 ਜੀ, ਖਾਲਸਾ ਮਕੈਨੀਕਲ ਹੋਣਾ ਵੱਲੋਂ 2500 ਡਾਲਰ, ਕੋਹੇ ਨੂਰ ਜੈਵਲਰਸ ਵੱਲੋਂ ਜੀ 500 ਡਾਲਰ ਜੀ, ਭਾਟੀਆ ਕਲੋਥ ਹਾਊਸ ਵੱਲੋਂ ਜੀ 500 ਡਾਲਰ, ਡੇਲੀ ਫਰੈਸ਼ ਪ੍ਰੋਡਿਊਸ ਹੋਣਾ ਵੱਲੋਂ ਜੀ 500 ਡਾਲਰ, ਤੇ ਨਵਦੀਪ ਸਿੰਘ ਹੋਣਾ ਵੱਲੋਂ 51 ਡਾਲਰ, ਤੇ ਓਵਰਸੀਜ਼ ਫੈਸ਼ਨ ਹੋਣਾ ਵੱਲੋਂ ਜੀ 100 ਬਕਸ ਦੀ ਸੇਵਾ ਆਈ ਆ।
1: ਦੇਖੋ ਜੀ ਐਂਡ ਚ 100 ਬਕਸ ਫੇਰ ਤੋਂ ਆਇਆ ਹੈ,
2: ਉਹ ਸਪੈਸ਼ਲ ਰੱਖਿਆ ਹੋਇਆ।
1: ਤੇ ਇਹ ਦੇਖੋ ਜੀ ਅਗੇਨ ਜ਼ਿਆਦਾਤਰ ਇਹ ਬਿਜ਼ਨਸ ਓਨਰਸ ਨੇ ਜੀ, ਜਿਹਦੇ ਵਿੱਚ ਭਾਟੀਆ ਕਲੋਥ ਹਾਊਸ ਹੋ ਗਿਆ, ਕੋਹਿਨੂਰ ਜੂਲਰਸ ਹੈ, ਡੇਲੀ ਫਰੈਸ਼ ਪ੍ਰੋਡਿਊਸ ਹੈ, ਓਵਰਸੀਜ਼ ਫੈਸ਼ਨ ਹੈ, ਸਿੰਘ ਟਿਫਨ ਹੈ, ਖਾਲਸਾ ਮਕੈਨੀਕਲ, ਹੈਨਾ। ਸੋ ਅਗੇਨ ਅਸੀਂ ਕਹਿੰਦੇ ਹਾਂ ਕਿ ਇਹ ਬਹੁਤ ਵਧੀਆ ਦਸਵੰਤ ਇਹਨਾਂ ਨੇ ਦੇਖੋ ਇੱਥੇ ਅੱਜ ਜ਼ਰੂਰ ਇੱਕ ਆਵਾਜ਼ ਤੇ ਮੀਡੀਆ ਦੀ ਇਹਨਾਂ ਨੇ ਪਾਇਆ। ਸੋ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਮਾਊਂਟ ਅਗੇਨ ਭਾਵੇਂ 1 ਡਾਲਰ ਹੋਵੇ, ਭਾਵੇਂ 1,000 ਡਾਲਰ ਹੋਵੇ, ਭਾਵੇਂ 10,000 ਜਾਂ ਲੱਖ, ਤੁਸੀਂ ਇੱਥੇ ਜ਼ਰੂਰ ਕੀ ਕਹਿੰਦੇ ਨੇ ਇੱਥੇ ਪਹੁੰਚੋ ਤੇ ਇੱਥੇ ਪਹੁੰਚ ਕੇ ਤੁਸੀਂ ਜ਼ਰੂਰ ਆਪਣਾ ਯੋਗਦਾਨ ਪਾਓ ਜੀ। ਸਾਡੇ ਕੋਲ ਹੁਣੇ ਹੁਣੇ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਪਹੁੰਚੀ ਹੈ ਅਰੁਣ ਕੌਸ਼ਲ ਸਾਹਿਬ ਵੱਲੋਂ, ਜਿਹੜੇ ਪ੍ਰੈਪ ਰਿਐਲਿਟੀ ਦੇ ਓਨਰ ਵੀ ਨੇ, 1100 ਡਾਲਰ ਦੀ ਜਿਹੜੀ ਸੇਵਾ ਹੈ ਇਹ ਵੀ ਪ੍ਰਦਾਨ ਕੀਤੀ ਗਈ ਹੈ ਰਾਏ ਸਾਹਿਬ।
2: ਬਹੁਤ ਵਧੀਆ, ਮੇਰੇ ਕੋਲ ਵੀ ਲਿਸਟ ਹੈਗੀ ਹੈ ਇੱਕ ਸ਼ਬੀ ਜੀ।
1: ਹਾਂਜੀ,
2: ਦਿਲਰਾਜ ਸਿੰਘ 2100 ਡਾਲਰ,
1: ਹਾਂਜੀ,
2: ਜਸਪ੍ਰੀਤ ਸਿੰਘ 1100 ਡਾਲਰ, ਰਣਜੀਤ ਸਿੰਘ ਖਹਿਰਾ 5100 ਡਾਲਰ, ਜਸਪ੍ਰੀਤ ਸਿੰਘ ਬਰਾੜ 1100 ਡਾਲਰ, ਰਣਵੀਰ ਸਿੰਘ 7,000, ਜਸਬੀਰ ਸਿੰਘ ਗਿੱਲ 500 ਡਾਲਰ, ਕਰਮਜੀਤ ਸਿੰਘ ਵਿਰਕ 1500, ਗੁਰਪ੍ਰੀਤ ਸਿੰਘ 500, ਹਰਮਿੰਦਰ ਸਿੰਘ ਸੋਚ 500, ਦਵਿੰਦਰ ਸ਼ੇਰਗਿੱਲ 200,

0: मन एसेंट लॉजिस्टिक 1100
1: जी,
0: मनराज सिंह हल्लन 1500, अवतार सिंह क्लेर 11000, इंडियन रेस्टोरेंट टेंपल जरा टेंपल दे विच इंडियन रेस्टोरेंट है 500, प्रदीप सिंह पेंटर 3100, 241 पिज़ा हाउस 100, पिज़ा कंपनी 1100, जोरा सिंह संधु 5000, मनवीर सिंह 7000, यादविंदर सिंह टिवाणा, ब्राइट पाथ लैंडस्केपिंग $2100।
1: बिल्कुल जी, और नाल ही असीं हुण स्वागत करदे हां साडे मीडिया नाल साथी आए ने अमृत विरदे जी, तुहाडा वी बहुत बहुत धन्नवाद ते बहुत बहुत शुक्रिया तुहाडा। तुसीं की कहना चाहोगे अज दे मीडियाथॉन बारे जी?
2: जी शिव जी, बहुत बहुत शुक्रिया। तो जिन्हें भी साढ़े मीडिया के साथी ने, गुरुद्वारा साहब की प्रबंधक कमेटी सारे का पहला तो असी बहुत बहुत शुक्रिया करते हैं। तो नाली संगत को सब तो पहला तो श्री गुरु ग्रंथ साहब जी के पहले प्रकाश पुरब दी लख लख मुबारक। वाहगुरू जी का खालसा
3: वाहगुरू जी की फतेह।
2: अक्सर असी तो मैं लगता है कि बचपन तो ही सुनते आए हैं कि सतगुर की सेवा सफल है जे को करे चित लाए। तो दसवंध का जोड़ा मैं लगता है कि हुक्म है, वह तो असं शुरू तो ही सुनते आए हैं कि जो असं छोटे होंगे सानू हुंदा सी कि दसवंध जिहड़ा है वह जरूर कढ़ना है। उदों तां चलो साडे कोल गोलकां हुंदियां सी। असीं अज भी मैनूं लगदा है कि देखिया, तुसीं भी शबी जी बहुत बार देखिया होवेगा जदों मीडिया थॉन हुंदे ने कि इत्थे छोटे छोटे बच्चे अपने पिगी बैंक लैके आ जांदे ने,
1: हां
2: गोलकां लैके आ जांदे ने। सो उह जिवें पहलां भी तुसीं जिक्र कीता कि अमाउंट किन्ना छोटा या अमाउंट किन्ना वड्डा है इह मैटर नहीं करदा। तुहाडी जिहड़ी नेक कमाई दे विच्चों एक एक जिहड़ा डॉलर है, एक एक पैसा जो असी किसी नेक कारज दे लई लाउने आ, तां मैनूं लगदा कि उहदी रीस कोई लखां करोड़ां डॉलर भी नहीं कर सकदे। सो इस करके जिथे तक साडी आवाज़ जा रही है, तुसीं सानूं सुन रहे हो, देख रहे हो, जरूर तुसीं गुरुद्वारा साहब दे विच पहुंचो। इत्थे सारा दिन अज मीडिया थॉन भी चल रहा है। जेकर जिहड़ी नई संगत पहुंच पा रही, आई एम श्योर कि शब जी उहनां दे लई वी किसे तरीके दी असीं व्यवस्था कीती है।
1: बिल्कुल जी, फोन नंबर है अमृत जी, आ फोन नंबर तुसीं एक बार पढ़ दिओ,
2: ते
1: नाल ही ई ट्रांसफर दा वी इत्थे किते लिखिआ सीगा जी, ई ट्रांसफर वी कीती जा सकदी। पहलां तुसीं फोन नंबर
2: ठीक है जी, तां नंबर असीं जिहड़ा तुहानूं दस दिंदे आ 403-474-4522, 403-474-4522 ਇਹ ਨੰਬਰ ਹੈ ਜੀ। ਜੇਕਰ ਤੁਸੀਂ ਇਨ ਪਰਸਨ ਨਹੀਂ ਆ ਸਕਦੇ ਤਾਂ ਤੁਸੀਂ ਇਸ ਨੰਬਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਈ ਟ੍ਰਾਂਸਫਰ ਆਈਡੀ ਵੀ ਦੱਸਾਂਗੇ, ਇਸ ਤੋਂ ਪਹਿਲਾਂ ਵੀ ਦੱਸੀ ਗਈ ਹੋਵੇਗੀ
1: ਜੀ। ਗੋਬਿੰਦ ਮਾਰਗ 22@gmail.com, ਇੱਥੇ ਤੁਸੀਂ ਜੇ ਤੁਸੀਂ ਈ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਫੋਨ ਕਰਕੇ ਸਿੰਪਲੀ ਸਾਨੂੰ ਪੁੱਛ ਸਕਦੇ ਹੋ ਕਿ ਕਿਵੇਂ ਤੁਸੀਂ ਈ ਟ੍ਰਾਂਸਫਰ ਕਰਨਾ ਹੈ, ਜਾਂ ਕ੍ਰੈਡਿਟ ਕਾਰਡ ਤੋਂ ਦੇਣੀ ਹੈ, ਡੈਬਿਟ ਕਾਰਡ ਤੋਂ। ਲਿਸਟ ਜਦੋਂ ਸਾਡੇ ਕੋਲ ਪਹੁੰਚ ਰਹੀ ਹੈ, ਡੈਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਵਾਂਸ ਅਗੇਨ
4: ਜੀ। ਬਹੁਤ ਬਹੁਤ ਧੰਨਵਾਦ ਸ਼ਬੀ ਜੀ, ਤੇ ਸਰੀਤਮ ਹੁਣੀ ਚਲੇ ਗਏ ਇੱਥੋਂ। ਮੈਂ ਤਾਂ ਬੌਬੀ ਨੂੰ ਕਿਹਾ ਸੀ, ਮੈਂ ਕਿਹਾ ਇਹਦਾ ਪਤਾ ਕੋਈ ਨਹੀਂ ਸਰੀਤਮ ਦਾ ਕਦੋਂ ਇੰਡੀਆ ਭੱਜਣਾ ਹੈ, ਵੀ ਜਿੰਨਾ ਕੁ ਵਰਤ ਸਕਦੇ ਹਾਂ ਵਰਤ ਲਈਏ, ਕਿਉਂਕਿ ਤਿੰਨ ਚਾਰ ਕੰਟਰੀਆਂ ਦੀ ਉਹਨਾਂ ਕੋਲ ਸਿਟੀਜ਼ਨਸ਼ਿਪ।
1: ਸਹੀ ਗੱਲ
4: ਅੱਛਾ, ਤੇ ਪਰ ਖੈਰ ਚਲੋ ਦਿੱਤੀ ਹੈ, ਹੁਣ ਪ੍ਰਸ਼ਾਦਾ ਛਕਿਆ, ਹੁਣ ਚਾਹ ਪਾਣੀ ਪੀ ਆਉਣ ਤੇ ਫਿਰ ਜ਼ਿੰਮੇਵਾਰੀ ਨਿਭਾਉਣਗੇ। ਤੇ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ, ਬਹੁਤ ਵੱਡੀ ਤਾਦਾਦ ਵਿੱਚ ਪਹੁੰਚ ਰਹੀਆਂ ਨੇ। ਤੇ ਤੁਸੀਂ ਵੀ ਜੇ ਹਲੇ ਨਹੀਂ ਸੋਚਿਆ ਤਾਂ ਆਓ ਅੱਜ। ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਹੈ, ਦੂਸਰੀ ਗੱਲ ਹੈ ਕਿ ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ, ਕਿਉਂਕਿ ਗੱਲਾਂ ਬਾਤਾਂ ਤਾਂ ਤੁਸੀਂ ਸਾਡੀਆਂ ਸੁਣਦੇ ਰਹਿੰਦੇ ਹੋ, ਪਰ ਮਿਲਦੀ ਘੱਟ ਹੈ। ਤੇ ਜਦੋਂ ਤੁਸੀਂ ਆਓਗੇ ਤੁਹਾਨੂੰ ਵੀ ਸਾਡਾ ਸਾਨੂੰ ਮਿਲਣ ਦਾ ਮੌਕਾ ਮਿਲੂਗਾ। ਤੇ ਬਾਕੀ ਲਿਸਟ ਪਹੁੰਚ ਗਈ ਹੈ, ਤੇ ਲਿਸਟ ਮੈਂ ਦੁਬਾਰਾ ਫਿਰ ਇਹ ਬੋਲਦੇ ਹਾਂ। ਸਰਦਾਰ ਰਾਮ ਪ੍ਰਤਾਪ ਸਿੰਘ $500, ਗੁਪਤ ਦਾਨ $51, ਸਰਦਾਰ ਬਲਜੀਤ ਸਿੰਘ $50, ਸਰਦਾਰ ਮਨਮੋਹਨ ਜੀਤ ਸਿੰਘ $100, ਸਰਦਾਰਨੀ ਰਮਨਪ੍ਰੀਤ ਕੌਰ $50, ਸਰਦਾਰ ਅਮਰਪ੍ਰੀਤ ਸਿੰਘ $50, ਸਰਦਾਰਨੀ ਪ੍ਰਦੀਪ ਕੌਰ $21, ਸਰਦਾਰ ਯਾਦਵਿੰਦਰ ਸਿੰਘ $100, ਤੇ ਮਹਿਮੂਦ ਯਾਕੂਬ ਸਮਥਿੰਗ ਮੇਰੇ ਖਿਆਲ ਲਿਖਿਆ, ਜੇ ਮੈਂ ਗਲਤ ਨਹੀਂ ਪੜ੍ਹ ਰਿਹਾ ਤਾਂ $5, ਸਰਦਾਰ ਜਸਪ੍ਰੀਤ ਸਿੰਘ $50, ਗੁਪਤ ਦਾਨ $100, ਸਰਦਾਰ ਤਲਵਿੰਦਰਜੀਤ ਸਿੰਘ $51, ਸਰਦਾਰਨੀ ਕੁਲਵੀਰ ਕੌਰ $50, ਸਰਦਾਰ ਰਜਿੰਦਰ ਸਿੰਘ $50, ਤੇ ਸਰਦਾਰਨੀ ਕਮਲਪ੍ਰੀਤ ਕੌਰ $40, ਗੁਪਤ ਦਾਨ।

0: $20 ਤੇ ਬੇਟੀ ਸ਼ਾਲੂ ਹੈ $200, ਸਰਦਾਰ ਕਰਨਦੀਪ ਸਿੰਘ $50, ਗੁਪਤਦਾਨ $50 ਤੇ ਸਰਦਾਰ ਸ਼ਰਨ ਰਸਕ ਸਮਥਿੰਗ ਲਿਖਿਆ ਲੱਗਦਾ ਰਸਕ ਰੁੜਕ $20 ਤੇ ਸਰਦਾਰ ਗੁਰਦੀਪ ਸਿੰਘ $200, ਸਰਦਾਰਨੀ ਕਮਲਦੀਪ ਕੌਰ ਢਿੱਲੋਂ $20 ਤੇ ਸਰਦਾਰ ਦਿਲਬਾਗ ਸਿੰਘ $100 ਤੇ ਗੁਪਤ ਦਾਨ $20। ਇਹ ਦਾਨੀ ਸੱਜਣਾਂ ਦੀ ਨਵੀਂ ਲਿਸਟ ਆਈ ਹੈ ਜਿਹੜੀ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਤੇ ਜੇ ਤੁਸੀਂ ਬਾਈ ਚਾਂਸ ਨਹੀਂ ਆ ਜਾ ਸਕਦੇ ਜਾਂ ਕਿਤੇ ਆਊਟ ਆਫ ਟਾਊਨ, ਕਿਉਂਕਿ ਹੁਣ 94.7 FM ਤੇ ਪ੍ਰੋਗਰਾਮ ਸ਼ੁਰੂ ਹੋ ਗਿਆ, 94.7 FM ਦੀ ਰੀਚ ਰੈਡੀਅਰ ਤੱਕ ਹੈ, ਇੱਧਰ ਵੈਸਟ ਨੂੰ ਕੈਨਮੋਰ ਤੱਕ ਸਟ੍ਰੈਥਮੋਰ ਬਹੁਤ ਲੰਬੀ ਰੀਚ ਹੈ। ਜੇ ਤੁਸੀਂ ਬਾਹਰ ਬੈਠੇ ਸੁਣ ਰਹੇ ਹੋ ਨਹੀਂ ਆ ਸਕਦੇ ਤਾਂ ਜਿਹੜੀ ਈ ਟ੍ਰਾਂਸਫਰ ਵੀ ਤੁਸੀਂ ਕਰ ਸਕਦੇ ਹੋ, ਈ ਟ੍ਰਾਂਸਫਰ ਗੋਬਿੰਦ ਮਾਰਗ bai@gmail.com ਹੈ ਤੇ ਫੋਨ ਨੰਬਰ 403-474-4542 ਹੈ। ਈਮੇਲ ਬੜੀ ਸੌਖੀ ਹੈ, ਈ ਟ੍ਰਾਂਸਫਰ ਅੱਜ ਕੱਲ੍ਹ ਬੜਾ ਸੌਖਾ ਕੰਮ ਹੈ। ਗੋਬਿੰਦ ਮਾਰਗ ਬਾਈ ਇਕੱਠਾ ਪਾਉਣਾ, ਬਾਈ ਨੰਬਰ ਹੈ 22 ਗੋਬਿੰਦ ਮਾਰਗ bai@gmail.com। ਤੇ ਅੱਜ ਜੋ ਕਾਰਜ ਸਕੂਲ ਦੀ ਬਿਲਡਿੰਗ ਜਿਹੜੀ ਨਵੀਂ ਬਣਨੀ ਹੈ, 5 acres ਨਵੀਂ ਜਗ੍ਹਾ ਲਈ ਹੈ, ਬਹੁਤੀ ਵਾਰੀ ਲੋਕ ਸੋਚਦੇ ਵੀ ਐਡਾ ਵੱਡਾ ਸਕੂਲ ਤਾਂ ਬਣਾਇਆ ਹੋਇਆ ਹੋਰ ਕਾਹਦੇ ਲਈ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਾਫੀ ਲੰਬੀ ਲਿਸਟ ਹੈ ਇੱਥੇ ਬੱਚਿਆਂ ਦੀ ਜਿਹੜੇ ਹਾਲੇ ਇਸ ਸਕੂਲ ਦੇ ਵਿੱਚ ਅਕੋਮੋਡੇਟ ਨਹੀਂ ਕੀਤੇ ਜਾ ਸਕਦੇ। ਇਹ ਸਕੂਲ ਜਿਹੜਾ ਇਸ ਵਕਤ ਗੁਰੂ ਨਾਨਕ ਗੇਟ ਤੇ ਜਿਹੜਾ ਸਵਾਨਾ ਦੇ ਵਿੱਚ ਹੈਗਾ ਸੈਡਲ ਪੀਸ ਏਰੀਆ ਦੇ ਵਿੱਚ, ਇੱਥੇ 3 class ਤੋਂ ਲੈ ਕੇ ਗ੍ਰੇਡ +2 ਤੱਕ ਕਲਾਸਿਸ ਲੱਗਦੀਆਂ ਨੇ ਤੇ ਇੱਕ ਕਲਾਸ ਦੇ ਕਈ ਸੈਕਸ਼ਨ ਬਣਾਏ ਹੋਏ ਆ ਤਾਂ ਕਿ ਬੱਚਿਆਂ ਨੂੰ ਅਕੋਮੋਡੇਟ ਕੀਤਾ ਜਾ ਸਕੇ। ਹੋਰ ਵੱਧ ਇੱਥੇ ਹੁਣ ਅਕੋਮੋਡੇਟ ਇਸ ਬਿਲਡਿੰਗ 'ਚ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਨਵੀਂ ਬਿਲਡਿੰਗ ਦੀ ਜ਼ਰੂਰਤ ਹੈ ਤੇ ਉਸ ਕਰਕੇ 5 acres ਜ਼ਮੀਨ ਜਿਹੜੀ ਪਿਛਲੇ ਪਾਸੇ ਲਈ ਗਈ ਹੈ ਤਾਂ ਕਿ ਹੋਰ ਬਿਲਡਿੰਗ ਬਣ ਸਕੇ ਜਿੱਥੇ ਜਿਹੜੇ ਵੇਟਿੰਗ ਲਿਸਟ ਵਾਲੇ ਬੱਚੇ ਆ ਉਹ ਅਕੋਮੋਡੇਟ ਕੀਤੇ ਜਾ ਸਕਣ। ਜੀ
1: ਬਿਲਕੁਲ ਜੀ, ਡੈਨ ਭਾਅ ਜੀ ਮੈਂ ਵੀ ਤੁਹਾਡੇ ਤੋਂ ਹੀ ਸਵਾਲ ਪੁੱਛਦਾ ਕਿਉਂਕਿ ਤੁਸੀਂ ਇੱਥੇ ਕਿੰਨੇ ਸਾਲ ਹੋ ਗਏ ਡੈਨ ਭਾਈ, ਜੇ ਮੈਂ ਤੁਹਾਨੂੰ ਪੁੱਛਾਂ ਕੈਲਗਰੀ ਸ਼ਹਿਰ ਦੇ ਵਿੱਚ?
0: ਕੈਲਗਰੀ 'ਚ ਮੈਂ 1993 'ਚ ਆਇਆ ਸੀ ਜੀ ਟੋਰਾਂਟੋ ਤੋਂ, ਅਤੇ ਮੇਰੇ ਖਿਆਲ 32-33 ਸਾਲ ਹੋ ਗਏ।
1: 33 ਸਾਲ ਹੋ ਗਏ, ਸੋ 33 ਸਾਲ ਪਹਿਲਾਂ ਜਿਹੜੀ ਤੁਸੀਂ ਸੰਗਤ ਵੇਖੀ ਹੋਣੀ ਜੀ ਇੱਥੇ,
0: ਜੀ
1: ਕਿੰਨਾ ਕੁ ਤੁਸੀਂ ਫਰਕ ਤੁਹਾਨੂੰ ਨਜ਼ਰ ਆਉਂਦਾ ਜੀ? ਪਹਿਲਾਂ ਜਿਵੇਂ ਸੁਰਿਤਮ ਰਾਏ ਸਾਹਿਬ ਕਹਿੰਦੇ ਸੀ 150 ਫੈਮਲੀਜ਼ ਹੁੰਦੀਆਂ ਸੀ, ਕਹਿੰਦੇ ਅੱਜ ਕੱਲ੍ਹ ਇੱਕ ਮੁਹੱਲੇ 'ਚ 150 ਫੈਮਲੀਆਂ ਹੋ ਗਈਆਂ ਨੇ।
0: 33 ਸਾਲ ਪਹਿਲਾਂ ਜਦੋਂ ਮੈਂ ਕੈਲਗਰੀ ਆਇਆ ਹੈ ਤਾਂ ਕੈਲਗਰੀ ਦੀ ਆਬਾਦੀ 6,40,000 ਸੀ, ਹੁਣ ਕੈਲਗਰੀ ਦੀ ਆਬਾਦੀ 1.8 ਹੈ।
1: ਬਿਲਕੁਲ ਮਿਲੀਅਨ ਵੱਧ ਗਈ,
0: ਸੋ 15 lakh ਬੰਦਾ, 13 lakh ਬੰਦਾ ਐਡ ਹੋ ਗਿਆ।
1: ਬਿਲਕੁਲ ਬਿਲਕੁਲ,
0: ਸੋ 13 lakh ਦੇ ਵਿੱਚ ਆਪਣੀ ਆਬਾਦੀ ਵੀ ਬਹੁਤ ਜ਼ਿਆਦਾ, ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਵੀ ਹੋਈ ਹੈ ਜਿਹੜੀ BC ਤੋਂ, ਅੰਟੈਰੀਓ ਤੋਂ, ਕਿਊਬੈਕ ਤੋਂ, ਮੈਨੀਟੋਬਾ ਤੋਂ ਤੇ ਬਾਕੀ ਜਿਹੜੀ ਵੈਸੇ ਇਮੀਗ੍ਰੈਂਟ ਸਾਡੇ ਭਾਰਤ ਤੋਂ ਆਉਂਦੇ ਆ ਉਹ ਵੀ ਇੱਥੇ ਆਏ ਆ। ਹੁਣ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੀ ਭਾਈਚਾਰਾ ਹੋ ਚੁੱਕਾ ਹੈ, ਬਲਕਿ ਕਈ ਵਾਰੀ ਤਾਂ ਇਉਂ ਲੱਗਦਾ ਹੁੰਦਾ ਸੱਚ ਜਾਣੋ ਜਦੋਂ ਗੁਰਦੁਆਰਾ ਸਾਹਿਬ ਆਈਦਾ ਤੇ ਆਪਣੇ ਆਪ ਨੂੰ ਨਵੇਂ ਜਿਹਾ ਮਹਿਸੂਸ ਕਰੀਦਾ।
1: ਬਿਲਕੁਲ ਸਹੀ ਗੱਲ ਆ,
0: ਕਿਉਂਕਿ ਬਹੁਤ ਜ਼ਿਆਦਾ ਸੰਗਤ ਵੱਧ ਚੁੱਕੀ ਹੈ।
1: ਹਾਂਜੀ,
2: ਮਹਿਸੂਸ ਤੁਸੀਂ ਨਵੇਂ ਕਰਦੇ ਹੋ ਪਰ ਹੈਗੇ ਪੁਰਾਣੇ ਹੋ।
0: ਹਾਂ ਨਹੀਂ, ਪਰ ਇੰਨੇ ਵੀ ਪੁਰਾਣੇ ਨਹੀਂ
2: ਉਹ ਜੀ।
0: ਹਾਂ, ਇਸ ਕਰਕੇ ਕਈ ਵਾਰੀ ਜਦੋਂ ਬਜ਼ੁਰਗ ਤੇ ਵਾਲੇ ਪਾਸੇ ਨੂੰ ਬੰਦਾ ਕਹਿ ਦਿੰਦਾ ਨਾ ਤਾਂ ਫੇਰ ਥੋੜਾ ਜਿਹਾ ਲੱਗਦਾ ਵੀ ਨਹੀਂ ਯਾਰ ਇਹ ਅੰਕਲ ਤੱਕ ਤਾਂ ਠੀਕ ਹੈ,
1: ਇਸ ਤੋਂ ਪੁਰਾਣੇ ਨਾ ਕਹੋ। ਅੱਛਾ ਡੈਨ ਸਾਹਿਬ, ਉਦੋਂ ਜਿਹੜੀ ਸੰਗਤ ਹੁੰਦੀ ਸੀ ਉਦੋਂ ਕਹਿੰਦੇ ਸੀ ਕਿ ਬੜੀ ਛੋਟੀ ਜਿਹੀ ਨਿਟਡ ਜਿਹੀ ਕਮਿਊਨਿਟੀ ਹੁੰਦੀ ਸੀ ਇਕੱਠਿਆਂ, ਹੈ ਨਾ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਤੁਸੀਂ ਦੇਖਦੇ ਹੋ ਗੁਰੂ ਘਰ ਵੀ ਆਪਣੇ ਕਿੰਨੇ ਬਣ ਗਏ ਇੱਥੇ, ਹੈ ਨਾ। ਉਸ ਟਾਈਮ ਸਿੱਖ ਸੁਸਾਇਟੀ ਆਫ ਕੈਲਗਰੀ ਉਸ ਤੋਂ ਸ਼ੁਰੂਆਤ ਹੋਈ 70s ਦੇ ਵਿੱਚ ਬਣਿਆ, ਫਿਰ ਉਸ ਤੋਂ ਬਾਅਦ ਦਸ਼ਮੇਸ਼ ਕਲਚਰ ਸੈਂਟਰ, ਫਿਰ ਵੈਸਟਮਿੰਟਸ ਪਹਿਲਾਂ ਸੀਗਾ ਜੀ ਗੁਰੂ ਘਰ, ਉਸ ਤੋਂ ਬਾਅਦ ਇਹਦੀ ਐਕਸਟੈਂਸ਼ਨ ਇੱਥੇ ਹੋਈ। ਅੱਜ ਦੇਖਦੇ ਹੋ ਕਿ ਇਸ ਦੀ ਵੀ ਐਕਸਪੈਂਸ਼ਨ ਦੀ ਹੁਣ ਦੇਖੋ ਲੋੜ ਹੈ ਜੀ, ਬਿਲਕੁਲ, ਹੈ ਨਾ, ਕਿਉਂਕਿ ਬੱਚਿਆਂ ਲਈ ਬਹੁਤ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਇੱਥੇ ਬਣਨੀਆਂ ਚਾਹੀਦੀਆਂ ਨੇ, ਸੋ ਕਿਵੇਂ ਦੇਖਦੇ ਹੋ ਜੀ ਇਹ?
0: ਬਿਲਕੁਲ ਬਿਲਕੁਲ ਜੀ, ਦੇਖੋ ਖਾਲਸਾ ਸਕੂਲ ਵਾਲੀ ਜਦੋਂ ਬਿਲਡਿੰਗ ਲਈ ਹੈ ਕੌਨਰਿਚ ਦੇ ਵਿੱਚ, ਪੁਰਾਣਾ ਸਕੂਲ ਬੰਦ ਹੋਇਆ ਹੋਇਆ ਸੀ ਰੌਕੀਵੇ ਦੇ ਵਿੱਚ, ਤਾਂ ਉਦੋਂ ਉਹ 9.5 lakh ਦਾ ਲਿਆ ਸੀਗੀ ਬਿਲਡਿੰਗ, ਉਦੋਂ ਲੋਕ ਕਹਿ ਰਹੇ ਸੀ ਯਾਰ ਐਵੇਂ ਇੰਨੇ ਪੈਸੇ ਖਰਚਤੇ।
1: ਹਾਂਜੀ,
0: ਤੇ ਹੁਣ ਖਾਲਸਾ ਸਕੂਲ ਦੇ ਵਿੱਚ ਵੀ ਵੇਟਿੰਗ ਲਿਸਟ ਹੈ।
1: ਬਿਲਕੁਲ,
0: ਤੇ ਹੁਣ ਇਧਰ ਉਦੋਂ ਬਾਅਦ ਗੋਬਿੰਦ ਸਰਵਰ ਜਿਹੜਾ ਵੈਸਟਮੈਂਟ LRT ਦੇ ਸਾਹਮਣੇ ਬਿਲਡਿੰਗ ਸੀਗੀ,

0: ਲਈ ਗਈ ਉੱਥੇ ਗੁਰਦੁਆਰਾ ਸਾਹਿਬ ਪਹਿਲਾਂ ਨਾਲ ਨਾਲ ਸਕੂਲ ਚਲਾਇਆ
1: ਜੀ
0: ਤੇ ਹੁਣ ਉੱਥੇ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਦੋ ਕਲਾਸਾਂ ਹੀ ਹੈ ਔਰ ਦੋ ਕਲਾਸਾਂ ਦੇ ਨਾਲ ਵੀ ਉਹਨਾਂ ਦੇ ਐਨੇ ਸੈਕਸ਼ਨ ਆ ਕੇ ਫੁੱਲ ਹੈ
1: ਬਿਲਕੁਲ
0: ਇਸੇ ਕਰਕੇ ਬਾਕੀ ਤੀਜੀ ਕਲਾਸ ਤੋਂ ਬਾਅਦ ਇੱਥੇ ਮੂਵ ਕਰਨਾ ਪਿਆ ਰਾਈਟ ਤਾਂ ਇਸ ਕਰਕੇ ਸਾਨੂੰ ਇਹ ਬਹੁਤ ਜ਼ਰੂਰੀ ਹੈ ਕਿ ਜੇ ਅਸੀਂ ਬੱਚਿਆਂ ਨੂੰ ਆਪਣੀ ਭਾਸ਼ਾ ਤੇ ਆਪਣੇ ਧਰਮ ਦੇ ਨੇੜੇ ਰੱਖਣਾ ਤਾਂ ਇਹੋ ਜਿਹੇ ਸਕੂਲਾਂ ਦੀ ਹੋਰ ਜ਼ਰੂਰਤ ਹੈ ਜਿੱਥੇ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਤੇ ਨਾਲ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਮੈਂ ਜਦੋਂ ਪਹਿਲਾਂ ਮੈਨੇਜਮੈਂਟ ਨਾਲ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੋਂ ਬੱਚੇ ਜਿਹੜੇ ਹੈਗੇ ਆ ਉਹ ਜਦ ਤੱਕ ਸਕੂਲ ਦੀ ਫਾਈਨਲ ਰੀਸੈਸ ਨਹੀਂ ਹੋ ਜਾਂਦੀ ਉਹ ਬਾਹਰ ਨਹੀਂ ਜਾਂਦੇ ਕਿਉਂਕਿ ਸਾਰਾ ਕੁਝ ਬੱਚਿਆਂ ਨੂੰ ਅੰਦਰ ਹੀ ਪ੍ਰੋਵਾਈਡ ਕੀਤਾ ਜਾਂਦਾ ਲੰਚ ਵਗੈਰਾ
1: ਜੀ
0: ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਇੰਪੋਰਟੈਂਟ ਹੈ ਬਲਕਿ ਮੈਂ ਸਮਝਦਾ ਕਿ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਪਬਲਿਕ ਸਕੂਲ ਜਿਹੜੇ ਹੈਗੇ ਆ ਖਾਸ ਕਰਕੇ ਜੂਨੀਅਰ ਹਾਈ ਤੇ ਜਿਹੜੇ ਹਾਈ ਸਕੂਲ ਹੈ ਉਹਨਾਂ ਦੇ ਨੇੜੇ ਸ਼ਾਪਿੰਗ ਮਾਲ ਨਹੀਂ ਹੋਣੇ ਚਾਹੀਦੇ ਜੇ ਹੈਗੇ ਆ ਤਾਂ ਬੱਚਿਆਂ ਨੂੰ ਅੰਦਰ ਹੀ ਕਿਚਨ ਦੇ ਵਿੱਚ ਫੂਡ ਪ੍ਰੋਵਾਈਡ ਹੋਣਾ ਚਾਹੀਦਾ ਕਿਉਂਕਿ ਜਦੋਂ ਬੱਚੇ ਬਾਹਰ ਨਿਕਲਦੇ ਆ
1: ਬਿਲਕੁਲ
0: ਤਾਂ ਉਹ ਟਾਰਗੇਟ ਹੁੰਦੇ ਆ ਜਿਹੜੇ ਆਲਰੇਡੀ ਖੜੇ ਹੁੰਦੇ ਆ ਸ਼ਿਕਾਰੀ ਬਾਹਰ
1: ਜੀ
0: ਉਹ ਚਾਹੇ ਡਰੱਗ ਡੀਲਰ ਹੋ ਸਕਦੇ ਆ ਜਾਂ ਕੋਈ ਹੋਰ ਕ੍ਰਿਮੀਨਲ ਐਕਟੀਵਿਟੀਜ਼ ਵਾਲੇ ਹੋ ਸਕਦੇ ਆ ਸੋ ਇਹ ਬਹੁਤ ਇੰਪੋਰਟੈਂਟ ਹੈ ਇਸ ਸਕੂਲ ਦੀ ਖਾਸੀਅਤ ਹੈ ਕਿ ਇੱਥੇ ਬੱਚੇ ਸਵੇਰੇ ਜਦੋਂ ਆ ਜਾਣਾ ਤਾਂ ਸ਼ਾਮ ਨੂੰ ਫਾਈਨਲ ਰੀਸੈਸ ਤੇ ਪੇਰੈਂਟਸ ਨੇ ਲੈ ਕੇ ਜਾਣਾ ਜਾਂ ਬੱਸਾਂ ਦੇ ਵਿੱਚ ਜਾਣਾ ਤਾਂ ਇਹ ਬਹੁਤ ਵੱਡੀ ਹੈ ਸੇਫਟੀ ਤੇ ਸਿਕਿਉਰਿਟੀ
1: ਦੇਖੋ ਜਿਹੜੇ ਸਾਡੇ ਕਈ ਇੱਥੇ ਅੱਜ ਆਏ ਸੀਗੇ ਬਿਜ਼ਨਸ ਵੀਰ ਜਿਹਦੇ ਵਿੱਚੋਂ ਸਰਦਾਰ ਜੀ ਟਿਫਿਨ ਵਾਲੇ ਵੀ ਆਏ ਸੀ ਉਹਨਾਂ ਨੇ ਕਿਹਾ ਜਦੋਂ ਆਪਣੀ ਉਹ ਬੇਟੀ ਨੂੰ ਭੇਜਦੇ ਨੇ ਉਸ ਤੋਂ ਬਾਅਦ ਬਿਲਕੁਲ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਉਹਨਾਂ ਨੂੰ ਕੋਈ ਇੱਦਾਂ ਦਾ ਨਹੀਂ ਹੁੰਦਾ ਕਿ ਪਤਾ ਨਹੀਂ ਕਿੱਥੇ ਮਤਲਬ ਉੱਥੇ ਕਿੱਦਾਂ ਦਾ ਇੰਤਜ਼ਾਮ ਹੋਵੇਗਾ ਜਿਵੇਂ ਤੁਸੀਂ ਕਿਹਾ ਕਿ ਫੂਡ ਵੀ ਪ੍ਰੋਵਾਈਡ ਹੁੰਦਾ ਹੈ ਪੜ੍ਹਾਈ ਵੀ ਨਾਲ ਹੁੰਦੀ ਹੈ ਨਾਲ ਹੀ ਕੀਰਤਨ ਵੀ ਸਿਖਾਇਆ ਜਾਂਦਾ ਬਿਲਕੁਲ ਹਰ ਚੀਜ਼ ਜਿਹੜੀ
0: ਇਸੇ ਕਰਕੇ ਹੈ ਨਾ ਕਿਉਂਕਿ ਜਦੋਂ ਸਵੇਰੇ ਆ ਗਏ ਤਾਂ ਉਹ ਬਾਹਰ ਜਾ ਨਹੀਂ ਸਕਦੇ ਬੱਚੇ ਕਿਉਂਕਿ ਬੱਚਿਆਂ ਨੂੰ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਕਿ ਸਭ ਕੁਝ ਅੰਦਰ ਪ੍ਰੋਵਾਈਡ ਹੁੰਦਾ
1: ਬਿਲਕੁਲ ਸੋ ਬਹੁਤ ਜ਼ਰੂਰੀ ਹੈ ਕਿ ਇਹਦੀ ਐਕਸਪੈਂਸ਼ਨ ਕੀਤੀ ਜਾਵੇ ਅਮਰਿਤ ਜੀ ਇਹ ਜਿਹੜੀ ਐਕਸਪੈਂਸ਼ਨ ਹੈ ਇਸ ਦੇ ਵਿੱਚ ਇਕੱਲਾ ਸਕੂਲ ਨਹੀਂ ਇਹਦੇ ਵਿੱਚ ਦੇਖੋ ਜੀ ਕਮਿਊਨਿਟੀ ਪ੍ਰੋਗਰਾਮਸ ਜਿਹੜੇ ਨੇ ਕਰਵਾਏ ਜਾਣਗੇ ਇੱਥੇ ਕਮਿਊਨਿਟੀ ਸੈਂਟਰ ਜਿਹੜਾ ਹੈ ਬਣਾਇਆ ਜਾਏਗਾ ਪਲੇ ਗਰਾਊਂਡ ਇਸ ਦੇ ਵਿੱਚ ਬਣਾਇਆ ਜਾਣਾ ਹੈ ਯੂਥ ਲਈ ਸਪੇਸਿਸ ਤੇ ਹੋਰ ਵੀ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਜਿਹਦੀ ਐਕਸਪੈਂਸ਼ਨ ਇੱਥੇ ਹੋਣੀ ਹੈ ਇੰਕਲੂਡਿੰਗ ਜਿਹੜੀਆਂ ਫ੍ਰੀ ਪੰਜਾਬੀ ਕਲਾਸਿਸ ਇੱਥੇ ਕਰਵਾਈਆਂ ਜਾਂਦੀਆਂ ਨੇ ਜੀ ਹਨਾ ਮੈਨੂੰ ਲੱਗਦਾ ਰੋਜ਼ ਹੀ ਹੈ ਸ਼ਾਇਦ ਇਹਨਾਂ ਦਾ ਕੋਈ ਨਾ ਕੋਈ ਸੈਸ਼ਨ ਜਾਂ ਵੀਕਐਂਡ ਤੇ ਹੈ ਸ਼ਾਇਦ
2: ਔਰ ਉਹ ਬਹੁਤ ਸੋਹਣੀ ਗੱਲ ਹੈ ਮੈਨੂੰ ਲੱਗਦਾ ਕਿ ਜਦੋਂ ਅਕਸਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਜੋੜ ਕੇ ਰੱਖੀਏ ਹੁਣ ਜੋੜਨ ਦੇ ਲਈ ਇਹਨਾਂ ਦੇ ਵੱਲੋਂ ਤਾਂ ਉਪਰਾਲਾ ਕੀਤਾ ਗਿਆ ਪਰ ਉਹ ਉਦੋਂ ਹੀ ਜਿਹੜਾ ਹੈ ਉਹ ਸਿਰੇ ਚੜੇਗਾ ਜਦੋਂ ਕਮਿਊਨਿਟੀ ਦੀ ਸਪੋਰਟ ਮਿਲੇਗੀ ਤੇ ਇਸ ਦੇ ਨਾਲ ਜਿਵੇਂ ਡੈਨ ਜੀ ਨੇ ਕਿਹਾ ਕਿ ਆ ਕੇ ਸਭ ਤੋਂ ਵੱਧ ਜਿਹੜਾ ਬੱਚਾ ਮਹਿਫੂਜ਼ ਕਰਦਾ ਇੱਥੇ ਕਿ ਮਾਂ ਪਿਓ ਦੀ ਸਭ ਤੋਂ ਵੱਡੀ ਟੈਨਸ਼ਨ ਕਿਉਂਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਦੇਖੀ ਹੈ ਇਹ ਗੱਲ ਕਿ ਜਦੋਂ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ ਹਰ ਸਕੂਲ ਦੇ ਵਿੱਚ ਹਰ ਸਕੂਲ ਦਾ ਆਪਣਾ ਸਿਸਟਮ ਹੁੰਦਾ ਹੈ ਪਰ ਜਦੋਂ ਇਸ ਤਰ੍ਹਾਂ ਦੇ ਸਕੂਲ ਹੁੰਦੇ ਨੇ ਜਿਹੜੇ ਸਾਡੇ ਕਮਿਊਨਿਟੀ ਦੇ ਹੁੰਦੇ ਨੇ ਜਿਹੜੇ ਸਾਡੇ ਜਿੱਥੇ ਗੁਰਬਾਣੀ ਦਾ ਵੀ ਪ੍ਰਚਾਰ ਹੁੰਦਾ ਹੈ ਸਾਡੇ ਕਲਚਰ ਦੇ ਨਾਲ ਵੀ ਬੱਚਿਆਂ ਨੂੰ ਜੋੜਿਆ ਜਾਂਦਾ ਹੈ ਤੇ ਉਦੋਂ ਮੈਨੂੰ ਲੱਗਦਾ ਕਿ ਜਿੱਥੇ ਮਾਪਿਆਂ ਦੀ ਚਿੰਤਾ ਖਤਮ ਹੋ ਜਾਂਦੀ ਹੈ ਉੱਥੇ ਹੀ ਇੱਕ ਹੋਰ ਨਵਾਂ ਸਮਾਜ ਸਿਰਜਣ ਦੀ ਜਿਹੜੀ ਇੱਕ ਪਹਿਲ ਹੈ ਉਹ ਵੀ ਕੀਤੀ ਜਾਂਦੀ ਹੈ ਉਸੇ ਦੇ ਲਈ ਇਹ ਜਿਹੜਾ ਕਾਰਜ ਉਹ ਇੱਕ ਉਲੀਕਿਆ ਗਿਆ ਹੈ ਜਿਹੜਾ ਸ਼ੁਰੂਆਤ ਹੈ ਉਸਨੇ ਮੁਕੰਮਲ ਹੋਣਾ ਹੈ ਤੁਹਾਡੇ ਸਾਥ ਦੇ ਨਾਲ ਤੇ ਇਹ ਸਿਰਫ ਜਿਹੜੀ ਸਕੂਲ ਦੀ ਬਿਲਡਿੰਗ ਨੂੰ ਨਹੀਂ ਐਕਸਪੈਂਡ ਕੀਤਾ ਜਾਵੇਗਾ ਜਿਵੇਂ ਸ਼ਵੀ ਜੀ ਨੇ ਵੀ ਦੱਸਿਆ ਕਿ ਇੱਥੇ ਕਮਿਊਨਿਟੀ ਸੈਂਟਰ ਵੀ ਬਣੇਗਾ ਇੱਥੇ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਖੇਡਾਂ ਦੇ ਵਿੱਚ ਲਾਇਆ ਜਾਵੇ ਕਿਸ ਤਰ੍ਹਾਂ ਉਹਨਾਂ ਦਾ ਭਵਿੱਖ ਜਿਹੜਾ ਹੋਰ ਉਜਵਲ ਕੀਤਾ ਜਾਵੇ ਉਸ ਦੇ ਨਾਲ ਰਿਲੇਟਡ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਣਗੀਆਂ ਇਸ ਕਰਕੇ ਤੁਹਾਡਾ ਇੱਕ ਇੱਕ ਡਾਲਰ ਬਹੁਤ ਕੀਮਤੀ ਹੈ ਤੁਸੀਂ ਆ ਕੇ ਇੱਥੇ ਸੇਵਾ ਦੇ ਵਿੱਚ ਹਿੱਸਾ ਪਾਓ ਬਹੁਤ ਸ਼ਲਾਘਾਯੋਗ ਕਦਮ ਹੋਵੇਗਾ ਜੇ ਤੁਸੀਂ ਨਹੀਂ ਆ ਸਕਦੇ ਤਾਂ ਗੋਬਿੰਦ ਮਾਰਗ 22@gmail.com ਇਹਨਾਂ ਦੀ ਈ ਟ੍ਰਾਂਸਫਰ ID ਹੈ ਪਰ ਜੇ ਤੁਸੀਂ ਈ ਟ੍ਰਾਂਸਫਰ ਕਰਨ ਤੋਂ ਪਹਿਲਾਂ ਇੱਕ ਵਾਰ ਮੇਕ ਸ਼ੋਰ ਵੀ ਕਰਨਾ ਚਾਹੁੰਦੇ ਹੋ ਤਾਂ 403-474-4522 ਇਹ ਨੰਬਰ ਹੈ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ
0: ਜੀ ਸਾਡੇ ਕੋਲੇ ਸਾਡੇ ਸੱਜਣ ਨੌਜਵਾਨ ਵੀਰ ਅਰੁਣ ਕੌਸ਼ਲ ਜੀ ਪ੍ਰੈਪ ਰਿਅਲਟੀ ਤੋਂ ਉਹ $1100 ਦੇ ਕੇ ਗਏ ਨੇ ਬਹੁਤ ਬਹੁਤ ਧੰਨਵਾਦ ਹੈ ਅਰੁਣ ਕੌਸ਼ਲ ਜੀ ਦਾ ਤੇ ਉਹਨਾਂ ਦੇ ਪਰਿਵਾਰ ਦਾ ਤੇ ਪ੍ਰੈਪ ਰਿਅਲਟੀ ਦੇ ਸਾਰੇ ਹੀ ਜਿਹੜੇ ਉਹਨਾਂ ਦੇ ਐਸੋਸੀਏਟਸ ਨੇ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ ਹਮੇਸ਼ਾ ਤੇ ਲਿਸਟ ਮੇਰੇ ਕੋਲ ਇੱਕ ਹੋਰ ਪਹੁੰਚ ਗਈ ਹੈ ਤੇ ਤੁਹਾਡੇ ਕੋਲ ਵੀ ਸੂਰੀ ਸਾਹਿਬ ਕੁਛ ਪਹੁੰਚਿਆ ਜੀ ਨਾ ਅੱਛਾ
3: ਨਹੀਂ ਜੀ
0: ਅੱਛਾ ਠੀਕ ਹੈ ਖੈਰ ਮੈਂ ਲਿਸਟ ਬੋਲਦੇ ਹਾਂ ਜੀ ਤੇ ਤੁਹਾਡਾ ਜੀ ਆਇਆਂ ਇੱਕ ਵਾਰੀ ਫਿਰ ਵਾਪਸ ਮੈਨੂੰ ਲੱਗਦਾ ਤੁਸੀਂ ਹੁਣ ਪ੍ਰਸ਼ਾਦਾ ਛੱਕ ਕੇ ਤੇ ਕੜਕ ਚਾਹ ਪੀ ਕੇ ਆ ਗਏ ਹੋ ਵਾਪਸ
3: ਹਾਂ ਜੀ ਬਿਲਕੁਲ
0: ਹਾਂ ਕਿਉਂਕਿ ਮੈਂ ਕਿਹਾ ਸੀ ਮੈਂ ਕਿਹਾ ਵੀ ਸਾਨੂੰ ਚਾਹ ਥੋੜੀ ਜਿਹੀ ਕੜਕ ਬਣਾ ਕੇ ਲੈ ਕੇ ਆਓ ਗਿੱਲ ਸਾਹਿਬ ਬਣਾ ਕੇ ਲੈ ਕੇ ਆਇਆ ਕਿਟਲੀ ਭਰੀ ਪਈ ਆ ਹੁਣ
3: ਜੀ ਸੋ ਡੈਨ ਸਾਹਿਬ ਇਹ ਸਾਡੇ ਨਾਲ

0: ਵੱਡੀ ਚਿੰਤਾ ਹਟ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਮਾਪੇ ਸੁਰੱਖਿਅਤ ਜਗ੍ਹਾ ਤੇ ਵੀ ਬੈਠੇ ਹੋਏ ਨੇ, ਆਪਣੀ ਕਮਿਊਨਿਟੀ ਦੇ ਨਾਲ ਵੀ ਜੁੜੇ ਹੋਏ ਨੇ ਤੇ ਦਿਲ ਵੀ ਲੱਗਾ ਹੋਇਆ ਹੈ।
1: ਹਾਂਜੀ ਬਿਲਕੁਲ ਜੀ, ਜਿੱਦਾਂ ਆਪਾਂ ਦੇਖੀਏ ਕਿ ਆਪਣਾ ਜਿਹੜਾ ਭਾਈਚਾਰਾ, ਆਪਾਂ ਇੰਡੀਆ ਤੋਂ ਦੇਖੀਏ ਆਪਾਂ ਕਿੱਦਾਂ ਆਪਾਂ ਪਰਿਵਾਰ 'ਚ ਇਕੱਠੇ ਰਹਿਣਾ ਪਸੰਦ ਕਰਦੇ ਹਾਂ, ਸੋ ਇਸੇ ਤਰ੍ਹਾਂ ਹੀ ਆਪਾਂ ਸਾਰੇ ਜਾਣੇ ਜੇ ਬਜ਼ੁਰਗ ਖਾਸ ਕਰਕੇ ਜਿਵੇਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕਹਿਣਗੇ ਕਿ ਜੇ ਤੁਹਾਡੇ ਕੋਲ ਨਹੀਂ ਸਮਾਂ ਹੈਗਾ ਸਾਨੂੰ ਉੱਥੇ ਛੱਡਿਓ ਜਿੱਥੇ ਸਾਰੇ ਬੈਠੇ ਨੂੰ ਆਪਣਾ ਭਾਈਚਾਰਾ ਬੈਠਾ ਹੋਵੇ। ਜਿਵੇਂ ਆਪਾਂ ਜੈਨੀ ਸੈਂਟਰ ਦੀ ਗੱਲ ਕਰਦੇ ਉੱਥੇ ਕਿੰਨੇ ਪੰਜਾਬੀ ਆਪਣਾ ਭਾਈਚਾਰਾ ਬੈਠਾ ਹੁੰਦਾ, ਸੋ ਉਹ ਬਹੁਤ ਵਧੀਆ ਲੱਗਦਾ ਕਿਉਂਕਿ ਉਹਨਾਂ ਨੂੰ ਮੌਕਾ ਮਿਲਦਾ ਆਪਣੀਆਂ ਵਿਚਾਰਾਂ ਸਾਂਝੀਆਂ ਕਰਨ ਦੂਜਿਆਂ ਨਾਲ, ਤੇ ਉਹਨਾਂ ਨਾਲ ਪਿਆਰ ਬਣਦਾ, ਹਮਦਰਦੀ ਇੱਕ ਦੂਜੇ ਨਾਲ ਪਿਆਰ ਆਉਂਦਾ ਆਪਣਾ। ਸੋ ਉਸੇ ਕਰਕੇ ਜੇ ਇੱਕ ਥਾਂ ਇੱਕ ਜਗ੍ਹਾ ਤੇ ਆਪਾਂ ਨੂੰ ਇੰਨੀਆਂ ਸਹੂਲਤਾਂ ਮਿਲਦੀਆਂ, ਸੋ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ। ਗੁਰੂ ਘਰ ਆਉਣਾ, ਇੱਥੇ ਮੱਥਾ ਟੇਕਿਆ, ਨਾਲ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਆਪਣੇ ਭਾਈਚਾਰੇ ਨਾਲ, ਸੋ ਇਹਦੇ ਨਾਲ ਇੱਕ ਚੰਗਾ ਬੌਂਡ ਬਣਦਾ। ਸੋ ਬੱਚਿਆਂ ਲਈ ਵੀ ਇਹ ਬਹੁਤ ਵਧੀਆ ਵਾ, ਉਹਨਾਂ ਦੇ ਭਵਿੱਖ ਲਈ ਉਹਨਾਂ ਨੂੰ ਪਤਾ ਲੱਗਦਾ ਕਿ ਆਪਣਾ ਆਪਣੇ ਜੋ ਭਾਈਚਾਰੇ ਵਿੱਚ ਕਿੱਦਾਂ ਆਪਾਂ ਇੱਕ ਦੂਜੇ ਨਾਲ ਰਹਿਣਾ ਪਸੰਦ ਕਰਦੇ ਹਾਂ।
0: ਜੀ ਜੀ ਜੀ,
1: ਜਿੱਦਾਂ ਕਿ ਅੱਜ ਕੱਲ੍ਹ ਇੰਨੀ ਨਫ਼ਰਤ ਵਧੀ ਹੋਈ ਆ, ਇਹ ਇੱਕ ਬਹੁਤ ਵਧੀਆ ਮੌਕਾ ਵਾ,
0: ਮੌਕਾ ਹੈ।
1: ਸੋ ਇਸੇ ਲਈ ਆਪਾਂ ਇਹ ਉਪਰਾਲਾ ਕੀਤਾ ਜੀ।
0: ਬਿਲਕੁਲ, ਇਸੇ ਕਰਕੇ ਨਾਮ ਵੀ ਇਹੀ ਰੱਖਿਆ ਗਿਆ ਹੈ ਕਿ 5 acres ਫੋਰ ਯੋਰ ਫਿਊਚਰ, 5 acres ਤੁਹਾਡੇ ਭਵਿੱਖ ਦੇ ਲਈ, ਸਾਡੇ ਸਾਰਿਆਂ ਦੇ ਭਵਿੱਖ ਦੇ ਲਈ। ਇਹ ਸਾਡੇ ਸਾਰਿਆਂ ਦਾ ਹੀ ਇੱਕ ਸਾਂਝਾ ਕਹਿ ਲਓ ਕਿ ਇੱਕ ਉਪਰਾਲਾ ਹੈ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਯੋਗਦਾਨ ਵੀ ਪਾਉਣਾ ਤੇ ਸਾਨੂੰ ਹੀ ਸਾਰਿਆਂ ਨੂੰ ਜਿਹੜਾ ਹੈ ਉਹ ਇਸਦਾ ਫਾਇਦਾ ਵੀ ਹੋਣਾ ਹੈ। ਡੈਨ ਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ, ਮੈਨੂੰ ਇੱਕ ਗੱਲ ਯਾਦ ਆ ਕਿ ਬੀਸੀ ਦੇ ਵਿੱਚੋਂ ਸ਼ਹਿਰ, ਮੈਂ ਸ਼ਾਇਦ ਉਸਦਾ ਨਾਮ ਭੁੱਲ ਗਈ ਹਾਂ, ਉਹ ਸ਼ਹਿਰ ਇੰਨਾ ਪੁਰਾਣਾ ਹੋ ਗਿਆ ਕਿ ਕਹਿੰਦੇ ਕਿ ਉਹ ਪੂਰਾ ਦਾ ਪੂਰਾ ਸ਼ਹਿਰ ਉੱਜੜ ਗਿਆ, ਪਰ ਸਿਰਫ ਉੱਥੇ ਆਪਣਾ ਗੁਰੂ ਘਰ ਜਿਹੜਾ ਹੈ ਉਹ ਮੌਜੂਦ ਹੈ, ਸਿਰਫ ਉਸ ਸ਼ਹਿਰ ਦੇ ਵਿੱਚ ਜਿਹੜੇ ਹੁਣ ਪਿੰਡ ਕਹਿ ਲਓ ਕਿ ਇੱਕ ਛੋਟਾ ਜਿਹਾ, ਹਾਂਜੀ, ਤੇ ਗਿਣਤੀ ਦੇ ਉੱਥੇ ਬੰਦੇ ਰਹਿ ਗਏ ਨੇ, ਪਰ ਆਪਣੇ ਸਿੱਖ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਉਸ ਗੁਰੂ ਘਰ ਨੂੰ ਜਿਹੜਾ ਹੈ ਉਹ ਕਹਿ ਲਓ ਕਿ ਦੁਬਾਰਾ ਮੁੜ ਸੁਰਜੀਤ ਵੀ ਕੀਤਾ ਜਾਵੇ।
2: ਜੀ, ਪਾਲਦੀ ਹੈਗਾ ਉਸ ਪਿੰਡ ਦਾ ਨਾਂ। ਓਬਵੀਅਸਲੀ ਕਿ ਪਾਪੂਲੇਸ਼ਨ ਹੌਲੀ ਹੌਲੀ ਫਿਰ ਮੂਵ ਹੁੰਦੇ ਰਹਿੰਦੇ ਨੇ ਲੋਕ, ਪਰ ਉਹ ਸਭ ਤੋਂ ਪੁਰਾਣਾ ਗੁਰੂ ਘਰ ਹੈ
0: ਜੀ,
2: ਜਿੱਥੇ ਮੇਰਾ ਖਿਆਲ ਹੈ, ਜੇ ਮੈਂ ਇਹ ਕਹਾਂ ਕਿ ਸਾਡੇ ਗਦਰੀ ਬਾਬੇ ਜਦੋਂ ਆਏ ਸੀਗੇ ਤੇ ਅਕਸਰ ਉੱਥੇ ਮੀਟਿੰਗਾਂ ਉਹਨਾਂ ਗੁਰੂ ਘਰਾਂ ਚ ਹੁੰਦੀਆਂ ਸੀਗੀਆਂ। ਸਭ ਤੋਂ ਬਿਊਟੀ ਇਹ ਹੈ ਇਸ ਕੌਮ ਦੀ ਕਿ ਇੱਥੇ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ 4 ਦਰਵਾਜ਼ੇ ਹੈ ਕਿ ਕੋਈ ਵੀ ਕਿਸੇ ਵੀ ਦਿਸ਼ਾ ਚੋਂ ਆ ਸਕਦਾ ਤੇ ਕਿਸੇ ਵੀ ਧਰਮ ਜਾਤ ਨਾਲ ਸੰਬੰਧਿਤ ਆ ਸਕਦਾ, ਤੇ ਗਦਰੀ ਬਾਬਿਆਂ ਵਾਲੀ ਉਦੋਂ ਦੀ ਐਗਜ਼ਾਮਪਲ ਹੈ ਕਿ ਉਦੋਂ ਹਿੰਦੂ ਸਿੱਖ ਮੁਸਲਿਮ ਸਾਰੇ ਇਕੱਠੇ ਗੁਰੂ ਘਰ ਦੇ ਵਿੱਚ ਮੀਟਿੰਗ ਕਰਦੇ ਸੀ ਔਰ ਬਹੁਤੀ ਵਾਰ ਉੱਥੇ ਸੌਂ ਵੀ ਜਾਂਦੇ ਸੀ ਬੇਸਮਟਨ, ਜੋ ਗਦਰੀ ਬਾਬਿਆਂ ਦੀਆਂ ਕਿਤਾਬਾਂ ਪੜ੍ਹੀਆਂ ਉਹਨਾਂ 'ਚ ਲਿਖਿਆ ਹੋਇਆ। ਸੋ ਉਹ ਪਾਲਦੀ ਬਿਲਕੁਲ ਉੱਥੇ ਗੁਰੂ ਘਰ ਹੈ, ਤੇ ਗੁਰੂ ਘਰ ਤਾਂ ਵੈਸੇ ਜਿੱਥੇ ਵੀ ਸਿੱਖ ਪਹੁੰਚਦੇ ਨੇ 5-7 ਪਰਿਵਾਰ ਪਹੁੰਚ ਜਾਣ ਤਾਂ ਕੋਸ਼ਿਸ਼ ਹੁੰਦੀ ਗੁਰੂ ਘਰ ਬਣਾਇਆ ਜਾਵੇ। ਯਸ, ਪਾਲਦੀ ਗੁਰੂ ਘਰ ਜਿਹੜਾ ਪਾਲਦੀ ਪਿੰਡ ਦੇ ਵਿੱਚ ਉਹ ਬਹੁਤ ਪੁਰਾਣਾ ਹੈ, ਤੇ ਕੋਸ਼ਿਸ਼ ਹਮੇਸ਼ਾ ਸਿੱਖਾਂ ਦੀ ਰਹਿੰਦੀ ਹੈ ਕਿ ਉਹਨੂੰ ਬਕਾਇਦਾ ਕਾਇਮ ਰੱਖਿਆ ਜਾਵੇ। ਤੇ ਸੰਗਤ ਪਹੁੰਚ ਰਹੀ ਹੈ, ਅੱਜ ਗੁਰਪੁਰਬ ਹੈ ਗੁਰੂ ਗ੍ਰੰਥ ਸਾਹਿਬ ਦਾ, ਤੇ ਜਦੋਂ ਤੱਕ ਤੁਸੀਂ ਆਏ ਜਾਵੋਗੇ ਅਸੀਂ ਬੈਠੇ ਰਵਾਂਗੇ ਇੱਥੇ, ਭਾਵੇਂ 7 ਵੱਜ ਜਾਣ ਜਾਂ 8 ਵੱਜ ਜਾਣ। ਇਸ ਕਰਕੇ ਜਿਹੜੇ ਵੀ ਮਾਧਿਅਮ ਦੇ ਥਰੂ ਤੁਸੀਂ ਸੁਣ ਰਹੇ ਹੋ, ਚਾਹੇ ਸੋਸ਼ਲ ਮੀਡੀਆ, ਓਕੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਤੁਸੀਂ ਆਉਂਦੇ ਰਹੋ, ਤੁਸੀਂ ਗੱਲ ਕਰ ਸਕਦੇ ਹੋ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਪਰਮੀਤ ਜੀ ਆ। ਹਾਂਜੀ
4: ਹਾਂਜੀ ਹਾਂਜੀ, ਪਰਮੀਤ ਸਿੰਘ ਜੀ ਬੋਲ ਰਹੇ ਸੀ।
3: ਹਾਂਜੀ ਹਾਂਜੀ, ਤੁਸੀਂ ਆਉਂਦੇ ਰਹੋ।
4: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਬਹੁਤ ਬਹੁਤ, ਤੁਸੀਂ ਅੱਜ ਬੜਾ ਵਧੀਆ ਉਪਰਾਲਾ ਕੀਤਾ ਜੀ, ਕਮਿਊਨਿਟੀ ਦੀ ਬੜੀ ਵੱਡੀ ਸੇਵਾ ਕਰ ਰਹੇ ਹੋ। ਮੈਂ ਸਾਰੇ ਜਿੰਨੇ ਵੀ ਆਪਣੇ ਮੀਡੀਆ ਤੋਂ ਭੈਣ ਭਰਾ ਪਹੁੰਚੇ ਆ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜੀ, ਤੇ ਨਾਲ ਧੰਨਵਾਦ ਕਰਦੇ ਹਾਂ ਸਾਰੀ ਸੰਸਥਾ ਦਾ, ਗੁਰੂ ਗ੍ਰੰਥ ਸਾਹਿਬ ਦਰਬਾਰ ਦਾ, ਤੇ ਮਹਾਰਾਜ ਦੀ ਬੜੀ ਕਿਰਪਾ ਨਾਲ, ਅਪਾਰ ਬਖਸ਼ਿਸ਼ਾਂ ਨਾਲ ਜਿਹੜਾ ਆਪਣੀ ਕੈਲਗਰੀ ਦੇ ਵਿੱਚ ਸੰਸਥਾ ਨੇ ਐਡਾ ਸੋਹਣਾ ਤੇ ਵਧੀਆ ਸਕੂਲ ਬਣਾਇਆ ਜੀ, ਤੇ ਬਹੁਤ ਥੋੜੇ ਸਮੇਂ ਦੇ ਵਿੱਚ ਜਿਹਦੇ ਵਿੱਚ 600 ਤੋਂ ਲੈ ਕੇ 1200 ਬੱਚੇ ਨੂੰ ਜਿਹੜੀ ਐਡਮਿਸ਼ਨ ਮਿਲੀ ਆ, ਬਹੁਤ ਸੋਹਣੀ ਬਿਲਡਿੰਗ ਬਣੀ ਹੈ ਜੀ, ਜਿਹੜੀ ਬੜੇ ਮਾਡਰਨ ਤਰੀਕੇ ਨਾਲ, ਤੇ ਜਿਹਦੇ ਵਿੱਚ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਦੇ ਬਹੁਤ ਸੋਹਣੇ ਭਵਿੱਖ ਦੇ ਵਾਸਤੇ ਬੱਚਿਆਂ ਨੂੰ ਇੱਕ ਵਧੀਆ ਐਜੂਕੇਸ਼ਨ ਦੇ ਰਹੇ ਹਾਂ ਜੀ, ਤੇ ਨਾਲੇ ਉਹਨਾਂ ਨੂੰ ਆਉਣ ਵਾਸਤੇ ਸਮੇਂ ਵਾਸਤੇ ਤਿਆਰ ਕਰ ਰਹੇ ਹਾਂ ਜੀ, ਤੇ ਉਹਦੇ ਵਾਸਤੇ ਮੈਂ ਸਾਰੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ। ਤੇ ਇਹ ਵੀ ਦੱਸਦਿਆਂ ਬੜੀ ਖੁਸ਼ੀ ਹੁੰਦੀ ਆ ਜਦੋਂ ਬਾਸੀ ਸਾਹਿਬ ਉਹਨਾਂ ਨੇ, ਲਾਲੀ ਅੰਕਲ ਉਹਨਾਂ ਨੇ, ਸੁਖਪਾਲ ਖਹਿਰਾ ਭਾਜੀ ਉਹਨਾਂ ਨੇ, ਸਾਰੀ ਟੀਮ ਨੇ ਆਪਦਾ ਸਾਰਾ ਕੁਛ ਕਹਿ ਲਓ ਵੀ ਪਿੱਛੇ

0: ਛੱਡ ਕੇ ਜਿਹੜੇ ਨਿਸਵਾਰਥ ਨੇ ਸੰਸਥਾ ਦੇ ਵਾਸਤੇ ਤੇ ਕਮਿਊਨਿਟੀ ਦੀ ਸੇਵਾ ਵਾਸਤੇ ਬਹੁਤ ਸੇਵਾ ਕੀਤੀ ਹੈ ਤੇ ਨਾਲ ਜਿਹੜੀ ਦੱਸਦੇ ਆ ਵੀ ਪਿੱਛੇ 5 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੀ ਸੰਸਥਾ ਲੈਣ ਜਾ ਰਹੀ ਆ ਤੇ ਉਹਦੇ ਵਾਸਤੇ ਵੀ ਸਾਰੇ ਵਧਾਈ ਦੇ ਪਾਤਰ ਆ ਜੀ ਤੇ ਮੈਂ ਆਪਦੇ ਵੱਲੋਂ ਸਾਰਿਆਂ ਨੂੰ ਇਹੀ ਅਪੀਲ ਤੇ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਦੇਖਿਆ ਸੰਸਥਾ ਬਹੁਤ ਸੋਹਣਾ ਕੰਮ ਕਰ ਰਹੀ ਹੈ ਜੀ ਤੇ ਆਪਾਂ ਨੂੰ ਆਪਣਾ ਫਰਜ਼ ਬਣਦਾ ਆਪਾਂ ਸੰਸਥਾ ਦਾ ਤੇ ਸਾਰੀ ਕਮੇਟੀ ਦਾ ਸਾਰੇ ਸੇਵਾਦਾਰਾਂ ਦਾ ਸਹਿਯੋਗ ਦਈਏ ਤੇ ਜੋ ਵੀ ਆਪਣਾ ਦਸਵੰਧ ਆ ਤਿਲ ਫੁਲ ਜੋ ਵੀ ਆਪਣੀ ਸੇਵਾ ਬਣਦੀ ਆ ਉੱਥੇ ਆਪਾਂ ਆਪਣੀ ਸੇਵਾ ਜ਼ਰੂਰ ਪਾ ਕੇ ਆਪਦੀ ਸਫਲ ਕਰੀਏ ਤੇ ਨਾਲ ਹੀ ਨਾਲ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਸ ਆਰਗੇਨਾਈਜੇਸ਼ਨ ਨੂੰ ਸਕੂਲ ਨੂੰ ਤੇ ਹੋਰ ਵੱਡੇ ਲੈਵਲ ਤੱਕ ਆਪਾਂ ਲੈ ਕੇ ਜਾਈਏ ਜੀ
1: ਬਹੁਤ ਬਹੁਤ ਧੰਨਵਾਦ ਪ੍ਰਮੀਤ ਜੀ ਤੇ ਤੁਸੀਂ ਮੈਨੂੰ ਲੱਗਦਾ ਅੱਜ ਸ਼ਹਿਰ ਚ ਨਹੀਂ ਹੈਗੇ ਇਸ ਕਰਕੇ ਤੁਸੀਂ ਆਨਲਾਈਨ ਫੋਨ ਤੇ ਜੁੜੇ ਹੋ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਵਕਤ ਕੱਢ ਕੇ ਫੋਨ ਕੀਤਾ ਤੇ ਆਉਣ ਵਾਲੇ ਸਮੇਂ ਜਦੋਂ ਆਉਂਗੇ ਵਾਪਸ ਮੈਨੂੰ ਨਹੀਂ ਪਤਾ ਤੁਸੀਂ ਐਡਮਿੰਟਨ ਅਸੈਂਬਲੀ ਚੋਂ ਜਾਂ ਕਿਸੇ ਹੋਰ ਸ਼ਹਿਰ ਚੋਂ ਤਾਂ ਜ਼ਰੂਰ ਦਰਸ਼ਨ ਦਿਓ ਤੇ ਅਸੀਂ ਤੁਹਾਡੇ ਦਰਸ਼ਨ ਕਰ ਸਕੀਏ
0: ਜ਼ਰੂਰ ਦਰਸ਼ਨ ਕਰਾਂਗੇ ਜੀ ਮੈਂ ਅਨਫੋਰਚੁਨੇਟਲੀ ਮੈਨੂੰ ਟੋਰਾਂਟੋ ਆਉਣਾ ਪਿਆ ਸੀਗਾ ਜੀ ਐਮਰਜੈਂਸੀ ਤੇ ਤਾਂ ਕਰਕੇ ਉਹਦੇ ਲਈ ਮੈਨੂੰ ਮਾਫ਼ੀ ਮਨਜ਼ੂਰ ਕਰ ਦਿਓ ਜੀ
1: ਨਹੀਂ ਬਹੁਤ ਬਹੁਤ ਧੰਨਵਾਦ ਜੀ
0: ਜ਼ਰੂਰ ਦਰਸ਼ਨ ਕਰਾਂਗੇ ਜੀ ਸਾਰੀ ਸੰਗਤ ਦੇ
1: ਬਹੁਤ ਬਹੁਤ ਧੰਨਵਾਦ ਇਹ ਸਨ ਜੀ ਪਰਮੀਤ ਸਿੰਘ ਬੋਪਰ ਆਏ MLA ਸਾਡੇ ਕੈਲਗਰੀ ਤੋਂ NDP ਦੇ ਉਹ ਆਨਲਾਈਨ ਟੋਰਾਂਟੋ ਤੋਂ ਸੀਗੇ ਤੇ ਸਾਡੇ ਬਹੁਤ ਹੀ ਪਾਪੂਲਰ ਮਸ਼ਹੂਰ ਸ਼ਹਿਰ ਦੇ ਜੋੜੀ ਲਵ ਸਿੱਧੂ ਤੇ ਰਵਿੰਦਰ ਸਿੱਧੂ ਵੀ ਆ ਗਏ ਨੇ ਸਭ ਬਿਊਟੀ ਇਸ ਚੀਜ਼ ਦੀ ਹੈ ਕਿ ਬੌਬੀ ਹੁਣਾਂ ਨੇ ਨਾ ਜਿਹੜਾ ਸਾਡਾ ਆਹ ਸਟੂਡੀਓ ਬਣਾਇਆ ਇੱਥੇ ਅੱਜ ਇਹ ਦਰਵਾਜ਼ੇ ਦੇ ਬਿਲਕੁਲ ਗੁਰੂ ਘਰ ਦੇ ਦਰਵਾਜ਼ੇ ਦੇ ਮੂਹਰੇ ਜਿਹੜਾ ਅੰਦਰ ਵੜਦਾ ਸਾਨੂੰ ਉਹਨਾਂ ਦੇ ਦਰਸ਼ਨ ਹੁੰਦੇ ਆ ਤੇ ਰਕਸ਼ ਜੋਸ਼ੀ ਜੀ ਉਹ ਵੀ ਹੁਣੇ ਲੰਘ ਕੇ ਗਏ ਆ ਉਹ ਹਿੰਦੂ ਮੰਦਿਰ ਦੇ ਸਾਬਕਾ ਪ੍ਰਧਾਨ ਵਿਖਲ ਚੇਅਰਮੈਨ ਵੀ ਰਹੇ ਆ ਉਹ ਵੀ ਹੁਣੇ ਆਏ ਆ ਤੇ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਰੇ ਪਹੁੰਚ ਰਹੇ ਹੋ ਤੇ ਜੇ ਨਹੀਂ ਵੀ ਪਹੁੰਚ ਸਕਦੇ ਤਾਂ ਈ ਟ੍ਰਾਂਸਫਰ ਗੋਬਿੰਦ ਮਾਰਗ 22 ਨੰਬਰ ਹੈ 22 ਇਕੱਠਾ ਪਾਉਣਾ ਤੇ @gmail.com ਤੇ ਤੁਸੀਂ ਕਰ ਸਕਦੇ ਹੋ ਇਹ ਪ੍ਰੋਗਰਾਮ ਹੁਣ ਕੱਲਾ ਸੋਸ਼ਲ ਮੀਡੀਏ ਜਾਂ ਪੰਜਾਬੀ ਜਿਹੜਾ ਰੇਡੀਓ ਚੈਨਲ ਹੈ ਉਹਦੇ ਥਰੂ ਨਹੀਂ 94.7 FM ਤੇ ਵੀ ਤੁਸੀਂ ਬਹੁਤ ਦੂਰ ਤੱਕ ਸੁਣ ਰਹੇ ਹੋ ਜਿੱਥੇ ਵੀ ਤੁਸੀਂ ਬੈਠੇ ਸੁਣ ਰਹੇ ਹੋ ਤੁਸੀਂ ਫੋਨ ਵੀ ਕਰ ਸਕਦੇ ਹੋ 403-474-4432 ਜਾਂ ਫਿਰ ਤੁਸੀਂ ਈ ਟ੍ਰਾਂਸਫਰ ਗੋਬਿੰਦ ਮਾਰਗ 22@gmail.com ਤੇ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਆ ਸਕਦੇ ਹੋ ਤਾਂ ਬਹੁਤ ਚੰਗਾ ਲੱਗੂਗਾ ਤੇ ਅਸੀਂ ਤੁਹਾਡੇ ਦਰਸ਼ਨ ਕਰਾਂਗੇ ਤੁਸੀਂ ਦਰਸ਼ਨ ਗੁਰੂ ਸਾਹਿਬ ਦੇ ਕਰਿਓ ਤੇ ਬਹੁਤ ਬਹੁਤ ਧੰਨਵਾਦ ਆ ਜਿਹੜੇ ਸੱਜਣ ਆ ਚੁੱਕੇ ਆ ਤੇ ਜਿਹੜੇ ਨਹੀਂ ਆਏ ਉਹ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਰਕਸ਼ ਜੋਸ਼ੀ ਜੀ ਦਾ ਧੰਨਵਾਦ ਹੈ ਉਹ ਆਏ ਨੇ ਉਹ ਬੜੇ ਹਿੰਦੂ ਮੰਦਿਰ ਦੇ ਚੇਅਰਮੈਨ ਵੀ ਰਹੇ ਨੇ ਪ੍ਰਧਾਨ ਵੀ ਰਹੇ ਨੇ ਮੇਰੇ ਖਿਆਲ ਬਹੁਤ ਸਾਰੀਆਂ ਪੋਜੀਸ਼ਨਾਂ ਇਹਨਾਂ ਕੋਲ ਸੀਗੀਆਂ ਇਹਨਾਂ ਨੂੰ ਜੀ ਆਇਆਂ ਕਰਦੇ ਆ ਰਕਸ਼ ਜੀ
2: ਜੀ ਬਿਲਕੁਲ ਜੀ ਡੈਨ ਸਾਹਿਬ ਜੋ ਸਿਰਫ ਤੁਹਾਡਾ ਸਵਾਗਤ ਹੈ ਸੋ
3: The time is 2 p.m. You are listening to Fairchild Radio CHKF FM 94.7, a multicultural radio station in Calgary.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4 7 17 1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: ਗਲਕਸ਼ੀ ਤੁਹਾਡਾ ਧੰਨਵਾਦ ਹੈ ਤੁਸੀਂ ਆਏ ਹੋ ਤੇ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਤਿੰਨ ਇਹ ਇਹ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਦਸਾਂ ਨਾਵਾਂ ਦੀ ਕਿਰਤ ਕਰਨੀ ਤੇ ਉਸ ਤੋਂ ਬਾਅਦ ਦਸਵਾਂ ਦਸੌਂਦ ਕੱਢਣਾ ਵੰਡ ਕੇ ਛਕਣਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਜੇ ਇਹ ਮੈਸੇਜ ਦੁਨੀਆਂ ਭਰ ਚ ਪਹੁੰਚ ਜਾਵੇ ਨਾ ਤਾਂ ਮੇਰਾ ਖਿਆਲ ਹੈ ਬਹੁਤ ਕੁਛ ਵਧੀਆ ਹੋ ਸਕਦਾ ਔਰ ਜ਼ਿੰਦਗੀ ਬਹੁਤ ਸੌਖੀ ਲੰਘ ਸਕਦੀ ਹੈ
4: ਆਹੀ ਮੈਸੇਜ ਦਿੱਤਾ ਸੀ ਇਹਦੇ ਕਰਕੇ ਇਕੱਠੇ ਹੋਏ ਆ ਆਹੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ

0: ਵਿੱਚ
1: ਉਹ ਭਾਈ ਪੜ੍ਹ ਲਓ ਪੜ੍ਹ ਕੇ ਇਹਨੂੰ ਅਮਲ ਕਰ ਲਓ ਕੋਈ ਹਰਜ ਨਹੀਂ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਜੇ ਤੁਸੀਂ ਕਿਤੇ ਜੁੜਨਾ ਸ਼ੁਰੂ ਕਰ ਜੋ ਇਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਸਾਰੀ ਚੀਜ਼ ਤੁਹਾਡੇ ਘਰੋਂ ਸ਼ੁਰੂ ਹੁੰਦੀ ਹੈ ਪਹਿਲਾਂ ਮਾਂ ਬਾਪ ਹੈਗੇ ਨੇ ਮੇਰੇ ਮੰਮੀ ਡੈਡੀ ਘਰ ਨੇ ਡੈਡੀ ਮੇਰੇ 96 ਨੇ ਉਹਨਾਂ ਦਾ ਧਿਆਨ ਰੱਖਣਾ ਮੇਰਾ ਗ੍ਰੈਂਡ ਸਨ ਹੈ ਚਾਰ ਪੀੜੀਆਂ ਸਾਡੇ ਘਰ ਨੇ ਮੇਰਾ ਆਪਣਾ ਗ੍ਰੈਂਡ ਕਿਡ ਹੈਗਾ ਵੈ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਵਿੱਚ ਅਸੀਂ ਇੱਕ ਇਹੋ ਜਿਹੀ ਸੰਸਕਾਰ ਪਾਏ ਨੇ ਕਿ ਭਾਈ ਇੱਦਾਂ ਕੰਮ ਵੀ ਕਰਿਆ ਕਰੋ ਕਿਰਤ ਵੀ ਕਰਿਆ ਕਰੋ ਨਾਮ ਵੀ ਜਪਿਆ ਕਰੋ ਤੇ ਵੰਡ ਵੀ ਛਕ ਲਿਆ ਕਰੋ ਕਮਿਊਨਿਟੀ ਨਾਲ ਜੁੜ ਕੇ ਰਿਹਾ ਕਰੋ ਮੇਰੇ ਤਾਂ ਬੇਟਾ ਤੇ ਬਹੂ ਵੀ ਨਾਲ ਹੀ ਆਏ ਹੋਏ ਨੇ
0: ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਪਰਿਵਾਰ ਦਾ ਤੇ ਤੁਸੀਂ ਆਏ ਹੋ ਤੇ ਦਿਲੋਂ ਸਤਿਕਾਰ ਹੈ ਤੁਹਾਡਾ ਜੀ
2: ਜੀ ਥੈਂਕ ਯੂ ਜੀ ਸੋ ਜੀ ਡੈਨ ਸਾਹਿਬ
0: ਜੀ ਬਿਲਕੁਲ ਜੀ ਤੇ ਸੰਗਤ ਇਸ ਵਕਤ ਹੁਮ ਹਮ ਆ ਕੇ ਪਹੁੰਚ ਰਹੀ ਹੈ ਜੇ ਤੁਸੀਂ ਅੱਜ ਵੈਦਰ ਵਧੀਆ ਭਾਵੇਂ ਫੋਰਕਾਸਟ ਮੀਂਹ ਦੀ ਸੀਗੀ ਪਰ ਲੱਗਦਾ ਨਹੀਂ ਸ਼ਾਇਦ ਇਹ ਵੀ ਇੱਕ

0: ਜ਼ਰੂਰੀ ਹੈ ਤੇ ਉਦੋਂ ਬਾਅਦ ਫਿਰ ਥੋੜਾ ਬਹੁਤਾ ਜਿੰਨਾ ਵੀ ਤੁਸੀਂ ਆਪਣਾ ਕਰ ਸਕਦੇ ਹੋ ਦਸਵਾਂ ਦਸੌਂਦ ਕੱਢ ਕੇ ਤਾਂ ਕਿ ਜਿਹੜੇ ਕਮਿਊਨਿਟੀ ਦੇ ਇੱਦਾਂ ਦੇ ਪ੍ਰੋਜੈਕਟ ਆ ਉਹ ਕੰਪਲੀਟ ਹੁੰਦੇ ਰਹਿਣ, ਤੁਹਾਡੇ ਸਹਿਯੋਗ ਨਾਲ ਹੀ ਹੋਣੇ ਆ ਇਹ ਪ੍ਰਬੰਧ ਜਿਹੜਾ ਜੋ ਕੀਤਾ ਜਾਂਦਾ ਇਹ ਗੁਰੂ ਸਾਹਿਬ ਖੁਦ ਕਰਵਾਉਂਦੇ ਨੇ ਤੇ ਸਾਡੇ ਵਰਗੇ ਤਾਂ ਇੱਥੇ ਬੈਠ ਕੇ ਸਿਰਫ ਇੱਕ ਹੋਕਾ ਦੇਣਾ ਤੇ ਤੁਸੀਂ ਆਓ ਆ ਕੇ ਹਾਜ਼ਰੀਆਂ ਲਾਓ। ਬਹੁਤ ਬਹੁਤ ਧੰਨਵਾਦ ਆ ਜਿਹੜੇ ਆ ਚੁੱਕੇ ਨੇ ਤੇ ਬਾਬੂ ਜੀ ਕੋਈ ਹੋਰ ਲਿਸਟ ਆ ਗਈ ਤੁਹਾਨੂੰ ਦੱਸ ਦਿਓ।
1: ਬਿਲਕੁਲ
0: ਜੀ, ਸੋ
2: ਅਮ੍ਰਿਤ ਜੀ ਅਸੀਂ ਮੀਡੀਆ ਜਿਹੜਾ ਸਾਰਾ ਜੁੜਿਆ ਜੀ ਇਹਦਾ ਵੀ ਧੰਨਵਾਦ ਅਸੀਂ ਕਰ ਰਹੇ ਹਾਂ
3: ਕਿ
2: ਇੱਕ ਸਹਿਯੋਗ ਦੇ ਰਹੇ ਹਾਂ ਔਰ ਇੱਕ ਯੂਨਾਈਟਿਡ ਮੀਡੀਆ ਦਾ ਇੱਕ ਮੈਸੇਜ ਆ ਰਿਹਾ ਇਹਦੇ ਚ ਡੈਨ ਸਾਹਿਬ ਚਾਹੇ ਚਾਹੇ ਉਹ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ, ਸੋ ਸਾਰਿਆਂ ਨੇ
3: ਕਿ ਜੇ ਅਸੀਂ ਇਸੇ ਤਰੀਕੇ ਦੇ ਨਾਲ ਇੱਕਜੁੱਟ ਹਰ ਥਾਂ ਤੇ ਹੋ ਜਾਇਆ ਕਰੀਏ ਤੇ ਮੈਨੂੰ ਲੱਗ ਕਮਿਊਨਿਟੀ ਨੂੰ ਜਿਹੜੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ ਥੋੜੀਆਂ ਬਹੁਤ ਉਹ ਵੀ ਨਾ ਆਉਣ, ਏਕਾ ਹੋਣਾ ਬੜਾ ਜ਼ਰੂਰੀ ਹੈ। ਸਾਡੇ ਤਾਂ ਗੁਰੂ ਸਾਹਿਬਾਨ ਨੇ ਸ਼ੁਰੂ ਤੋਂ ਹੀ ਹੁਕਮ ਕੀਤਾ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਈ ਤੇ ਕੋਈ ਫਰਕ ਹੀ ਨਹੀਂ ਰੱਖਿਆ ਕਿਸੇ ਦੇ ਵਿੱਚ ਅੱਗੇ ਡੈਂਸ ਦੂਜੀ ਤੁਸੀਂ ਇੱਕ ਲਿਸਟ ਵੀ ਪੜ੍ਹ ਰਹੇ ਸੀ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਸ਼ਾਇਦ ਮਹਿਮੂਦ ਕਰਕੇ ਕੋਈ ਜ਼ਿਕਰ ਵੀ ਹੋਇਆ ਸੀ ਜਿਨ੍ਹਾਂ ਨੇ ਦਸਵੰਧ ਕੱਢਿਆ ਜਿਹੜੇ ਸੇਵਾ ਕਰਕੇ ਗਏ ਨੇ, ਹੁਣ ਜੋਸ਼ੀ ਸਾਹਿਬ ਆਏ ਨੇ ਜਾਂ ਹੋਰ ਜਿੰਨੇ ਵੀ ਸਾਡੇ ਵਾਕਿਆ ਸੀ ਜਿਨ੍ਹਾਂ ਨੇ ਦਸਵੰਧ ਕੱਢਿਆ ਜਿਹੜੇ ਸੇਵਾ ਕਰਕੇ ਗਏ ਨੇ, ਹੁਣ ਜੋਸ਼ੀ ਸਾਹਿਬ ਆਏ ਨੇ ਜਾਂ ਹੋਰ ਜਿੰਨੇ ਵੱਖ ਕਮਿਊਨਿਟੀਜ਼ ਦੇ ਭਾਈਚਾਰੇ ਆਉਂਦੇ ਨੇ, ਉਹ ਬੜੀ ਖੂਬਸੂਰਤੀ ਹੈ, ਸਾਡੀ ਡਾਇਵਰਸਿਟੀ ਇੱਥੇ ਦੇਖਣ ਨੂੰ ਮਿਲਦੀ ਹੈ।
0: ਬਿਲਕੁਲ ਜੀ ਬਿਲਕੁਲ, ਇਹੀ ਤਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਵੀ ਇਹੀ ਸੀਗਾ ਕਿ ਮੈਸੇਜ ਬੋਬੀ ਹੁਣੀ ਫੋਨ ਨੰਬਰ ਪੁੱਛ ਰਹੇ ਨੇ ਬਾਰ ਬਾਰ ਤੇ 403-474-4422 ਨੰਬਰ ਹੈ 403-47
4: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
5: ਗਰਮ ਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
4: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
5: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
4: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
5: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
4: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
6: ਹੈਲੋ, ਨਮਸਤੇ, ਸਤਿ ਸ਼੍ਰੀ

0: से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
1: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
0: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
1: आपकी सेहत हमारी जिम्मेदारी।
2: नमस्ते सत श्री अकाल आदाब। लिसनिंग टू कैलगरी मोस्ट पॉपुलर रेडियो रेडियो सबरा 94.7 FM।
3: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
4: मार्ग बाई इकट्ठा पौना है @gmail.com। वह हैगी है जी सरदार सिकंदर सिंह $50, सरदार दलजोत सिंह $10, गुप्तदान $20, ते सरदार तरमप्रीत सिंह $10, सरदार रविंदर सिंह $20, जयदीप सिंह $25, ते सरदार अनमोल प्रीत सिंह $100, सरदार गुरदेव सिंह $20। ये साढ़े को लिस्ट पहुंची है, बहुत बहुत धन्यवाद है इन परिवार का। वाहेगुरु इन्हों हमेशा चढ़ती कला च रखे।
5: बिल्कुल, तो जिवें पहला भी असीं जिक्र किया कि नाम लैण दा ये अमाउंट दसण दा कारण इको ही है कि तुसीं आओ, अमाउंट किन्ना है वो कोई फर्क नहीं पैंदा। एक एक डॉलर जिहड़ा नेक कमाई दा नेक कारजां दे लई जदों निकले तो उहदी कोई रीस नहीं हुंदी है। ते तुसीं आके इन परसन जे आ सकदे हो, ते जेकर नहीं तां तुसीं ई ट्रांसफर कर सकदे हो गोबिंद मार्ग बाई @gmail.com ते नहीं तां 403-474-4522 नंबर भी जिहड़ा है ਉਹ ਤੁਸੀਂ ਜਿਹੜਾ ਉਹ ਲੈ ਸਕਦੇ ਹੋ ਤੇ ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਸੰਗਤ ਹੁਣ ਤੱਕ ਪਹੁੰਚੀ ਹੈ, ਜਿਨ੍ਹਾਂ ਨੇ ਆਪਣੇ ਦਸਵੰਧ ਦਾ ਜਿਹੜਾ ਹਿੱਸਾ ਇੱਥੇ ਪਾਇਆ ਹੈ, ਉਹਨਾਂ ਦਾ ਬਹੁਤ ਬਹੁਤ ਅਸੀਂ ਸ਼ੁਕਰੀਆ ਕਰਦੇ ਹਾਂ। ਤੇ ਅਜੇ ਵੀ ਤੁਹਾਡਾ ਇੰਤਜ਼ਾਰ ਸ਼ਾਮ ਤੱਕ ਅਸੀਂ ਇਸੇ ਤਰੀਕੇ ਦੇ ਨਾਲ ਇੱਥੇ ਕਰ ਰਹੇ ਹਾਂ।
4: ਛੋਟੀ ਜਿਹੀ ਲਿਸਟ ਇੱਕ ਹੋਰ ਮੇਰੇ ਕੋਲ ਪਹੁੰਚੀ ਹੈ, ਅਨਮੋਲ ਪ੍ਰੀਤ ਸਿੰਘ $80, ਸਰਦਾਰ ਜਗਮੋਹਨ ਸਿੰਘ $111, ਤਾਜਵਿੰਦਰ ਸਿੰਘ $50 ਤੇ ਗੁਪਤਦਾਨ $10। ਇਹ ਇਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਤੁਸੀਂ ਵੀ ਜੇ ਹਾਲੇ ਤੱਕ ਨਹੀਂ ਆਏ ਤੇ ਗੁਰੂ ਘਰ ਪਹੁੰਚੋ ਜ਼ਰੂਰ, ਤਾਂ ਕਿ ਤੁਹਾਡੀ ਹਾਜ਼ਰੀ ਵੀ ਜਿੱਥੇ ਲੱਗੇ ਤੇ ਨਾਲ ਨਾਲ ਇਹ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਕੰਪਲੀਟ ਹੁੰਦੇ ਨੇ। ਤੇ 5 ਏਕੜ ਜਿਹੜੀ ਜ਼ਮੀਨ ਪਿਛਲੇ ਪਾਸੇ ਇਸ ਵਕਤ ਜਿਹੜਾ ਗੁਰੂ ਘਰ ਦਾ ਬਣਿਆ ਹੋਇਆ ਗੋਬਿੰਦ ਸਰਵਰ ਸਕੂਲ, ਉਹਦੇ ਪਿਛਲੇ ਪਾਸੇ ਲਈ ਗਈ ਹੈ ਜਿੱਥੇ ਇੱਕ ਨਵੀਂ ਬਿਲਡਿੰਗ ਬਣਨੀ ਹੈ, ਤਾਂ ਕਿ ਜਿਹੜੇ ਬੱਚੇ ਵੇਟਿੰਗ ਲਿਸਟ ਦੇ ਵਿੱਚ ਹੈ ਉਹਨਾਂ ਨੂੰ ਅਕੋਮੋਡੇਟ ਕੀਤਾ ਜਾ ਸਕੇ, ਕਿਉਂਕਿ ਬੱਚਿਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ, ਸਾਡਾ ਭਾਈਚਾਰਾ ਬਹੁਤ ਵੱਧ ਗਿਆ। ਤੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਅਕੋਮੋਡੇਟ ਕਰਨ ਲਈ ਜ਼ਰੂਰੀ ਹੋ ਗਿਆ ਕਿ ਬਿਲਡਿੰਗ ਨੂੰ ਐਕਸਪੈਂਡ ਕੀਤਾ ਜਾਵੇ। ਤੇ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਆ ਚੁੱਕੇ, ਜਿਹੜੇ ਨਹੀਂ ਆਏ ਤਾਂ ਪਲੀਜ਼ ਆਓ ਇੱਕ ਵਾਰੀ ਸਾਡੇ ਇੱਥੇ ਗੁਰੂ ਘਰ ਤੇ, ਅਸੀਂ ਤੁਹਾਡੇ ਦਰਸ਼ਨ ਕਰੀਏ ਤੇ ਨਾਲ ਤੁਸੀਂ ਵੀ ਗੁਰੂ ਦਾ ਆਨੰਦ ਲਓ।
5: ਬਿਲਕੁਲ ਜੀ, ਜਿਸ ਤਰੀਕੇ ਦੇ ਨਾਲ ਸਿਰਫ ਸਟੂਡੈਂਟਸ ਦੀ ਹੀ ਸੁਣੀ ਸਾਹਿਬ ਜਿਹੜੀ ਵੇਟ ਲਿਸਟ ਨਹੀਂ ਚੱਲ ਰਹੀ, ਅਸੀਂ ਆਪਣੇ ਵਿਆਹਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਆਨੰਦ ਕਾਰਜਾਂ ਨੂੰ ਲੈ ਕੇ ਦੋ ਦੋ ਤਿੰਨ ਤਿੰਨ ਸਾਲ ਪਹਿਲਾਂ ਜਿਹੜੇ ਨੇ ਉਹ ਹਾਲਾਤ ਹੀ ਬਣ ਗਏ ਨੇ ਕਿ ਸ਼ਾਇਦ ਹਜੇ ਵਿਆਹ ਜਿਹੜਾ ਹੈ ਉਹ ਡਿਸਾਈਡ ਨਾ ਹੋਵੇ, ਪਰ ਉਸ ਤੋਂ ਪਹਿਲਾਂ ਜਿਹੜਾ ਡਿਸਾਈਡ ਕਰਨਾ ਪੈਂਦਾ ਕਿ ਗੁਰੂ ਘਰ ਕਿੱਥੇ ਕਰਨਾ ਹੈ। ਰਮਨਜੀਤ ਸਿੰਘ ਸਿੱਧੂ ਜੀ ਸਾਡੇ ਨਾਲ ਪਹੁੰਚਣੇ ਵੀ ਸੀਨੀਅਰ ਜਰਨਲਿਸਟ ਨੇ, ਤਾਂ ਰਮਨਜੀਤ ਜੀ ਇਹ ਜਿਹੜੀ ਵੱਧ ਰਹੀ ਮੰਗ ਹੈ, ਜਿਸ ਤਰੀਕੇ ਦੇ ਨਾਲ ਓਵਰ ਦਾ ਈਅਰਸ ਸਾਡੀ ਕਮਿਊਨਿਟੀ ਵਧੀ ਹੈ, ਉਸ ਤਰੀਕੇ ਦੇ ਨਾਲ ਮੰਗ ਵੱਧ ਰਹੀ ਹੈ ਕਿ ਸਾਡੇ ਗੁਰੂ ਘਰਾਂ ਦੀ ਗਿਣਤੀ ਵਧੇ, ਸਾਡੀਆਂ ਸਕੂਲਾਂ ਦੀ ਗਿਣਤੀ ਵਧੇ ਜਿੱਥੇ ਸਿੱਖੀ ਦੇ ਨਾਲ ਜੋੜਿਆ ਜਾ ਸਕੇ, ਜਿੱਥੇ ਪੰਜਾਬੀ ਦੇ ਨਾਲ ਜੋੜਿਆ ਜਾ ਸਕੇ।
6: ਹਾਂਜੀ, ਮੈਂ ਅੱਜ ਆ ਕੇ ਇੱਥੇ ਦੇਖਿਆ ਹੀ ਹੈ ਕਿ ਚੰਗੀ ਗੱਲ ਹੈ ਜਿਹੜੀ ਆਪਾਂ ਇਹ ਗੱਲ ਨਾਲ ਮਹਿਸੂਸ ਕਰ ਰਹੇ ਹਾਂ ਕਿ ਸਕੂਲ ਲਈ ਕੋਈ ਫੰਡਿੰਗ ਦਾ ਜੁਗਾੜ ਕੀਤਾ ਜਾਵੇ। ਅਹਿਮੀਅਤ

0: ਇਹ ਕਿ ਜ਼ੁਬਾਨ ਦੀ ਗੱਲ ਕੀਤੀ ਹੈ ਤੁਸੀਂ ਪੰਜਾਬੀ ਜ਼ੁਬਾਨ ਦੀ ਤੇ ਜੀ ਉਹਦੀ ਘਾਟ ਬੜੀ ਹੈ ਔਰ ਸਪੈਸ਼ਲੀ ਉਹਦਾ ਇੱਕ ਜ਼ੋਨ ਭਾਰਤ ਵਾਲਾ ਪੰਜਾਬ ਹੈ ਉਹ ਆਪਣੀ ਕਿਸਮ ਨਾਲ ਉਹਦੇ ਚੁਣੌਤੀਆਂ ਹੰਡਾ ਰਿਹਾ ਹੈ ਔਰ ਦੂਜਾ ਵੱਡਾ ਪੰਜਾਬ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੈ ਤੇ ਉੱਥੇ ਵੀ ਜਿਹੜੀ ਆਫੀਸ਼ੀਅਲ ਲੈਂਗੁਏਜ ਹੈ ਉਹ ਉਰਦੂ ਮੈਨੂੰ ਉੱਥੇ ਜੈਨੇਸਿਸ ਸੈਂਟਰ ਗਿਆ ਸੀ ਹੁਣੇ ਮੈਂ ਉੱਥੇ ਪਾਕਿਸਤਾਨੀ ਭਰਾਵਾਂ ਨਾਲ ਗੱਲ ਹੋਈ ਦੇਰ ਆਰ ਪੀਪਲ ਫਰੋਮ ਕਰਾਚੀ ਕਰਾਚੀ ਸਿੰਧ ਚ ਪੈਂਦਾ ਸਿੰਧ ਦੀ ਜ਼ੁਬਾਨ ਨਹੀਂ ਉਹਨਾਂ ਦੀ ਕਿਉਂਕਿ ਇਹ ਜਿਹੜੇ ਗਏ ਆ ਮੁਹਾਜ਼ਰ ਨੇ ਜਿਹਨਾਂ ਨੂੰ ਰੈਫਿਊਜੀਜ਼ ਕਹਿੰਦੇ ਆ ਉਹ ਜਾ ਕੇ ਉੱਥੇ ਉਰਦੂ ਜ਼ੁਬਾਨ ਬੋਲਦੇ ਆ ਉਰਦੂ ਜ਼ੁਬਾਨ ਜਿਹੜੀ ਕਿ ਲਖਨਊ ਆਗਰਾ ਇਸ ਇਲਾਕੇ ਤੋਂ ਪੈਦਾ ਹੋਈ ਹੈ ਹੁਣ ਇਹ ਜ਼ੁਬਾਨ ਪੰਜਾਬ ਦੇ ਵਿੱਚ ਕਿੱਦਾਂ ਲਾਗੂ ਹੋ ਜੂਗੀ ਉੱਧਰ ਵੀ ਧੱਕਾ ਹੈ ਉੱਧਰ ਤਾਂ ਸਿੱਧਾ ਸਰਕਾਰੀ ਧੱਕਾ ਹੈ ਜਿਹੜਾ ਇੰਡੀਆ ਆ ਉਹਦੇ ਵਿੱਚ ਸਿੱਧਾ ਸਰਕਾਰੀ ਧੱਕਾ ਨਹੀਂ ਹੈ ਇਨਫੀਰੀਅਰਿਟੀ ਕੰਪਲੈਕਸ ਕਿ ਪੰਜਾਬੀ ਬੋਲਣ ਦਾ ਮਤਲਬ ਹੈ ਅਨਪੜ੍ਹਤਾ ਔਰ ਪੰਜਾਬੀ ਦੀ ਖੂਬਸੂਰਤੀ ਹੈ ਜੋ ਉਹਦੇ ਤੱਕ ਅਸੀਂ ਆਪ ਨਹੀਂ ਜਾਣਦੇ ਸਾਨੂੰ ਪਤਾ ਹੀ ਨਹੀਂ ਹੈ ਕਿ ਉਹਦੇ ਵਿੱਚ ਉਹਦੇ ਫੋਨੈਟਿਕਸ ਕਿੰਨੇ ਆ
1: ਉਹਦਾ ਦਾਇਰਾ
0: ਕਿੰਨਾ ਵੱਡਾ ਆ ਤਾਂ ਜੇ ਹੁਣ ਇੱਧਰ ਕੈਨੇਡਾ ਵਿੱਚ ਵੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡੇ ਲਈ ਇੱਕ ਚੈਲੰਜ ਹੈ ਇਹ ਡਾਇੰਗ ਲੈਂਗੁਏਜ ਵੱਲ ਨੂੰ ਜਾ ਰਹੀ ਹੈ ਅਸੀਂ ਮੰਨਦੇ ਜਾਂ ਨਹੀਂ ਮੰਨਦੇ UN ਦੀ ਰਿਪੋਰਟ ਕਈ ਹਵਾਲਾ ਦੇ ਦਿੰਦੇ ਆ ਉਹ ਛੋਟੀਆਂ ਗੱਲਾਂ ਨੇ ਡਾਇੰਗ ਤੇ ਇਸੇ ਕਰਕੇ ਹੀ ਆ ਕਿ ਸਾਡੇ ਵਿੱਚੋਂ ਸ਼ੁੱਧ ਪੰਜਾਬੀ ਕਿੰਨੇ ਕੁ ਲੋਕ ਬੋਲ ਸਕਦੇ ਆ ਔਰ ਕਿੰਨੇ ਲਿਖ ਸਕਦੇ ਆ ਮੈਂ ਹੁਣ ਵੀ ਜਾਵਾਂ ਇੰਡੀਆ ਦੇ ਵਿੱਚ BA ਲੈਵਲ ਦੇ ਲੋਕਾਂ ਨੂੰ ਜੇ ਅਸੀਂ ਕਹਿ ਦਈਏ ਪੰਜਾਬੀ ਲਿਖ ਦਿਓ ਵੀਡੀਓਜ਼ ਦੇ ਉੱਤੇ ਤੇ ਉਹ ਸਪੈਲਿੰਗ ਮਿਸਟੇਕ ਹੁੰਦੀਆਂ ਨੇ ਹਜੇ ਤੱਕ ਸਾਡਾ ਇਹ ਸਟੈਂਡਰਡਾਈਜੇਸ਼ਨ ਆ ਜਿਹੜੀ ਇਹ ਸਾਡੇ ਲਈ ਚੁਣੌਤੀਆਂ ਨੇ ਜੇ ਇਸ ਤਰ੍ਹਾਂ ਦਾ ਕੋਈ ਐਫਰਟ ਹੋ ਰਿਹਾ ਕਿ ਤੁਸੀਂ ਇਸ ਲੈਂਗੁਏਜ ਨੂੰ ਕਿਸੇ ਹੋਰ ਜ਼ੋਨ ਦੇ ਵਿੱਚ ਜਿੱਥੇ ਦੀ ਉਹ ਮਾਦਰੀ ਜ਼ੁਬਾਨ ਨਹੀਂ ਹੈ ਉੱਥੇ ਜੇ ਬੱਚਿਆਂ ਦੇ ਵਿੱਚ ਇਨਕਲਕੇਟ ਕਰਦੇ ਹੋ ਤੇ ਇਹ ਕੋਈ ਇਹ ਨਹੀਂ ਹੈ ਕਈ ਮਾਂ ਪੇ ਬਹੁਤ ਗਲਤੀ ਕਰ ਰਹੇ ਇਸ ਗੱਲ ਦੀ ਕਿ ਉਹ ਬੱਚਿਆਂ ਨਾਲ ਅੰਗਰੇਜ਼ੀ ਬੋਲਦੇ ਨੇ
1: ਬਿਲਕੁਲ
0: ਮਗਾ ਤੁਸੀਂ ਇਹਨਾਂ ਦੀ ਅੰਗਰੇਜ਼ੀ ਖਰਾਬ ਕਰ ਦੋਗੇ ਤੁਹਾਡੀ ਸੁਧਰਨੀ ਨਹੀਂ ਪਰ ਇਹਨਾਂ ਨੂੰ ਜੇ ਤੁਸੀਂ ਆਪਣੀ ਕੋਈ ਜ਼ੁਬਾਨ ਸਿਖਾਉਂਦੇ ਹੋ
1: ਜੀ
0: ਉਹਦੇ ਨਾਲ ਕੀ ਹੈ ਕਿ ਬੱਚੇ ਦੀ ਪ੍ਰੋਸੈਸਿੰਗ ਪਾਵਰ ਵੱਧਦੀ ਹੈ ਦਿਮਾਗ ਦੀ ਉਹਦਾ ਖਜ਼ਾਨਾ ਤੇਜ਼ ਹੁੰਦਾ ਹੈ ਚਾਰ ਪੰਜ ਜ਼ੁਬਾਨ ਦੇ ਵਿੱਚ ਉਹ ਇੱਕੋ ਸ਼ਬਦ ਨੂੰ ਸੋਚਦਾ ਹੈ ਹਨਾ ਇੰਨੀ ਕ੍ਰੀਏਟੀਵਿਟੀ ਆਉਂਦੀ ਹੈ ਨਾਲ ਇੰਨੇ ਨਿਊਰੋਨ ਜਿਹੜੇ ਸਾਡੇ ਸੁਣ ਪਏ ਆ ਉਹ ਐਕਟਿਵ ਹੋ ਜਾਣਗੇ ਸੋ ਇਹਨੂੰ ਤਾਂ ਸਾਇੰਟੀਫਿਕਲੀ ਵੀ ਦੇਖਿਆ ਜਾਵੇ ਤਾਂ ਸਾਨੂੰ ਬਹੁਤ ਹੀ ਐਂਗਲ ਦੇ ਨਾਲ ਇਹਦੇ ਫਾਇਦੇ ਹੀ ਨਜ਼ਰ ਆਉਂਦੇ ਨੇ
1: ਬਿਲਕੁਲ
0: ਸੋ ਇਸ ਐਫਰਟ ਕਰਕੇ ਮੈਂ ਇਸ ਜਿਹੜਾ ਪਤਾ ਲੱਗਿਆ ਮੈਨੂੰ ਕਿ ਇਹ ਅੱਜ
1: ਮੀਡੀਆ
0: ਥੋਨ ਰੇਡੀਓ ਥੋਨ ਕਹਿੰਦੇ ਹੁੰਦਾ ਸੀ ਪਹਿਲਾਂ ਮੈਂ ਕਿ ਮੀਡੀਆ ਥੋਨ ਜਿਹੜਾ ਕਰ ਰਿਹਾ ਤੇ ਉਹ ਚੰਗੀ ਗੱਲ ਹੈ ਪਰ ਉਹਦੇ ਵਿੱਚ ਉਹ ਸਪਿਰਿਟ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਹੈ ਜੇ ਉੱਤੋਂ ਉੱਤੋਂ ਦਿਖਾਵੇ ਵਾਲੀ ਗੱਲ ਕਰ ਲਈ ਤੇ ਵਿੱਚੋਂ ਸਿਰਫ ਕਾਰੋਬਾਰ ਹੀ ਨਿਕਲੇ ਮੈਂ ਉਹ ਚੀਜ਼ ਨੂੰ ਪਤਾ ਮੈਂ ਕੀ ਗਲਤ ਹੈ ਸੋ ਉਹ ਜਿਹੜੀ ਤੁਸੀਂ ਇਨਸਪੀਰੇਸ਼ਨ ਦੀ ਗੱਲ ਕੀਤੀ ਹੈ ਇਫ ਦੈਟ ਥਾਟ ਇਜ਼ ਦੇਅਰ ਇਨ ਦਾ ਕੋਰ ਆਫ ਦੈਟ ਮੋਟੀਵੇਸ਼ਨ ਫਿਰ ਉਹ ਕਾਬਲੇ ਤਾਰੀਫ ਹੋਏਗਾ
1: ਬਿਲਕੁਲ ਔਰ ਕਿਉਂਕਿ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਅੰਗਰੇਜ਼ੀ ਭਾਸ਼ਾ ਦਾ ਜ਼ਿਕਰ ਹੁੰਦਾ ਪਰ ਜਦੋਂ ਪੰਜਾਬੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਭਾਵੇਂ ਗੀਤਾਂ ਦੇ ਵਿੱਚ ਵੀ ਸੁਣਿਆ ਕਿ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਜਿਹੜਾ ਹੈ ਕੱਚੀ ਵੇਖ ਕੇ ਪੱਕੀ ਨਹੀਂ ਢਾਈਦੀ ਪੱਕੀ ਤਾਂ ਆਪਣੀ ਉਹੀ ਹੈ ਕੱਚੀ ਤਾਂ ਤੁਸੀਂ ਬੜੀ ਜਨੂੰਨ ਦੇ ਨਾਲ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਰਮਨ ਜੀ ਨੇ ਕਿਹਾ ਕਿ ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣਾ ਸਹਾਰਾ ਬਣਾ ਲੈਂਦੇ ਕਿ ਇਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਰਾਜੇਸ਼ ਜੀ ਅਸੀਂ ਇੰਗਲਿਸ਼ ਸਿੱਖ ਜਾਣੀ ਹੈ ਪਰ ਅਸਲ 'ਚ ਅਸੀਂ ਉਹਨਾਂ ਦੀ ਨਾ ਕਿਤੇ ਵਿਗਾੜ ਦਈਏ ਪਰ ਪੰਜਾਬੀ ਬਹੁਤ ਜ਼ਰੂਰੀ ਹੈ
2: ਬਿਲਕੁਲ ਜੀ ਪੰਜਾਬੀ ਬਹੁਤ ਜ਼ਰੂਰੀ ਹੈ ਅਤੇ ਪੰਜਾਬੀ ਸਿੱਖਣ ਵਾਸਤੇ ਪੈਸਾ ਬਹੁਤ ਜ਼ਰੂਰੀ ਹੈ ਕਿਉਂਕਿ ਵਧੀਆ ਸਕੂਲ ਜ਼ਰੂਰੀ ਹੈ ਵਧੀਆ ਸਕੂਲ ਵਾਸਤੇ 5 acres ਲੈਣ ਜ਼ਰੂਰੀ ਹੈ ਜਿਹਨੂੰ ਦੇਣ ਵਾਸਤੇ 1 million ਜ਼ਰੂਰੀ ਹੈ 1 million ਜ਼ਰੂਰੀ ਵਾਸਤੇ ਹਾਂਜੀ ਆਪਾਂ ਦਸਵੰਧ ਜ਼ਰੂਰੀ ਹੈ ਅਤੇ ਅੱਜ ਰੋਕੀ ਮੁਲਤਾਨੀ ਪੁਸ਼ਕਰ ਬੋਰਾ ਕੀਨ ਇੰਜੀਨੀਅਰਿੰਗ ਤੋਂ $10,000 ਦੀ ਭੇਟਾ ਕਰ ਰਹੇ ਨੇ ਜੀ ਕਮਲ ਮਜਾਰਾ ਜੀ ਦੀ ਡੋਨੇਸ਼ਨ ਆ ਰਹੀ ਹੈ ਉਹਦੇ ਨਾਲ ਨਾਲ ਮਨਵੀਰ ਮਾਂਗਟ ਅਤੇ ਜਗਮਿੰਦਰ ਮਾਂਗਟ ਇਹਨਾਂ ਵੱਲੋਂ ਡਿਊਕ ਹੋਮਸ ਐਂਡ ਜਿਨੋਕੋਨ ਕੋਨਿਨ ਟਰਾਂਸਪੋਰਟ ਜਿਹੜੀ ਹੈ ਜੀ ਇਹਨਾਂ ਵੱਲੋਂ ਵੀ 14 September ਤੋਂ ਡੋਨੇਸ਼ਨ ਜਿਹੜੀ ਹੈ ਦਿੱਤੀ ਜਾਏਗੀ ਹਰਦੀਪ ਢਿੱਲੋਂ ਜੀ ਸ਼ਹਿਰ ਸਰਵਿਸਿਜ਼ ਵਾਲਿਆਂ ਵੱਲੋਂ $500 ਦੀ ਟਰਾਂਸਫਰ ਕੀਤੀ ਗਈ ਹੈ ਪਰਵਿੰਦਰ ਸਿੰਘ ਜੀ AP ਕੰਸਟਰਕਸ਼ਨ ਵਾਲੇ $1100 ਦੀ ਡੋਨੇਸ਼ਨ ਕੀਤੀ ਗਈ ਹੈ ਸੁਖਵੀਰ ਸਿੰਘ ਬਾਦਲ ਜੀ ਬਾਦਲ ਪਿੰਡ ਦੇ ਲੱਗਦੇ ਨੇ ਦਰਸ਼ ਐਕਸਟੀਰੀਅਰ ਵਾਲੇ ਜੀ $5,000 ਨਾਮ ਹੀ ਉਸੇ ਤਰ੍ਹਾਂ ਦੇ ਰੱਖਿਆ ਜੀ ਇਹਨਾਂ ਨੇ ਅਤੇ ਹਰਿੰਦਰ ਧਾਮੀ ਜਿਹੜੇ ਕਿ ਇਹਨਾਂ ਦੀ ਵੀ ਡੋਨੇਸ਼ਨ ਆ ਰਹੀ ਹੈ ਜੀ ਉਹਦੇ ਨਾਲ ਨਾਲ ਮੌਲਿਕ ਭੱਟ ਨੋਰਕ ਵਿੰਡੋਜ਼ ਵਾਲੇ ਜਿਹੜੇ ਨੇ ਇਹ $5,000 ਦੀ ਡੋਨੇਸ਼ਨ ਕਰ ਰਹੇ ਨੇ ਸੁੱਖੀ ਐਂਡ ਕਮਲ ਐਮਪਾਇਰ ਕਾਰਪਟ ਵਾਲੇ ਜੀ ਸੁੱਖੀ ਅਤੇ ਕਮਲ ਜੀ ਐਮਪਾਇਰ ਕਾਰਪੇਟ ਵਾਲੇ $1,000 ਦੀ ਜਿਹੜੀ ਹੈ ਦਿੱਤਾ ਗਿਆ ਇਹਨਾਂ ਵੱਲੋਂ ਪ੍ਰਭਜੋਤ ਪਦਮ 5 Rivers ਸਟਾਈਲਿੰਗ ਵਾਲਿਆਂ ਵੱਲੋਂ $2,000 ਮਨਪ੍ਰੀਤ ਸਿੰਘ ਬੁੱਟਰ ਜੀ ਵੱਲੋਂ ਲੋ ਕੋਸਟ ਟੈਕਸਚਰ $5,100 ਗੁਰਮਿੰਦਰ ਸਿੰਘ ਜੋਲ ਜੀ ਸਪਰਿੰਕਲਰ ਸਿਮਰਨ ਇਹਨਾਂ ਦੀ ਵੀ ਡੋਨੇਸ਼ਨ ਆ ਰਹੀ ਹੈ ਉਹਦੇ ਨਾਲ ਨਾਲ ਲੋਇਰ ਜਵੀਰ

0: ਸੂਦ ਸਾਹਿਬ ਬੈਂਚ ਲੋ ਜਿਹੜੇ ਨੇ ਬੂਟਾ ਸਿੰਘ ਰਹਿਰ ਏ ਬੀ ਸੀ ਮੇਨਟੇਨੈਂਸ ਵਾਲਿਆਂ ਵੱਲੋਂ $500 ਦੀ ਡੋਨੇਸ਼ਨ ਸੁੱਖਾ ਸੰਧੂ ਐਂਡ ਕਬੀਰ ਸੰਧੂ ਹੋਣਾ ਵੱਲੋਂ ਵੀ ਕੱਲ ਅੱਜ ਕਾਲ ਕਰਨਗੇ ਰਿਆਲਟਰ ਅਰੁਣ ਕੌਸ਼ਲ ਵੀ ਜਿਹੜੇ ਇਹਨਾਂ ਦਾ ਵੀ ਨਾਂ ਦੇ ਵਿੱਚ ਲਿਖਿਆ ਜੀ ਹਾਲੇ ਜਿਹੜੀ ਜਿਹੜੀ ਪੇਮੈਂਟ ਆਈ ਜਾਏਗੀ ਆਪਾਂ ਤੁਹਾਨੂੰ ਇਨਫੋਰਮ ਕਰਦੇ ਰਹਾਂਗੇ ਕਿਉਂਕਿ ਮੈਂ ਜਸਟ ਹੁਣੇ ਜੁਆਇਨ ਕੀਤਾ ਜਿਹੜੇ ਸਾਡੇ ਸਬਰੰਗ ਰੇਡੀਓ ਦੇ ਲਿਸਨਰ ਨੇ ਉਹਨਾਂ ਨੂੰ ਮੈਂ ਦੱਸਦਾ ਜੀ ਮੈਂ ਅੱਜ ਦਾ ਪ੍ਰੋਗਰਾਮ 1 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਤੁਸੀਂ ਅਕਸਰ ਸੰਡੇ ਨੂੰ ਸੁਣਦੇ ਹੋ ਉਹਦੇ ਵਿੱਚ ਆਪਾਂ ਗੁਰੂ ਘਰ ਤੋਂ ਹਾਜ਼ਰੀ ਲਵਾ ਰਹੇ ਹਾਂ ਜਿਹਦਾ ਕਿ ਸਪੈਸ਼ਲ ਸਾਨੂੰ ਜ਼ਰੂਰਤ ਹੈ ਇੱਕ ਵਧੀਆ ਸਕੂਲ ਬਣਾਉਣ ਦੀ ਜਿਹੜਾ ਕਿ ਆਲਰੇਡੀ ਬਣਿਆ ਉਹਦੇ 'ਚ ਐਕਸਟੈਂਸ਼ਨ ਵਾਸਤੇ ਸਾਨੂੰ 500 ਬੱਚੇ ਨੂੰ ਹੋਰ ਅਕੋਮੋਡੇਟ ਕਰਨਾ ਕਿਉਂਕਿ ਉਹ ਵਿਚਾਰੇ ਬੜੀ ਦੇਰ ਤੋਂ ਲਾਈਨ 'ਚ ਲੱਗੇ ਆ 5 ਏਕੜ ਲੈਂਡ ਜਿਹੜਾ ਲੈ ਲਿਆ ਗਿਆ ਉਹਦੇ ਵਾਸਤੇ $1 ਮਿਲੀਅਨ ਦੀ ਸਾਨੂੰ ਜ਼ਰੂਰਤ ਹੈ ਅਤੇ ਉਹਨਾਂ ਨੂੰ ਅਕੁਆਇਰ ਕਰਨ ਵਾਸਤੇ ਕਿਉਂਕਿ ਲੈਂਡ ਤਾਂ ਲੈ ਲਿਆ ਬਟ ਉਹਨੂੰ ਪੇਮੈਂਟ ਜਿਹੜੀ ਹੈ 15 ਤਰੀਕ ਨੂੰ ਕਰਨੀ ਸੋ ਇਸ ਕਰਕੇ ਵੱਧ ਚੜ ਕੇ ਸਹਿਯੋਗ ਕਰੋ ਫੋਨ ਨੰਬਰ ਮੈਂ ਫਿਰ ਤੋਂ ਤੁਹਾਨੂੰ ਦੱਸ ਦਿੰਦਾ 403-474-4522 ਇਹਦੇ ਨਾਲ ਨਾਲ govindmark22@gmail.com ਤੇ ਤੁਸੀਂ ਇਨਫੋਰਮੇਸ਼ਨ ਕਰ ਸਕਦੇ ਹੋ ਸਾਡੇ ਮੀਡੀਆ ਦੇ ਨਵੇਂ ਨਵੇਂ ਸਾਥੀ ਜਿਹੜੇ ਨੇ ਜੀ ਸਾਰੇ ਕੈਲਗਰੀ ਦੇ ਵਿੱਚ ਬਹੁਤ ਰੌਣਕਾਂ ਲਾ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਥੈਂਕ ਯੂ ਵੈਰੀ ਮੱਚ ਫੋਰ ਡੂਇੰਗ ਵੰਡਰਫੁਲ ਜੋਬ ਐਂਡ ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ
1: ਜੀ ਮੈਂ ਹੁਣੇ ਹੀ ਜਦੋਂ ਪੈਂਫਲੇਟ ਦੇਖਿਆ ਇਹਦੇ ਵਿੱਚ ਬੜੀ ਦਿਲਚਸਪ ਇੱਕ ਚੀਜ਼ ਆਈ ਹੈ ਅਸੀਂ ਪੰਜਾਬੀ ਜ਼ੁਬਾਨ ਤੇ ਗੱਲ ਕਰ ਰਹੇ ਸੀ ਇਹ ਫਰਸਟ ਪ੍ਰਕਾਸ਼ ਗੁਰਪੁਰਬ ਹਨਾ
2: ਜੀ
1: 1604 ਵਿੱਚ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਦਿ ਗ੍ਰੰਥ ਨੂੰ ਕੰਪਾਈਲ ਕੀਤਾ ਤੇ ਦਿਲਚਸਪ ਗੱਲ ਇਹਦੀ ਇਹ ਹੈ ਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਜਾਂ ਕਦੇ ਸੁਣਿਆ ਹੋਏਗਾ ਤੁਹਾਨੂੰ ਲੱਗਦਾ ਇੱਕੋ ਜ਼ੁਬਾਨ 'ਚ ਪੰਜਾਬੀ 'ਚ ਜਿਹਨੂੰ ਅਸੀਂ ਪੰਜਾਬੀ ਕਹਿ ਦਿੰਦੇ ਹਾਂ ਵੈਸੇ ਪੰਜਾਬੀ 'ਚ ਹੈ ਨਹੀਂ 22 ਭਾਸ਼ਾਵਾਂ ਉਹਦੇ ਵਿੱਚ ਨੇ 22 ਡਿਫਰੈਂਟ ਲੈਂਗੁਏਜਿਸ ਐਂਡ ਡਾਇਲੈਕਟਸ ਪਰ ਸੁਣਦਿਆਂ ਹੋਇਆਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਭਾਸ਼ਾ ਬਦਲ ਗਈ ਕਿਉਂਕਿ ਮਹਾਰਾਸ਼ਟਰ ਤੱਕ ਦੇ ਜਿਹੜੇ ਸਕਾਲਰ ਸੀ ਉਸ ਜ਼ਮਾਨੇ ਦੇ ਜਿਹਨਾਂ ਨੂੰ ਅਸੀਂ ਭਗਤਾਂ ਦੇ ਵਿੱਚ ਸ਼ੁਮਾਰ ਕਰਦੇ ਹਾਂ ਉਹਨਾਂ ਦੀ ਲੈਂਗੁਏਜ ਵਿੱਚ ਪਿਓਰ ਲੈਂਗੁਏਜ 'ਚ ਲਿਖਿਆ ਗਿਆ ਅਤੇ ਉਦੋਂ ਮੈਂ ਕਿਸੇ ਇੱਕ ਇੰਟਲੈਕਚੁਅਲ ਦੇ ਇੰਟਰਵਿਊ 'ਚ ਸੁਣਿਆ ਕਿ ਤੁਹਾਨੂੰ ਪਤਾ ਵੀ ਗੁਰੂ ਸਾਹਿਬ ਨੇ ਟ੍ਰਾਂਸਲੇਸ਼ਨ ਕਿਉਂ ਨਹੀਂ ਕਰਵਾਈ ਇੱਕ ਜ਼ਬਾਨ 'ਚ ਰੱਖਣ ਲਈ ਕਿਉਂਕਿ ਉਹ ਸਪਿਰਿਟ ਨੂੰ ਉਵੇਂ ਹੀ ਕਾਮਯਾਬ ਰੱਖਿਆ ਇਹ ਗੱਲ ਹੈ ਕਿ ਬੰਦੇ ਲਈ ਕੋਈ ਔਖੀ ਨਹੀਂ ਹੈ ਬੋਲੀ ਸਿੱਖਣੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਦਿਆਂ ਨਹੀਂ ਪਤਾ ਲੱਗਿਆ ਤਾਂ ਮਤਲਬ 22 ਲੈਂਗੁਏਜਿਸ ਨੂੰ ਅਸੀਂ ਆਸਾਨੀ ਨਾਲ ਲੈ ਗਏ ਤਾਂ ਇੱਧਰ ਪੰਜਾਬੀ ਸਿੱਖਣ ਵੇਲੇ ਅਸੀਂ ਐਂ ਸੋਚਣ ਲੱਗ ਜਾਂਦੇ ਵੀ ਪਤਾ ਨਹੀਂ ਕਿੰਨਾ ਕੁ ਦਿਮਾਗ 'ਤੇ ਬੋਝ ਪੈ ਜਾਊ ਮਨੁੱਖ ਦਾ ਦਿਮਾਗ ਐਸੀ ਚੀਜ਼ ਹੈ ਕਿ ਇਹ ਫਲੈਕਸੀਬਲ ਬਹੁਤ ਹੈ ਜਿੰਨਾ ਮਾਲੇ 'ਚ ਪਾਏ ਜਾਊਂਗੇ ਇਹਨੇ ਓਨਾ ਹੀ ਵਿਸ਼ਾਲ ਹੁੰਦਾ ਚੱਲਿਆ ਜਾਣਾ ਇਹ ਨਹੀਂ ਹੈ ਕਿ ਇੱਕ ਨਵੀਂ ਚੀਜ਼ ਸਿੱਖਣ ਲਈ ਤੁਹਾਨੂੰ ਪੁਰਾਣੀ ਕੱਢਣੀ ਨਹੀਂ ਪੈਂਦੀ ਜਿਵੇਂ ਘਰ 'ਚ ਸਮਾਨ ਰੱਖਿਆ ਹੁੰਦਾ ਹੈ ਨਵਾਂ ਸੋਫਾ ਲਿਆਉਣਾ ਤਾਂ ਪੁਰਾਣੇ ਨੂੰ ਹਟਾਉਣਾ ਪਊਗਾ ਦਿਮਾਗ ਦੇ ਅੰਦਰ ਤੁਸੀਂ ਜੋ ਰੱਖਣਾ ਚਾਹੁੰਦੇ ਹੋ ਜਿੰਨਾ ਸਿੱਖਣਾ ਚਾਹੁੰਦੇ ਹੋ ਵੱਧ ਤੋਂ ਵੱਧ ਜਿਹੜੀ ਸਿੱਖਣ ਦੀ ਚੇਸ਼ਟਾ ਹੋਣੀ ਚਾਹੀਦੀ ਹੈ ਉਹ ਇੱਥੋਂ ਹੀ ਆਉਂਦੀ ਹੈ ਜੇ ਇਸੇ ਨੂੰ ਅੱਜ ਦੇ ਮੀਡੀਆ ਫੋਨ ਦਾ ਜੋ ਜਿਹੜਾ ਕੰਟੈਕਸਟ ਲਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹਦੇ ਨਾਲ ਵੀ ਇਹੀ ਮੈਂ ਜੋੜ ਕੇ ਗੱਲ ਕਰਨੀ ਚਾਹੁੰਦਾ ਕਿ ਜ਼ੁਬਾਨ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਜੇ ਤੁਸੀਂ ਪੰਜਾਬੀ ਨਾਲ ਜੁੜਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਅਵਚੇਤਨ ਦੇ ਵਿੱਚ ਤੁਸੀਂ 22 ਭਾਸ਼ਾਵਾਂ ਹੋਰ ਪੜ੍ਹ ਰਹੇ ਹੋ
2: ਉਸ ਤੋਂ ਗੱਲ ਤੋਂ ਰਮਨ ਜੀ ਗੱਲ ਯਾਦ ਹੈ ਕਿ ਜਦੋਂ ਅਸੀਂ ਵੱਖ ਵੱਖ ਭਾਸ਼ਾਵਾਂ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਜ਼ਫਰਨਾਮਾ ਦੀ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਲਿਖਿਆ ਗਿਆ ਉਹ ਜੇ ਮੈਂ ਗਲਤ ਨਹੀਂ ਹਾਂ ਪਰਸ਼ੀਅਨ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਅੱਛਾ ਉਸ ਨੂੰ ਕਿਹਾ ਕਈ ਵਾਰੀ ਜ਼ਿਕਰ ਕੀਤਾ ਗਿਆ ਕਿ ਉਸ ਨੂੰ ਟ੍ਰਾਂਸਲੇਟ ਕੀਤਾ ਜਾਵੇ ਬਟ ਉਹ ਕਹਿੰਦੇ ਕਿ ਨਹੀਂ ਉਹਦਾ ਉਹ ਕੰਟੈਕਸਟ ਹੀ ਖਤਮ ਹੋ ਜਾਵੇਗਾ ਤੇ ਤੁਸੀਂ ਅੱਜ ਦੇਖੋ ਕਿ ਮੈਨੂੰ ਲੱਗਦਾ ਕਿ ਜਦੋਂ ਸਤਿੰਦਰ ਸਰਤਾਜ ਦੇ ਵੱਲੋਂ ਵੀ ਉਹ ਰਿਕਾਰਡ ਕੀਤਾ ਗਿਆ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਂ ਉਸੇ ਭਾਸ਼ਾ ਨੂੰ ਸਿੱਖਿਆ ਕਿਉਂਕਿ ਉਹਦਾ ਜਦੋਂ ਤੁਸੀਂ ਸੁਣਦੇ ਹੋ ਜੇ ਤਾਂ ਤੁਸੀਂ ਇਸ ਗੱਲ ਦੇ ਨਾਲ ਇਤਫਾਕ ਰੱਖਦੇ ਹੋ ਕਿ ਤੁਹਾਨੂੰ ਅਸਲ ਮਤਲਬ ਪਤਾ ਹੋਣਾ ਚਾਹੀਦਾ ਕੀ ਹੈ ਭਾਸ਼ਾ ਉੱਥੇ ਮੈਟਰ ਨਹੀਂ ਕਰਦੀ ਉਹੀ ਮੈਨੂੰ ਲੱਗਦਾ ਕਿ ਜੇ ਅਸੀਂ ਜੋ ਸਾਡੇ ਗੁਰੂਆਂ ਨੇ ਕਿਹਾ ਅਸੀਂ ਇੱਕ ਇੱਕ ਚੀਜ਼ ਮੈਨੂੰ ਲੱਗਦਾ ਸਾਰੀਆਂ ਤਾਂ ਨਹੀਂ ਇੱਕ ਵੀ ਅਪਣਾ ਲਈਏ ਤਾਂ ਅਸੀਂ ਬੜੇ ਚੰਗੇ ਮਨੁੱਖ ਬਣ ਜਾਵਾਂਗੇ
1: ਦੇਖੋ ਤੁਸੀਂ ਜੇ ਹੁਣ ਕੁਰਾਨ ਦੀ ਗੱਲ ਕਰਦੇ ਹਾਂ ਮੈਂ ਅੱਜ ਕੁਰਾਨ ਸ਼ਰੀਫ ਦੇ ਉੱਤੇ ਗੱਲਬਾਤ ਕਰ ਰਿਹਾ ਸੀ ਓਰੀਜਨਲ ਉਹਨੂੰ ਅਰੇਬਿਕ 'ਚ ਮੰਨਦੇ ਆ ਤੇ ਉੱਥੇ ਕਈ ਪ੍ਰਤੀਆਂ ਪਈਆਂ ਪੰਜਾਬੀ ਦੀ ਕੁਰਾਨ ਮਜ਼ੀਦ ਪਈ ਤੇ ਮੈਂ ਕਿਹਾ ਵੀ ਕੈਨ ਆਈ ਟੱਚ ਇਟ ਵੀ ਮੈਂ ਇੱਦਾਂ ਹੀ ਆਇਆ ਉਹਨੂੰ ਨਹੀਂ ਪਤਾ ਹੱਥ ਮੇਰੇ ਪਵਿੱਤਰ ਨੇ ਕਿ ਨਹੀਂ ਕਹਿੰਦੇ ਬਾਕੀ ਟ੍ਰਾਂਸਲੇਸ਼ਨਸ ਨੂੰ ਕਰ ਸਕਦੇ ਹੋ ਪਰ ਜਿਹੜੀ ਅਰੇਬਿਕ ਵਾਲੀ ਆ ਉਹਨੂੰ ਵਜ਼ੂ ਕਰਨ ਤੋਂ ਬਾਅਦ ਵਜ਼ੂ ਜਿਹੜੀ ਐਡੂਲੇਸ਼ਨ ਹੁੰਦੀ ਆ ਤਾਂ ਉਹ ਉੱਥੇ ਜਾ ਕੇ ਉਹਨਾਂ ਨੇ ਉਹਨੂੰ ਰੱਖਿਆ ਹੁਣ ਬਹੁਤ ਸਾਰਾ ਇਸਲਾਮੀ ਜਿਹੜਾ ਵਰਲਡ ਹੈ ਉਹਦੇ ਵਿੱਚ ਲੋਕਾਂ ਦੀ ਜ਼ੁਬਾਨ ਹੋਰ ਹੈ ਪਰ ਜਦੋਂ ਉਹ ਕੁਰਾਨੇ ਸ਼ਰੀਫ ਨਾਲ ਜੁੜਦੇ ਨੇ ਤਾਂ ਉਹਨਾਂ ਨੂੰ ਉਹ ਬਕਾਇਦਾ ਅਰੇਬਿਕ ਉਨੀ ਕੁ ਆ ਜਾਂਦੀ ਹੈ ਠੀਕ ਹੈ ਨਾ ਜੀ ਹੁਣ ਸਾਡੇ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਚਿੱਤਰ ਬਹੁਤ ਮਸ਼ਹੂਰ ਹੈ ਜਿਹੜੇ ਪੇਂਟਿੰਗਸ ਆਮ ਦੇਖਦੇ ਹੋ ਇੱਕ ਦੇ ਥੱਲੇ ਲਿਖਿਆ ਹੁੰਦਾ ਚੂਕਾਰ ਅਜਾ ਹਮਾਹੀ ਲਿਤੇ ਦਰ ਗੁਜਸ਼ਤ ਹਲਾਲ ਅਸਤ ਬੁਰਦੁਨ ਬਰਸ਼ਨ ਸ਼ੀਰ ਦਸਤ ਵੀ ਜਦੋਂ ਸਾਰੇ ਵਸੀਲੇ ਮੁੱਕ ਜਾਣ ਤਾਂ ਫਿਰ ਤਲਵਾਰ ਚੱਕਣੀ ਜਾਇਜ਼ ਹੈ ਇਹ ਫਾਰਸੀ ਹੈ ਹੁਣ ਜਦੋਂ ਅਸੀਂ ਬੋਲਣ ਲੱਗ ਜਾਂਦੇ ਹਾਂ ਉਹ ਜ਼ੁਬਾਨ ਤੇ ਚੜ ਵੀ ਜਾਂਦੀ ਆ ਉਹਦੇ ਜਿਹੜੇ ਉਹਦੇ

0: ਫੋਨੈਟਿਕਸ ਨੇ ਜਿਵੇਂ ਜਿੱਥੇ ਜ਼ ਬੋਲਣਾ ਹੈ ਸ਼ ਬੋਲਣਾ ਹੈ ਕਿ ਸਸਾ ਬੋਲਣਾ ਹੈ ਉਹ ਸਾਰਾ ਤੁਹਾਡੇ ਜ਼ੁਬਾਨ ਦੀ ਸ਼ੁੱਧਤਾ ਬਣਦੀ
1: ਹੈ ਉਹਦੇ ਨਾਲ ਕੰਟੈਕਸਟ ਵੀ ਸਮਝ ਆ ਜਾਂਦਾ
0: ਹੈ ਹੁਣ ਜਿਹੜਾ ਭਾਰਤ ਹੈ ਮੌਜੂਦਾ ਭਾਰਤ ਤੇ ਪਾਕਿਸਤਾਨ ਪਿਛਲੇ 70 80 ਸਾਲਾਂ ਦੇ ਵਿੱਚ ਜਦੋਂ ਡਿਵੀਜ਼ਨ ਹੋਈ ਆ ਪੰਜਾਬ ਦੀ ਇੱਕ ਪੰਜਾਬੀ ਜ਼ੁਬਾਨ ਹੈ ਜਿਹੜੀ ਉਹ ਫਾਰਸੀ ਉਰਦੂ ਅਰੇਬਿਕ ਦੇ ਪ੍ਰਭਾਵ ਹੇਠ ਗਰੋ ਕਰ ਰਹੀ ਹੈ ਇੱਕ ਦੇ ਉੱਤੇ ਹਿੰਦੀ ਦਾ ਪ੍ਰਭਾਵ ਪੈ ਰਿਹਾ ਹੈ ਹੁਣ ਜਿਹੜੀ ਭਾਰਤ ਦੇ ਵਿੱਚ ਨਹੀਂ ਮੈਂ ਉਹ ਪ੍ਰਭਾਵ ਦੀ ਗੱਲ ਕਰਦਾ ਉਹ ਅਣਜਾਣ ਬਣੇ ਚ ਹੋਈ ਸੀਗੀ ਹੁਣ ਉਹਦੇ ਚ ਕੀ ਗੱਲ ਹੋਈ ਦੇਖੋ ਕਿ ਜਿਹੜੀ ਹਿੰਦੀ ਦਾ ਪ੍ਰਭਾਵ ਪੈਣ ਲੱਗ ਗਿਆ ਮੈਂ ਕਈਆਂ ਨੂੰ ਕਹਿੰਦਾ ਮੈਂ ਕਿਹਾ ਯਾਰ ਅੱਗੇ ਬੱਸ ਦੇ ਐਕਸੀਡੈਂਟ ਤੋਂ ਬਾਅਦ ਕਹਿੰਦੇ ਸੀ ਇੰਨੀਆਂ ਔਰਤਾਂ ਜਨਾਨੀਆਂ ਦੇ ਸੱਟ ਲੱਗੇ ਹੁਣ ਮਹਿਲਾਵਾਂ ਦੇ ਲੱਗਣ ਲੱਗ ਗਈ ਹੁਣ ਤੁਸੀਂ ਘੋਸ਼ਣਾ ਕਰਨ ਲੱਗ ਗਏ ਐਲਾਨ ਤੋਂ ਜਿਹੜੇ ਇਹ ਪ੍ਰਭਾਵ ਪੈਂਦੇ ਜਾਂਦੇ ਨੇ ਇਸ ਤਰ੍ਹਾਂ ਜ਼ੁਬਾਨ ਕਮਜ਼ੋਰ ਹੁੰਦੀ ਆ ਪੰਜਾਬੀ ਆ ਜਿਹੜੀ ਇਹ ਬਿਨਾਂ ਉਰਦੂ ਬਿਨਾਂ ਫਾਰਸੀ ਤੋਂ ਕਿਉਂਕਿ ਗੁਰੂ ਸਾਹਿਬਾਨ ਨੇ ਵੀ ਇਹਨੂੰ ਉਸੇ ਤਰ੍ਹਾਂ ਇਸਤੇਮਾਲ ਕੀਤਾ ਇਹਦੇ 'ਤੇ ਬੜਾ ਪ੍ਰਭਾਵ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਵੀ ਜ਼ੁਬਾਨ ਇਹ ਪੰਜਾਬੀ ਨਹੀਂ ਸੀ
2: ਸਵਾਗਤ ਹੈ ਤੁਹਾਡਾ ਔਰ ਮੈਂ ਇੱਥੇ ਦੱਸ ਦਿਆਂ ਜੀ ਕਿ ਰਜੇਸ਼ ਜੀ ਕਾਫੀ ਦੇਰ ਤੋਂ ਮੀਡੀਆ ਨਾਲ ਜੁੜੇ ਰਹੇ ਨੇ ਪਹਿਲਾਂ ਰੈਡ ਐਫ ਐਮ ਨਾਲ ਵੀ ਕੰਮ ਕਰਦੇ ਰਹੇ ਨੇ ਫਿਰ ਡਿਫਰੈਂਟ ਇਹਨਾਂ ਨੇ ਇੰਸਟੀਟਿਊਸ਼ਨ ਨਾਲ ਕੰਮ ਕੀਤਾ ਔਰ ਇੱਕ ਸਾਡੇ ਕੈਲਗਰੀ ਦਾ ਮਾਣ ਹੈ ਸੋ ਥੈਂਕ ਯੂ ਨਹੀਂ ਬਹੁਤ ਧੰਨਵਾਦ ਜੀ ਸੋ ਇੱਕ ਰਜੇਸ਼ ਜੀ ਇੱਥੇ ਇਹ ਵੀ ਮੈਸੇਜ ਦੇ ਰਹੇ ਕਿ ਸਾਡਾ ਮੀਡੀਆ ਇਕੱਠਾ ਤੇ ਇੱਕ ਮੀਡੀਆ ਯੂਨਾਈਟਿਡ ਦਾ ਇੱਕ ਮੈਸੇਜ ਜਿਹੜਾ ਜਾ ਰਿਹਾ ਜੀ ਔਰ ਅਮਿਤ ਜੀ ਤੁਸੀਂ ਕੁਛ ਕਹਿਣਾ ਚਾਹੋਗੇ
1: ਬਿਲਕੁਲ ਜੀ ਔਰ ਮੈਂ ਜਿਹਨਾਂ ਪਹਿਲਾਂ ਵੀ ਕਿਹਾ ਸੀ ਕਿ ਇਸੇ ਤਰੀਕੇ ਨਾਲ ਏਕਾ ਮੀਡੀਆ ਦਾ ਹਰ ਥਾਂ ਤੇ ਜ਼ਰੂਰੀ ਹੈ ਜੇ ਅਸੀਂ ਹਰ ਥਾਂ ਤੇ ਮੀਡੀਆ ਦਾ ਏਕਾ ਦਿਖਾਉਣ ਲੱਗ ਜਾਂਗੇ ਫਿਰ ਚਾਹੇ ਉਹ ਕਿਸੇ ਇੱਕ ਮੀਡੀਆ ਵਾਲੇ ਦੇ ਨਾਲ ਕਿਸੇ ਤਰ੍ਹਾਂ ਦੀ ਭਾਵੇਂ ਕੋਈ ਉਹ ਜ਼ਿਆਦਤੀ ਹੋਵੇ ਜਿਹਦੇ ਖਿਲਾਫ ਸਾਰਿਆਂ ਨੂੰ ਖੜੇ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਜਦੋਂ ਸਾਰੀਆਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਤੇ ਮੀਡੀਆ ਇਕਜੁੱਟ ਹੋਣ ਲੱਗ ਜਾਏਗਾ ਇਹ ਭੁੱਲ ਕੇ ਕਿ ਕਿਹੜਾ ਕੀ ਸੋਚਦਾ ਹੈ ਕਿਹਦੇ ਚੈਨਲ ਤੇ ਕਿਸ ਤਰ੍ਹਾਂ ਦਾ ਕੰਟੈਂਟ ਚੱਲਦਾ ਹੈ ਤਾਂ ਮੈਨੂੰ ਲੱਗਦਾ ਕਿ ਬੜੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਹੱਲ ਹੋ ਜਾਂਦੀਆਂ ਨੇ ਜਦੋਂ ਅਸੀਂ ਏਕਾ ਰਜੇਸ਼ ਜੀ ਕਰ ਲੈਂਦੇ ਹਾਂ
2: ਰਜੇਸ਼ ਜੀ ਲਿਸਟ ਪੜ ਦਿਓ ਜੀ ਪਲੀਜ਼
3: ਜੀ ਬਿਲਕੁਲ ਤੁਸੀਂ ਕਿਹਾ ਵੀ ਏਕੇ ਜੀ ਬਲ ਹੁੰਦਾ ਜਦੋਂ ਛੋਟੇ ਹੁੰਦੇ ਸੁਣਦੇ ਆਏ ਹਾਂ ਕਿ ਛੋਟੇ ਹੁੰਦੇ ਤੋਂ ਪਤਾ ਨੀ ਕਦੋਂ ਵੱਡੇ ਹੋ ਗਏ ਆਪਾਂ ਬੜੇ
2: ਜੀ
3: ਸੋ ਇਸ ਕਰਕੇ ਇਹ ਵੀ ਵਧੀਆ ਵਧੀਆ ਸਕੂਲ ਤੇ ਵਧੀਆ ਵਧੀਆ ਕੰਮ ਕਾਰ ਹੋਣ ਜਾ ਰਹੇ ਨੇ ਜਿਹਦੇ ਚ ਤੁਹਾਡਾ ਵਧੀਆ ਵਧੀਆ ਪੈਸਾ ਜਿਹੜਾ ਲੱਗ ਰਿਹਾ ਮੈਨੂੰ ਪਤਾ ਵੀ ਬੜੀ ਮਿਹਨਤ ਦੇ ਨਾਲ ਪੈਸਾ ਕਮਾ ਕੇ ਸਾਡੇ ਦੋਸਤ ਜਿਹੜੇ ਨੇ ਇਹਨਾਂ ਕੰਮਾਂ ਵਾਸਤੇ ਦਿੰਦੇ ਆ ਤੇ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਸਾਡਾ ਥੈਂਕ ਯੂ ਸ਼ੁਕਰ ਗੁਜ਼ਾਰ ਹੋਣਾ ਜਾਂ ਉਹਨਾਂ ਦਾ ਧੰਨਵਾਦ ਕਰਨਾ ਬੜਾ ਜ਼ਰੂਰੀ ਹੈ ਸੋ ਅਗਲਾ ਜਿਹੜਾ ਨਾਂ ਹੈ ਜੀ ਕੁਛ ਇੱਕ ਮੈਂ ਕੁਇਕਲੀ ਦੱਸਦਾ ਇੰਸੂਲੇਸ਼ਨ ਗੁਰਪ੍ਰੀਤ ਸਿੰਘ ਵਰਿੰਗ ਜੀ ਵੜਿੰਗ ਇੰਸੂਲੇਸ਼ਨ ਲਿਮਿਟਡ ਵਾਲਿਆਂ ਵੱਲੋਂ ਸੋ ਇਹੋ ਜਿਹੇ ਦੋਸਤ ਜਿਹੜੇ ਕਿ ਇੰਨਾ ਵੱਧ ਚੜ੍ਹ ਕੇ ਸਹਿਯੋਗ ਕਰਦੇ ਨੇ ਇਹਨਾਂ ਨੂੰ ਸਾਨੂੰ ਬਿਜ਼ਨਸ ਵੀ ਉਸੇ ਖੁੱਲ੍ਹੇ ਦਿਲ ਦੇ ਨਾਲ ਦੇਣਾ ਚਾਹੀਦਾ ਜਦੋਂ ਵੀ ਕਦੀ ਕੰਮ ਕਰਦੇ ਜਾਈਏ ਅਤੇ ਮੈਂ ਥੋੜ੍ਹੇ ਦੋਸਤਾਂ ਦੇ ਨਾਂ ਦੱਸਣ ਲੱਗਾ ਉਹਨਾਂ ਤੁਸੀਂ ਰੱਖੀ ਜਾਣਾ ਜੀ ਉਸ ਤੋਂ ਬਾਅਦ ਸਨੀ ਸ਼ਰਮਾ ਜੀ ਸਨਵਿਊ ਕਸਟਮ ਹੋਮਸ ਤੋਂ ਇਹਨਾਂ ਵੱਲੋਂ ਵੀ ਤੁਸੀਂ ਹਾਂਜੀ ਜੋ ਆਉਣ ਵਾਲੇ ਟਾਈਮ 'ਚ ਇਨਫੋਰਮੇਸ਼ਨ ਦਿੱਤੀ ਜਾਏਗੀ ਰਿਆਲਟਰ ਬਰੈਵੋ ਰਿਐਲਟੀ ਦੇ ਨਾਲ ਕੰਮ ਕਰਦੇ ਜੀ 13-13 ਇਹਨਾਂ ਦਾ ਵੱਲੋਂ ਦਿੱਤੇ ਜਾ ਰਹੀ ਡੋਨੇਸ਼ਨ ਪਵਨਦੀਪ ਸਿੰਘ ਸੰਧੂ ਜਿਹੜੇ ਕਿ 5-star ਪਲੰਬਿੰਗ ਐਂਡ ਹੀਟਿੰਗ ਤੋਂ $1,000 ਦੀ ਸੈਮ ਦੇ ਨਾਂ ਦੇ ਨਾਲ ਜਾਣੇ ਜਾਂਦੇ ਆ ਪਲੰਬਿੰਗ ਗੈਲਰੀ ਇਹਨਾਂ ਦੀ ਕੰਪਨੀ ਹੈ ਜੀ $1,000 ਇਹਨਾਂ ਵੱਲੋਂ ਦਿੱਤਾ ਜਾ ਰਿਹਾ ਮਨਿੰਦਰ ਸਿੰਘ ਸੈਂਸ ਜਿਹੜੇ ਕਿ ਇਨਫਿਲਸ ਮਕੈਨੀਕਲ ਇੰਕ $5,000 ਦੇ ਰਹੇ ਨੇ ਭੁਪਿੰਦਰ ਸਿੰਘ ਹੁੰਜਨ ਏਸ ਇਲੈਕਟ੍ਰਿਕ $1,000 ਅਭਿਮਨਿਊ ਵਿਨਾਇਕ ਜੀ $1,000 ਮਨਜੋਤ ਲਹਿੰਗਾ ਲਹਿਗਾ ਕੈਨੇਡਾ ICIC $1,000 ਅਤੇ ਮੁਖਤਿਆਰ ਸਿੰਘ ਸੇਖੋ ਜੀ ਮੋਲਡਿੰਗ ਸਟੋਰ ਵਾਲੇ $5,000 ਦੇ ਰਹੇ ਨੇ ਸੁਖਦੀਪ ਸਿੰਘ ਜੀ ਸਿੰਘ ਕੰਟਰੈਕਟਿੰਗ $5,000 ਕੁਲਵਿੰਦਰ ਸਿੰਘ ਸੰਧੂ ਜੀ ਈਗਲੇ ਕੰਟਰੈਕਟਰਸ ਲਿਮਿਟਡ ਈਗਲੀ ਕੰਟਰੈਕਟਰ ਹੈ ਨਾ $1,000 ਦੇ ਰਹੇ ਨੇ ਗੁਰਜੀਤ ਸਿੰਘ ਸਿੱਧੂ ਜੀ $1,100 ਦੇ ਰਹੇ ਨੇ ਹਰਿੰਦਰ ਸਿੰਘ ਬਲੂ ਲਾਈਨ ਹੀਟਿੰਗ ਵਾਲਿਆਂ ਵੱਲੋਂ $1,100 ਗੁਰਿੰਦਰ ਰਾਣਾ ਜੀ ਵੱਲੋਂ $1,100 ਗੁਰਪ੍ਰੀਤ ਸਿੰਘ ਸਿੱਧੂ ਔਨ ਜਿਹੜੇ ਕਰਦੇ ਨੇ ਚਾਏ ਬਾਰ ਇਨ ਚੈਸਟਮੇਰ $500 ਉਹਨਾਂ ਵੱਲੋਂ ਵੀ ਦਿੱਤਾ ਜਾ ਰਿਹਾ ਸੋ ਇਹ ਮੈਨੂੰ ਲੱਗਦਾ ਵੀ ਮੈਨੂੰ ਵਧੀਆ ਮੌਕਾ ਮਿਲ ਰਿਹਾ ਸਾਰੇ ਦੋਸਤਾਂ ਦਾ ਜ਼ਿਕਰ ਕਰਨ ਦਾ ਕਿਉਂਕਿ ਜਿਹੜਾ ਮਿਹਨਤ ਦੇ ਨਾਲ ਆਪਣੀ ਕਮਾਈ ਦਿੰਦੇ ਆ ਬਾਕੀ ਨੌਲੇਜ ਵਾਲਾ ਜਿਹੜਾ ਕੰਮ ਹੈ ਉਹ ਅਮਰਿਤ ਜੀ ਅਤੇ ਰਮਨ ਜੀ ਅਤੇ ਨਾਲ ਹੀ ਸਾਡੇ ਦੋਸਤ ਸੂਰੀ ਸਾਹਿਬ ਵੀ ਜਿਹੜੇ ਇਹ ਵੀ ਸ਼ੇਅਰ ਕਰ ਰਹੇ ਨੇ ਜੀ
2: ਜੀ ਅਮਰਿਤ ਜੀ
1: ਬਿਲਕੁਲ ਜੀ ਅਤੇ ਜਿਸ ਤਰੀਕੇ ਦੇ ਨਾਲ ਇਹ 5 acre ਨਾਮ ਹੀ ਇਹੀ

0: ਰੱਖਿਆ ਗਿਆ ਕਿ 5 ਏਕੜ ਫॉर ਯਰ ਫਿਊਚਰ 5 ਏਕੜ ਤੁਹਾਡੇ ਭਵਿੱਖ ਦੇ ਲਈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਹਾਲਾਂਕਿ ਐਕਸਪੈਂਸ਼ਨ ਜਿਹੜੀ ਹੋ ਚੁੱਕੀ ਹੈ ਪਿੱਛੇ ਪਾਸੇ ਜਿਹੜੀ ਹੁਣ ਬਿਲਡਿੰਗ ਹੈ ਉੱਥੇ ਨਵੇਂ ਬੱਚੇ ਨੇ ਜਿਹੜੇ ਅਕੋਮੋਡੇਟ ਕੀਤੇ ਜਾਣੇ ਨੇ ਪਰ ਅਜੇ ਵੀ ਸੂਰਜ ਜੀ ਜੇ ਮੈਂ ਗਲਤ ਨਹੀਂ ਆ ਤਾਂ ਕਾਫੀ ਜ਼ਿਆਦਾ ਵੇਟ ਲਿਸਟ ਚੱਲ ਰਹੀ ਹੈ ਕਿਉਂਕਿ ਬਾਹਰ ਵੀ ਜਦੋਂ ਲੋਕ ਮਿਲਦੇ ਨੇ ਤਾਂ ਉਹ ਕਹਿੰਦੇ ਨੇ ਕਿ ਵੇਟਿੰਗ ਬਹੁਤ ਜ਼ਿਆਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਪਾਉਣਾ ਚਾਹੁੰਦੇ ਹਾਂ ਸੋ ਉਸ ਵੇਟਿੰਗ ਨੂੰ ਖਤਮ ਕਰਨ ਦੇ ਲਈ ਉਸ ਤੋਂ ਇਲਾਵਾ ਜਿਵੇਂ ਜ਼ਿਕਰ ਕੀਤਾ ਸੀ ਪਹਿਲਾਂ ਕਿ ਆਨੰਦ ਕਾਰਜ ਦੇ ਲਈ ਇੱਥੇ ਵਿਆਹ ਹਜੇ ਡਿਸਾਈਡ ਹੋਣਾ ਬਾਅਦ ਵਿੱਚ ਹੁੰਦਾ ਹੈ ਪਰ ਪਹਿਲਾਂ ਗੁਰਦੁਆਰਾ ਸਾਹਿਬ ਦੀ ਤਲਾਸ਼ ਹੁੰਦੀ ਹੈ ਕਿ 3 ਸਾਲ ਪਹਿਲਾਂ ਮੈਂ ਬੜਾ ਮੈਨੂੰ ਸ਼ੌਕ ਲੱਗਾ ਸੀ ਵੈਸੇ ਜਦੋਂ ਮੈਂ ਇਹ ਗੱਲ ਸੁਣੀ ਕਿ 3-3 ਸਾਲ ਪਹਿਲਾਂ ਇੱਥੇ ਆਨੰਦ ਕਾਰਜ ਦੇ ਲਈ ਗੁਰਦੁਆਰਾ ਸਾਹਿਬ ਬੁੱਕ ਕਰਦੇ
1: ਉਹਦਾ ਰੀਜ਼ਨ ਅਮਰਿਤ ਜੀ ਹੈ ਕਿ ਰਮਨ ਵੀ ਇਸ ਨਾਲ ਗੱਲ ਨਾਲ ਸਹਿਮਤ ਹੋਣਗੇ ਕਿ ਤੁਸੀਂ ਇਹ ਦੇਖਿਓ ਜਿਹੜੀ ਆ ਪਾਰਕਿੰਗ ਦੇਖ ਰਹੇ ਹੋ ਇਹ ਕਾਮਨ ਹੈ
0: ਜੀ
1: ਫੋਰ ਸਕੂਲ ਐਂਡ ਗੁਰਦੁਆਰਾ ਸਾਹਿਬ
0: ਜੀ
1: ਹੁਣ ਅਸੀਂ ਸਾਹਮਣੇ ਸਵਾਨਾ ਚ ਰਹਿੰਦੇ ਹਾਂ ਲੇਕਿਨ ਜਦੋਂ ਕੋਈ ਇਵੈਂਟ ਹੁੰਦੀ ਹੈ ਨਾ ਜੀ ਤੇ ਪਾਰਕਿੰਗ ਦੀ ਪ੍ਰੋਬਲਮ ਹੈ ਕਾਰਾਂ ਜਿਹੜੀਆਂ ਨੇ ਸਟਰੀਟ ਤੇ ਲਾ ਜਾਂਦੇ ਆ ਕਿਸੇ ਦੇ ਡਰਾਈਵੇ ਦੇ ਅੱਗੇ ਲਾ ਦਿੰਦੇ ਆ ਕਿਉਂਕਿ ਪਬਲਿਕ ਬਹੁਤ ਆਉਂਦੀ ਹੈ ਸੋ ਇਹ ਸ਼ਾਰਟੇਜ ਹੋ ਗਈ ਇੱਕ ਰੈਜੀਡੈਂਸ਼ੀਅਲ ਏਰੀਆ ਇਹ ਇਹ ਇਸ ਕਰਕੇ ਇੱਕ ਤਾਂ ਫਿਊਚਰ ਹੈ ਇੱਕ ਨੀਡ ਹੈ ਇਹ ਮੈਂਡੇਟਰੀ ਹੈ ਕਿਉਂਕਿ ਜਿਹੜੀਆਂ ਸਕੂਲ ਬੱਸਿਸ ਹੈ ਉਹ ਪਿੱਛੋਂ 84 ਤੋਂ ਨਿਕਲਨੇ ਆ ਜੀ ਸੋ ਉਹਨਾਂ ਦਾ ਇਹ ਪਲਾਨ ਹੈ ਜੀ ਕਿ ਜੇ ਪਿੱਛੇ ਜਗ੍ਹਾ ਜਦੋਂ ਮਿਲ ਜਾਏਗੀ ਔਰ ਜੇ ਨਹੀਂ ਮਤਲਬ ਮਿਲ ਹੀ ਜਾਏਗੀ ਸੋ ਇਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਪਾਰਕਿੰਗ ਸੈਪਰੇਟ ਹੋ ਜਾਏਗੀ ਸਕੂਲ ਬੱਸਿਸ ਦੀ ਪਬਲਿਕ ਨੂੰ ਆਪਣੇ ਬੱਚੇ ਛੱਡਣੇ ਸੌਖੇ ਰਹਿਣਗੇ ਤੁਸੀਂ ਗੱਲ ਕੀਤੀ ਕਿ ਵੇਟਿੰਗ ਦੀ ਬਾਕੀ ਵੇਟਿੰਗ ਹੈ ਕਿਉਂਕਿ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਥੇ ਫੁੱਲ ਹੈ ਐਸ ਵੇਲੇ ਸਟੂਡੈਂਟ ਜਿਹੜੇ ਆ ਹੁਣ ਮੋਰ ਸਟੂਡੈਂਟ ਦੇ ਕੈਨੋਟ ਅਕੋਮੋਡੇਟ ਉਹਦੇ ਲਈ ਹੁਣ ਉਹ ਬੱਚਾ ਜਿਹੜਾ 5 ਸਾਲ ਦਾ ਜੇ 3 ਸਾਲ ਦੀ ਵੇਟ ਆ 8 ਸਾਲ ਦਾ ਹੋ ਗਿਆ
0: ਹਨਾ
1: ਸੋ ਉਹ ਫਿਰ ਪੇਰੈਂਟਸ ਕਨਫਿਊਜ਼ ਹੋ ਜਾਂਦੇ ਵੀ ਬੱਚੇ ਨੂੰ ਕਿੱਥੇ ਪਾਈਏ ਸੋ ਇੱਕ ਇਹਨਾਂ ਨੇ ਗੱਲ ਕੀਤੀ ਲੈਂਗੁਏਜ ਦੀ ਰਮਨ ਨੇ ਸਾਡੇ ਕਲਚਰਲ ਵੀ ਹੈਗਾ ਇੱਕ ਅਸੀਂ ਸਟਿਲ ਸਟਰਗਲ ਕਰਦੇ ਹਾਂ ਆਇਡੈਂਟੀਟੀ ਕ੍ਰਾਈਸਿਸ ਹੈ ਇਹ ਬੱਚਿਆਂ ਨੂੰ ਕਿਹੜੇ ਸਕੂਲ ਚ ਪਾਉਣਾ ਕੀ ਪੜ੍ਹਾਉਣਾ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਪੇਰੈਂਟਸ ਦਾ ਵੀ ਇਹ ਕਨਫਿਊਜ਼ਨ ਆ ਔਰ ਬੱਚਾ ਵੀ ਕਨਫਿਊਜ਼ਡ ਹੈ ਕਿ ਆਈਦਰ ਸ਼ੁਡ ਲਰਨ ਇੰਗਲਿਸ਼ ਔਰ ਪੰਜਾਬੀ ਔਰ ਹਿੰਦੀ ਹੈ ਨਾ ਵਟਐਵਰ ਸੋ ਇਹ ਇਹ ਜ਼ਰੂਰਤ ਹੈ ਜੀ ਇਹ ਕਮਿਊਨਿਟੀ ਦੀ ਵੀ ਜ਼ਰੂਰਤ ਹੈ ਔਰ ਮੀਡੀਆ ਇਸ ਕਰਕੇ ਨਾਲ ਜੁੜਿਆ ਜੀ ਕਿ ਕੋਈ ਵੀ ਚਾਹੇ ਕੋਈ ਵੀ ਗੁਰਦੁਆਰਾ ਸਾਹਿਬ ਦੀ ਇਵੈਂਟ ਹੈ ਚਾਹੇ ਕੋਈ ਵੀ ਗੁਰਦੁਆਰਾ ਕਰਾਉਂਦਾ ਮੀਡੀਆ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤਾਂ ਇੱਕ ਹੋਕਾ ਦੇਣਾ ਇੱਕ ਮੈਸੇਜ ਦੇਣਾ
2: ਬਿਲਕੁਲ ਜੀ
3: ਹੋਕੇ ਦੇ ਉੱਤੇ
1: ਹਾਂਜੀ
3: ਜਿਨ੍ਹਾਂ ਨੇ ਪੈਸੇ ਦੇਣੇ ਉਹਨਾਂ ਦਾ ਨਾਮ ਹੀ ਥੋੜਾ ਜਿਹਾ ਮੈਂ ਕੁਇਕਲੀ ਲੈ
1: ਦਾਂ ਹਾਂਜੀ ਉਹ ਵੀ ਜ਼ਰੂਰੀ
3: ਅਗਲਾ ਨਾਮ ਜਿਹੜਾ ਜੀ ਸਾਡੇ ਕੋਲ ਅਮਨਜੀਤ ਪ੍ਰੋ ਪਰਫਾਰਮੈਂਸ ਇੰਟਰ ਮਾਡਲ ਟਰੱਕਿੰਗ ਕੰਪਨੀ ਹੈ ਜੀ ਜਿਨ੍ਹਾਂ ਦੀ $1100 ਦਿੱਤਾ ਜਾ ਰਿਹਾ ਅਮਨਜੀਤ ਵੱਲੋਂ ਅਮਨਜੀਤ ਪ੍ਰੋ ਪਰਫਾਰਮੈਂਸ ਇੰਟਰ ਮਾਡਲ ਟਰੱਕਿੰਗ ਕੰਪਨੀ ਵਾਲੇ ਸੋ ਸਪੈਸ਼ਲ ਇਹਨਾਂ ਦਾ ਨਾਮ ਮੇਰੇ ਕੋਲ ਆਇਆ ਜੀ ਥੈਂਕ ਯੂ ਵੈਰੀ ਮਚ ਅਮਨ ਜੀ ਤੁਸੀਂ $1100 ਦੀ ਜਿਹੜੀ ਡੋਨੇਸ਼ਨ ਦਿੱਤੀ ਇਹ ਵਧੀਆ ਕੰਮ ਤੇ ਲੱਗੇਗੀ ਤੁਹਾਨੂੰ ਪੂਰਾ ਯਕੀਨ ਹੈ ਤੇ ਸਾਨੂੰ ਵੀ ਪੂਰਾ ਯਕੀਨ ਹੈ ਵੀ ਇਹ ਆਉਣ ਵਾਲੇ ਟਾਈਮ 'ਚ ਤੁਹਾਨੂੰ ਤਾਂ ਪੂਰਾ ਪਤਾ ਲੱਗੇਗਾ ਨਾਲ ਦੀ ਨਾਲ ਹੀ ਸਾਡੇ ਦੋਸਤ ਅਰੁਣ ਕੌਸ਼ਲ ਜੀ ਪ੍ਰੈਪ ਰਿਐਲਿਟੀ ਵਾਲਿਆਂ ਵੱਲੋਂ ਵੀ $1100 ਦਾ ਮੈਂ ਨਾਂ ਲੈਤਾ ਸੀ ਪਹਿਲਾਂ
1: ਜੀ
3: ਮਾਇਆ ਜਿਹੜੀ ਇਹ ਲਿਖੀ ਹੈ ਜੀ ਹੁਣ ਅਰੁਣ ਕੌਸ਼ਲ ਜੀ ਪ੍ਰੈਪ ਰਿਐਲਿਟੀ ਤੋਂ $1100 ਦੀ ਡੋਨੇਸ਼ਨ ਕਰ ਰਹੇ ਨੇ
1: ਸੋ ਜੀ
3: ਜੇ ਕਿਸੇ ਦੋਸਤ ਨੇ ਹੋਰ ਵੀ ਸੁਣਨ ਵਾਲਿਆਂ ਨੇ ਡੋਨੇਸ਼ਨ ਕਰਨੀ ਓਵਰ ਦਾ ਫੋਨ 403-474-4522 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਸਾਡੇ ਨਾਲ ਤੇ 403-474-4522 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਤੇ ਆਪਣੀ ਡੋਨੇਸ਼ਨ ਦੀ ਜਿਹੜੀ ਹੈ ਉਹ ਮਾਇਆ ਦੱਸ ਸਕਦੇ ਹੋ ਪਲੈਜ ਕਰ ਸਕਦੇ ਹੋ ਬਾਅਦ ਚੋਂ ਆ ਕੇ ਦੇ ਸਕਦੇ ਹੋ ਜਾਂ ਈ ਟ੍ਰਾਂਸਫਰ ਕਰਨੀ ਹੈ ਤੇ ਗੋਬਿੰਦ ਮਾਰਗ 22@gmail.com GOBIND ਗੋਬਿੰਦ ਮਾਰਗ MARG 22@gmail.com ਇਸ ਨੰਬਰ ਦੇ ਉੱਤੇ ਵੀ ਸੰਪਰਕ ਕਰਕੇ ਈ ਟ੍ਰਾਂਸਫਰ ਜਿਹੜੀ ਹੈ ਕੀਤੀ ਜਾ ਸਕਦੀ ਹੈ ਜੀ
4: ਹਾਂਜੀ ਸੂਰਜ ਸਾਹਿਬ ਇੱਕ ਚੀਜ਼ ਜਿਹੜੀ ਅਸੀਂ ਪੰਜਾਬੀਆਂ ਨੇ ਆਪ ਵੀ ਨੋਟ ਕੀਤੀ ਹੋਣੀ ਹੈ ਉਹ ਇਹ ਹੈ ਕਿ ਕ੍ਰਿਸਚੀਅਨਿਟੀ ਦੇ ਨਾਲ ਸਕੂਲ ਐਜੂਕੇਸ਼ਨ ਬਹੁਤ ਜੁੜੀ ਹੋਈ ਹੈ ਔਰ ਚਾਹੇ ਚੰਗਾ ਕਹੀਏ ਚਾਹੇ ਮਾੜਾ ਕਹੀਏ ਤੇ ਪ੍ਰਭਾਵ ਇਹੀ ਹੈ ਕਿ ਜੇ ਕਿਸੇ ਨੂੰ ਕ੍ਰਿਸਚੀਅਨ ਸਕੂਲ 'ਚ ਦਾਖਲਾ ਮਿਲ ਗਿਆ ਤੇ ਅੰਗਰੇਜ਼ੀ ਤੇ ਉਹਦਾ ਕਹਿਣ ਬੇਸ ਬਣ ਜਾਂਦਾ ਜੀ ਹਨਾ ਤਕੜਾ ਤੇ ਸਿੱਖ ਦੇ ਧਰਮ ਦੇ ਨਾਲ ਅਕਸਰ ਇਹ ਸਵਾਲ ਉੱਠਦਾ ਰਿਹਾ ਕਿ ਗੁਰਦੁਆਰਿਆਂ ਨੇ ਉਹਨਾਂ ਇੰਟਰਸਟ ਐਜੂਕੇਸ਼ਨ 'ਚ ਨਹੀਂ ਦਿਖਾਇਆ ਜਿੰਨਾ ਦਿਖਾਉਣਾ ਚਾਹੀਦਾ ਤੇ ਇਹ ਗੱਲ ਹੈ ਵੀ ਸੱਚੀ ਇਹਦੇ ਵਿੱਚ ਕੋਈ ਝਿਜਕ ਨਹੀਂ ਰੱਖਣੀ ਚਾਹੀਦੀ ਕਹਿਣ ਤੋਂ ਪਰ ਹੁਣ ਜਦੋਂ ਇਸ ਸਕੂਲ ਦਾ ਸਟਰਕਚਰ ਮੈਂ ਦੇਖਿਆ ਕਿ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਚਲੋ ਇਹ ਇੱਕ ਪਿਰਤ ਇਸ ਗੱਲੋਂ ਵੀ ਇਹਨੂੰ ਨਵਾਜ਼ਿਆ ਜਾਣਾ ਚਾਹੀਦਾ ਔਰ ਉਹਦਾ ਇਹਤਰਾਮ ਕਰਨਾ ਚਾਹੀਦਾ ਸਾਨੂੰ ਕਿ ਚੰਗਾ ਕਦਮ ਹੈ ਕਿ ਧਰਮ ਹੈ ਜਿਹੜਾ ਵੈਸੇ ਸਿੱਖ ਧਰਮ ਦਾ ਤਾਂ ਮਤਲਬ ਹੀ ਸਿੱਖਣਾ ਜਿਹੜਾ ਸਿੱਖਦਾ ਨਹੀਂ ਉਹ ਸਿੱਖ ਨਹੀਂ ਜਿਹੜਾ ਸਿੱਖਦਾ ਨਹੀਂ ਹੈ ਉਹ ਸਿੱਖ ਨਹੀਂ ਜਿਹਦੀ ਜਗਿਆਸਾ ਨਹੀਂ ਉਹ ਸਿੱਖ ਨਹੀਂ ਜਿਹਨੂੰ ਐਂ ਲੱਗਦਾ ਵੀ ਮੈਂ ਭਰਿਆ ਹੀ ਪਿਆ ਮੈਨੂੰ ਕਿਸੇ ਪੜ੍ਹਨ ਦੀ ਲੋੜ ਨਹੀਂ ਉਹ ਵੀ ਸਿੱਖ ਨਹੀਂ ਸੋ ਜਿਹੜੀ ਐਜੂਕੇਸ਼ਨ ਹੈ ਇਹ ਜਦੋਂ ਬੱਚਿਆਂ ਦੇ ਵਿੱਚ ਗਿਆਨ ਦੀ ਜਗਿਆਸਾ ਜਿਹਨੂੰ ਇਨਕਲਕੇਟ ਕਰੂਗੀ ਉਹ ਸਪਿਰਿਟ ਜੇ ਅਸੀਂ ਪੈਦਾ ਕਰਦੇ ਹਾਂ ਤਾਂ ਅਜਿਹੇ ਕੰਮ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨਾ ਚਾਹੀਦਾ ਸਵਾਗਤ ਯੋਗ ਕੰਮ ਹੈ ਪਰ ਜੇ ਇਹ ਸਪਿਰਿਟ ਵਿੱਚ ਨਾ ਰਹੀ ਫਿਰ ਮਾੜੀ ਗੱਲ ਹੈ ਸੋ ਅਸੀਂ ਇੱਥੇ ਇਹਨਾਂ ਨੂੰ ਇਹੀ ਇਨਸਪੀਰੇਸ਼ਨ ਦੇਣੀ ਚਾਹੁੰਦੇ ਹਾਂ ਵੀ ਹਾਂ ਮੈਂ ਇਸ ਤਰ੍ਹਾਂ ਦੇ ਸਕੂਲ ਨਾਲ ਸਹਿਮਤ ਹੋਊਂਗਾ ਕਿ ਹਾਂ ਜੇ ਉਹ ਆਪਣੇ ਰਿਲੀਜਨ ਦਾ ਜਿਹੜਾ ਨਿਚੋੜ ਕੱਢਦੇ ਆ

0: ਉਹਦੇ ਵਿੱਚ ਹੈ ਕਿ ਸਾਡੇ ਬੱਚੇ ਅੱਗੇ ਬੁੱਧੀ ਦੇ ਤੌਰ ਦੇ ਉੱਤੇ ਉੱਨਤ ਹੋਣ ਤਾਂ ਇਹ ਚੰਗੀ ਕਦਮ ਹੈ ਜੀ।
1: ਥੈਂਕ ਯੂ ਜੀ ਰਮਨ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ। ਸੋ ਅਮਰੀਤ ਜੀ,
2: ਬਿਲਕੁਲ ਜੀ, ਜਿਸ ਤਰੀਕੇ ਦੇ ਨਾਲ ਰਮਨ ਜੀ ਨੇ ਕਿਹਾ ਕਿ ਔਰ ਮੈਨੂੰ ਲੱਗਦਾ ਕਿ ਉਹ ਹਰ ਚੀਜ਼ ਤੇ ਇੰਪਲੀਮੈਂਟ ਹੁੰਦਾ ਕਿ ਕੋਈ ਵੀ ਕੰਮ ਜਦੋਂ ਅਸੀਂ ਕਰਦੇ ਹਾਂ ਜਿਹੜਾ ਉਸ ਕੰਮ ਦਾ ਅਸਲ ਮਕਸਦ ਹੈ ਉਹ ਜੇ ਅਸੀਂ ਆਪਣੇ ਧਿਆਨ ਦੇ ਵਿੱਚ ਰੱਖੀਏ ਤਾਂ ਫਿਰ ਮੈਨੂੰ ਲੱਗਦਾ ਕਿ ਉਸ ਤੋਂ ਵਧੀਆ ਖੂਬਸੂਰਤ ਗੱਲ ਕੋਈ ਨਹੀਂ ਹੋ ਸਕਦੀ। ਤੇ ਬਾਕੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਤੇ ਇਹ ਸੂਰੀ ਸਾਹਿਬ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਕਿ ਅਮਾਊਂਟ ਮੈਟਰ ਨਹੀਂ ਕਰਦਾ ਤੇ ਨਾਮ ਸਾਡਾ ਦੱਸਣ ਦਾ ਕਾਰਨ ਇਹ ਵੀ ਨਹੀਂ ਹੈ ਕਿ ਕੋਈ $1100 ਜਾਂ ਕੋਈ $5000 ਕਰ ਰਿਹਾ ਤਾਂ ਸ਼ਾਇਦ ਤੁਸੀਂ ਵੀ ਓਨਾ ਹੀ ਕਰਨਾ। ਨੇਕ ਕਮਾਈ ਦੇ ਵਿੱਚੋਂ $1 ਵੀ ਜਦੋਂ ਨੇਕ ਕਾਰਜ ਦੇ ਲਈ ਜਾਂਦਾ ਹੈ ਤਾਂ ਮੈਨੂੰ ਲੱਗਦਾ ਕਿ ਉਹਦੀ ਰੀਸ ਲੱਖਾਂ ਡਾਲਰ ਵੀ ਨਹੀਂ ਕਰ ਸਕਦੇ।
1: ਜੀ ਤੁਸੀਂ ਅਮਰੀਤ ਜੀ ਭਾਸ਼ਾ ਦੀ ਗੱਲ ਕੀਤੀ ਹੈ, ਹੁਣੇ ਅੰਗਰਾਲ ਸਾਹਿਬ ਪੰਜਾਬੀ ਚ ਪ੍ਰੋਗਰਾਮ ਕਰਦੇ
2: ਜੀ ਜੀ
1: ਅੰਮ੍ਰਿਤਸਰ ਦੇ ਪੌਣ ਪਰੌਟ ਆਪਣੇ
2: ਜੀ,
1: ਔਰ ਅਸੀਂ ਇਹਨਾਂ ਨਾਲ ਕਾਫੀ ਕੰਮ ਕਰਨ ਦਾ ਮੌਕਾ ਵੀ ਮਿਲਿਆ ਸਾਨੂੰ ਜਦੋਂ ਇਹਨਾਂ ਨੇ ਰੇਡੀਓ ਸਾਵਰੰਗ ਲਿਆ ਸੀਗਾ
2: ਜੀ।
1: ਤੇ ਅਸੀਂ ਕਹਿੰਦੇ ਹੁੰਦੇ ਅਸੀਂ ਦਾਜ ਚ ਆਏ ਸੀਗੇ ਪੁਰਾਣੀ ਟੀਮ ਵੱਲੋਂ, ਸੋ ਉਹ ਹੁਣ ਤੱਕ ਵੀ ਇਹਨਾਂ ਦਾ ਬਾਦ ਦਸਤੂਰ ਜਾਰੀ ਹੈ। ਲੇਕਿਨ ਇਹ ਤੁਸੀਂ ਮੰਨਦੇ ਹੋ ਕਿ ਪੰਜਾਬੀ ਇੱਥੇ ਪ੍ਰੋਗਰਾਮ ਕਰਨ ਚ ਔਰ ਚਾਹੇ ਉਹ ਮੀਡੀਆ ਚਾਹੇ ਉਹ ਪ੍ਰਿੰਟ ਮੀਡੀਆ ਪ੍ਰੋਬਲਮ ਹੈਗੀ ਆ,
2: ਹਨਾ,
1: ਸੋ ਇਸ਼ੂਜ਼ ਵੀ ਹੈਗੇ ਆ। ਉਹਦੇ ਇਨਸਪਾਈਟ ਆਫ ਦੈਟ ਤੁਸੀਂ ਦੇਖੋ ਕਿ ਇਹਨਾਂ ਦੀ ਪੰਜਾਬੀ ਬਹੁਤ ਸੋਹਣੀ ਪੰਜਾਬੀ, ਹਨਾ, ਆਪਣੇ ਬੱਚਿਆਂ ਨੂੰ ਵੀ ਇਹ ਕਲਚਰ ਨਾਲ ਜੋੜਦੇ ਨੇ। ਸੋ ਅੰਗਰਾਲ ਜੀ ਕੁਛ ਐਡ ਆਨ ਕਰੋ ਜੀ।
3: ਨਹੀਂ ਨਹੀਂ, ਥੈਂਕ ਯੂ ਵੈਰੀ ਮੱਚ ਸੂਰੀ ਸਾਹਿਬ, ਤੁਸੀਂ ਯਾਦ ਕਰਾਤਾ ਵੀ, ਕਿਉਂਕਿ 2010 ਚ ਆਪਾਂ ਮਾਸਟਰ ਜੀ ਕੋਲ ਇਹ ਪ੍ਰੋਗਰਾਮ ਲਏ ਸੀਗੇ ਤੇ ਸਬਰੰਗ ਰੇਡੀਓ ਦਾ ਬੜਾ ਵਧੀਆ ਉਦੋਂ ਤੋਂ ਸਾਥ ਹੈ। ਜਿੱਦਾਂ ਸੂਰੀ ਸਾਹਿਬ ਨੇ ਕਿਹਾ ਵੀ ਇਹ ਦਾਜ ਚ ਆਏ ਸੀਗੇ ਤੇ ਮਾਸਟਰ ਜੀ ਨੇ ਕਿਹਾ ਕਿ ਵੀ ਸੂਰੀ ਸਾਹਿਬ ਜਿਹੜੇ ਨੇ ਪੱਕੇ ਮੈਂਬਰ ਨੇ ਤੇ ਕੋਈ ਆਵੇ ਜਾਵੇ ਇਹ ਵਿੱਚ ਹੀ ਰਹਿਣੇ ਆ ਟੀਮ ਦੇ ਨਾਲ। ਸੋ ਵੰਡਰਫੁਲ ਮੈਮਰੀ ਜਿਹੜੀਆਂ ਬਣੀਆਂ ਇੰਨੇ ਸਾਲਾਂ ਦੇ ਵਿੱਚ, 16 ਸਾਲ ਤੋਂ ਆਪਾਂ ਸਬਰੰਗ ਰੇਡੀਓ ਨੂੰ ਉਸੇ ਤਰੀਕੇ ਨਾਲ ਜਿੱਦਾਂ 10 ਸਾਲ ਉਹਨਾਂ ਨੇ ਸੰਭਾਲਿਆ, ਅਗਲੇ 16 ਸਾਲ 17 ਸਾਲ ਹੋ ਗਏ ਨੇ ਸਾਨੂੰ ਇਹਨੂੰ ਸੰਭਾਲਦੇ ਆ। ਸੋ ਸਾਡੇ ਕੋਲ ਬਹੁਤ ਬਹੁਤ ਮਿਹਰਬਾਨੀ ਯਾਦਾਂ ਤਾਜ਼ੀਆਂ ਕਰਾਉਣ ਵਾਸਤੇ ਜੀ।
2: ਬਿਲਕੁਲ ਜੀ, ਔਰ ਮੈਨੂੰ ਲੱਗਦਾ ਕਿ ਅੱਜ ਜਿਹੜੇ ਇਹ ਨਾਲ ਕਹਿੰਦੇ ਨੇ ਕਿ ਪਹਿਲੀਆਂ ਤੋਂ ਜਿਹੜੇ ਨਾਲ ਹੁੰਦੇ ਨੇ ਉਹਨਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਹੈ। ਅੱਜ ਅਸੀਂ ਇੱਥੇ ਬੈਠ ਕੇ ਸਿਰਫ ਇੱਕ ਮੀਡੀਆ ਥੋਨ ਨਹੀਂ ਕਰ ਰਹੇ, ਇਹ ਕੱਲ ਨੂੰ ਜਿਹੜੇ ਇਤਿਹਾਸ ਬਣਨੇ ਨੇ ਉਹਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਜ਼ਿਕਰ ਹੈ ਉਹ ਹਰ ਕਿਸੇ ਦਾ ਹੁੰਦਾ ਹੈ। ਇਹ ਤਸਵੀਰਾਂ ਜਿਹੜੀਆਂ ਅੱਜ ਖਿੱਚੀਆਂ ਜਾ ਰਹੀਆਂ ਨੇ ਉਹ ਕੱਲ ਨੂੰ ਸ਼ਾਇਦ ਕਿਤੇ ਅਸੀਂ ਅੱਜ ਤੋਂ 20 ਸਾਲ ਬਾਅਦ ਦੇਖਾਂਗੇ ਤਾਂ ਉਹ ਇਹ ਕਿਹਾ ਜਾਂਦਾ ਕਿ ਇਸ ਕਾਰਜ ਦੇ ਵਿੱਚ ਸਾਨੂੰ ਪਰਮਾਤਮਾ ਨੇ ਇੱਕ ਛੋਟਾ ਜਿਹਾ ਇੱਕ ਜ਼ਰੀਆ ਬਣਾਉਣ ਦਾ ਮੌਕਾ ਦਿੱਤਾ। ਉਹ ਬੜੀ ਵੱਡੀ ਗੱਲ ਹੈ। ਜਦੋਂ ਅਸੀਂ ਉਸ ਦਿਨ ਵੀ ਗੱਲ ਕਰ ਰਹੇ ਸੀ ਪਿੱਛੇ, ਆਪਾਂ ਦੇਖ ਰਹੇ ਸੀ ਕਿ ਇਹ ਹੁਣ ਜਿਹੜੀ ਖਾਲੀ ਬੰਜਰ ਜ਼ਮੀਨ ਨਜ਼ਰ ਆ ਰਹੀ ਹੈ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਦੇ ਉੱਪਰ ਇੱਕ ਬੜੀ ਆਲੀਸ਼ਾਨ ਬਿਲਡਿੰਗ ਬਣ ਜਾਣੀ ਹੈ। ਉਹਦੇ ਨਾਲ ਬੱਚਿਆਂ ਦਾ ਤਾਂ ਚਲੋ ਜਿਹੜਾ ਸਕੂਲ ਆਪਾਂ ਇੱਕ ਪਾਸੇ ਰੱਖ ਵੀ ਦਈਏ, ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੇ ਲਈ ਇੱਕ ਕਮਿਊਨਿਟੀ ਸੈਂਟਰ ਬਣਨਾ ਉਸ ਥਾਂ ਤੇ ਜਿੱਥੇ ਗੁਰੂ ਘਰ ਵੀ ਨਾਲ ਹੀ ਹੈ ਤੇ ਗੁਰੂ ਘਰ ਤੋਂ ਬਾਅਦ ਉਹ ਜਾ ਕੇ ਉਸ ਸੈਂਟਰ ਦੇ ਵਿੱਚ ਵੀ ਬਹਿ ਸਕਦੇ ਨੇ। ਬੱਚੇ ਵੀ ਚਿੰਤਾ ਮੁਕਤ ਨੇ ਕਿ ਸਾਡੇ ਮਾਪੇ ਸੁਰੱਖਿਅਤ ਜਗ੍ਹਾ ਤੇ ਬੈਠੇ ਹੋਏ ਨੇ, ਕੋਈ ਉਹਨਾਂ ਦੇ ਨਾਲ ਉੱਥੇ ਰੇਸਿਜ਼ਮ ਨਹੀਂ ਹੋ ਰਿਹਾ, ਕੋਈ ਉਹਨਾਂ ਦੇ ਨਾਲ ਉੱਥੇ ਇਸ ਤਰ੍ਹਾਂ ਦੀ ਹਰਕਤ ਨਹੀਂ ਹੋ ਰਹੀ ਜਿਹਦੇ ਨਾਲ ਸਾਨੂੰ ਚਿੰਤਾ ਹੋਵੇ।
3: ਹਾਂਜੀ ਬਿਲਕੁਲ ਜੀ, ਇਹ ਗੱਲ ਤੁਹਾਡੀ ਬਹੁਤ ਠੀਕ ਆ ਕਿ ਮਤਲਬ ਆਪਣੇ ਜਿਹੜੇ ਬਜ਼ੁਰਗ ਆ ਜਾਂ ਬੱਚੇ ਆ ਉਹਨਾਂ ਨੂੰ ਫਿਰ ਉੱਥੇ ਬੈਠ ਕੇ ਜਿੱਥੇ ਲਾਇਬ੍ਰੇਰੀ ਹੋਵੇ
2: ਜੀ
3: ਤਾਂ ਕਾਨਫਰੰਸ ਹਾਲ ਹੋਵੇ ਉੱਥੇ ਬੈਠ ਕੇ ਫਿਰ ਉਹਨਾਂ ਨੂੰ ਆਪਣਾਪਨ ਲੱਗਦਾ ਕਿ ਅਸੀਂ ਜਿੱਦਾਂ ਆਪਣੇ ਘਰ 'ਚ ਬੈਠੇ ਹਾਂ ਤਾਂ ਉੱਥੇ ਆਨੰਦ ਵੀ ਮਾਣਦੇ ਆ। ਥੋੜ੍ਹਾ ਜਿਹਾ ਇਹੋ ਚੀਜ਼ਾਂ ਹੁੰਦੀਆਂ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿਹੜਾ ਚੰਗਾ ਕੰਮ ਕਿੱਦਾਂ ਕਰ ਸਕਦੇ ਹਾਂ, ਆਪਾਂ ਨੂੰ ਰਹਿਣ ਲਈ ਚੰਗਾ ਕਿਸ ਤਰ੍ਹਾਂ ਬੋਲਬਾਣੀ ਆਪਣੀ ਚੰਗੀ ਹੋਵੇ
2: ਜੀ
3: ਤੇ ਉਹ ਜ਼ਿੰਦਗੀ ਨੂੰ ਲੈ ਕੇ ਮਤਲਬ ਇੱਕ ਜਿਹੜਾ ਮਤਲਬ ਉਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਆਪਣੇ ਘਰ 'ਚ ਅਸੀਂ ਆਪਣੇ ਇਤਿਹਾਸ 'ਚ ਮਤਲਬ ਉਹਨਾਂ ਨੂੰ ਇਤਿਹਾਸ ਉੱਥੇ ਪੜ੍ਹਨ ਨੂੰ ਮਿਲੇ ਸਾਰੀ ਚੀਜ਼ ਜਿਹੜੀ
2: ਹੈ
3: ਤਾਂ ਉਹ ਫਿਰ ਸ਼ਾਂਤੀ ਫਿਰ ਬੰਦਾ ਫੀਲ ਕਰਦਾ ਆਪਣੇ ਆਪ ਨੂੰ ਵੀ ਮੈਂ ਵਧੀਆ ਲੱਗਦਾ ਫਿਰ ਸਾਰਿਆਂ ਨੂੰ।
2: ਬਿਲਕੁਲ, ਔਰ ਸੂਰੀ ਸਾਹਿਬ ਮੈਨੂੰ ਲੱਗਦਾ ਕਿ ਗੁਰੂ ਘਰਾਂ ਨੂੰ ਬਣਾਉਣਾ ਜਿੰਨਾ ਜ਼ਰੂਰੀ ਹੈ ਉਹਨਾਂ ਦੀ ਸਾਂਭ ਸੰਭਾਲ ਵੀ ਅੱਗੇ ਅੱਗੇ ਕਰਦੇ ਰਹਿਣਾ, ਉਹਨਾਂ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬੀਸੀ ਦੇ ਵਿੱਚ ਪਾਲਦੀ ਗੁਰੂ ਘਰ ਜਿਹੜਾ ਹੈ ਉਹ ਦੇਖੋ ਪੂਰਾ ਪਿੰਡ ਉੱਜੜ ਗਿਆ, ਪਰ ਸਿਰਫ ਉਹ ਗੁਰੂ ਘਰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਨੇ ਕਿ ਉਹਨੂੰ ਮੁੜ ਸੁਰਜੀਤ ਕੀਤਾ ਜਾਵੇ। ਲੈਥ ਬ੍ਰਿਜ ਦੇ ਵਿੱਚ ਗੁਰੂ ਘਰ ਹੈ, ਮੈਂ ਵੀਡੀਓ ਦੇਖ ਰਹੀ ਸੀ ਕਿ ਉਹ ਪਾਠੀ ਸਿੰਘ ਕਹਿੰਦੇ ਨੇ ਕਿ ਮੈਂ ਇੰਗਲਿਸ਼ ਸਿੱਖਣ ਦੇ ਲਈ ਜਾਣਾ ਵਾਂ। ਉਹ ਇੱਕ ਥਾਂ ਜਿਹੜਾ ਕ੍ਰਾਈਮ ਦੇ ਵਿੱਚ ਵੀ ਬੜਾ ਵੱਡਾ ਨੰਬਰ ਰੱਖਦਾ ਲੈਥ ਬ੍ਰਿਜ, ਪਰ ਵੈਸੀ ਥਾਂ ਤੇ ਵੀ ਗੁਰੂ ਘਰ ਹੋਣਾ ਦੇਖੋ ਸਾਡੇ ਲਈ ਵੀ ਬੜੀ ਇੱਕ ਕਹਿ ਲਓ ਕਿ ਸਕੂਨ ਵਾਲੀ ਗੱਲ ਹੈ।
3: ਹਾਂਜੀ, ਕਿਉਂਕਿ ਅਸਲੀ ਆਣ ਕੇ ਤੁਹਾਨੂੰ ਆਪਾਂ ਘਰ ਦੇ ਵਿੱਚ ਉਹ ਮਾਹੌਲ ਨਹੀਂ ਮਿਲਦਾ ਜਿਹੜਾ ਆਪਾਂ ਆਣ ਕੇ ਸਤਿਗੁਰੂ ਦੀ ਗੋਦ ਦੇ ਵਿੱਚ ਬਹਿੰਦੇ ਆ ਤਾਂ ਉਹ ਤੁਹਾਨੂੰ ਤਕਰੀਬਨ ਹਰ ਇੱਕ ਬੰਦਾ ਉੱਥੇ ਆਣ ਕੇ ਸ਼ਾਂਤੀ ਫੀਲ ਕਰਦਾ, ਕਿਉਂਕਿ ਉੱਥੇ ਦੀਆਂ ਜਿਹੜੀਆਂ ਵਾਈਬ੍ਰੇਸ਼ਨ ਹੁੰਦੀਆਂ ਉਹ ਮਤਲਬ ਬਹੁਤ ਪੋਜ਼ਿਟਿਵ ਹੁੰਦੀਆਂ।
2: ਬਿਲਕੁਲ,
3: ਉਹ ਇਸ ਕਰਕੇ ਤੁਹਾਡੇ ਅੰਦਰ ਉਹ ਜਿਹੜੀ ਫੀਲਿੰਗ ਆ ਤੁਹਾਨੂੰ ਅੰਦਰ ਫੀਲ ਹੁੰਦਾ।

0: ਉਹ ਫਿਰ ਬਹੁਤ ਚੰਗਾ ਲੱਗਦਾ ਤੁਹਾਨੂੰ ਕਿਉਂਕਿ ਇੱਥੋਂ ਹੀ ਭਗਤੀ ਲਹਿਰ ਅਸਲੀ ਤੁਰਦੀ ਆ ਜਿਹੜੀ ਜਿਹਨੇ ਰੱਬ ਨੂੰ ਮਿਲਣਾ ਉਹ ਮਤਲਬ ਅਸਲੀ ਇੱਥੋਂ ਹੀ ਤੁਰਦਾ
1: ਤਾਂ ਸੰਗਤ ਵਿਰਾਗ ਦੇ ਵਿੱਚ ਚਲੀ ਜਾਂਦੀ ਹੈ
0: ਹਾਂਜੀ ਹਾਂਜੀ ਇਸ ਕਰਕੇ ਚਲੋ ਸਾਨੂੰ ਵੀ ਮੌਕਾ ਮਿਲਿਆ ਇਸ ਚੀਜ਼ ਦੇ ਵਿੱਚ ਰਹਿਣ ਦਾ ਤਾਂ ਬੜੀ ਤੁਹਾਨੂੰ ਕੋਈ ਤੰਗੀ ਵੀ ਆਵੇ ਦੁੱਖ ਵੀ ਆਵੇ ਤਾਂ ਇਨਸਾਨ ਬਹੁਤ ਸ਼ਾਂਤੀ ਦੇ ਵਿੱਚ ਰਹਿੰਦਾ ਮਤਲਬ ਹਰ ਵੇਲੇ ਕਿਉਂਕਿ ਤੁਹਾਡਾ ਪਰਮਾਤਮਾ ਦੇ ਨਾਲ ਮਤਲਬ ਤੁਸੀਂ ਜੁੜੇ ਹੁੰਦੇ ਆ ਇਸ ਕਰਕੇ ਪਰਮਾਤਮਾ ਤੁਹਾਡੇ ਤੇ ਕਿਰਪਾ ਕਰਦਾ
1: ਬਿਲਕੁਲ ਬਿਲਕੁਲ
2: ਸਾਂਝ ਜਿਹੜੀ ਹੈ ਬਣੀ ਰਹਿਣੀ ਚਾਹੀਦੀ ਹੈ
0: ਹਾਂਜੀ
2: ਪਰਮਾਤਮਾ ਦੇ ਨਾਲ ਤੇ ਨਾਲ ਦੀ ਨਾਲ ਜੇ ਆਪਾਂ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ ਤੇ ਲਾਣਾ ਤੇ ਚੰਗੇ ਸਕੂਲਾਂ ਦੇ ਵਿੱਚ ਪਾਣਾ ਤੇ ਚੰਗੇ ਸਕੂਲਾਂ ਵਾਸਤੇ ਸਾਨੂੰ ਚੰਗਾ ਐਟਮੋਸਫੀਅਰ ਤੇ ਚੰਗਾ ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਹੈ ਜਿਹੜਾ ਕਿ ਇੱਕ ਵਧੀਆ ਸਕੂਲ ਦੀ ਐਕਸਟੈਂਸ਼ਨ ਕਰਨ ਜਾ ਰਹੇ ਨੇ ਕਿਉਂਕਿ ਆਲਰੇਡੀ 500 ਦੇ ਕਰੀਬ ਬੱਚੇ ਜਿਹੜੇ ਨੇ ਉਹ ਵੇਟਿੰਗ ਲਿਸਟ ਦੇ ਵਿੱਚ ਨੇ ਤਾਂ ਕਿ ਉਹ ਇਸ ਸਕੂਲ ਦਾ ਹਿੱਸਾ ਬਣ ਸਕਣ ਜਿਹਦੇ ਕਰਕੇ ਇਹ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਤੇ ਰੇਡੀਓਥੋਨ ਮੀਡੀਆਥੋਨ ਜੋ ਵੀ ਆਪਾਂ ਨੂੰ ਕਹਿੰਦੇ ਆ ਤੇ ਸਭ ਰੰਗ ਰੇਡੀਓ ਵਾਲੇ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਦੱਸਦਾ ਵੀ 5 ਵਜੇ ਤੱਕ ਅੱਜ ਆਪਾਂ ਪ੍ਰੋਗਰਾਮ ਜਿਹੜਾ ਗੁਰੂ ਘਰ ਤੋਂ ਹੀ ਕਰਦੇ ਰਵਾਂਗੇ ਇਸ ਤੋਂ ਬਾਅਦ ਸਿੱਧੂ ਸਾਹਿਬ ਦਾ ਪ੍ਰੋਗਰਾਮ ਜਿਹੜਾ ਹੈ 5-7 ਉਹ ਵੀ ਇੱਥੋਂ ਹੀ ਗੁਰੂ ਘਰ ਤੋਂ ਹੀ ਚੱਲਦੇ ਰਹਿਣਗੇ ਪ੍ਰੋਗਰਾਮ ਤੇ ਇਹਦੇ ਵਿੱਚ ਸਾਡੇ ਵੱਖਰੇ ਵੱਖਰੇ ਮੀਡੀਆ ਦੇ ਸਾਥੀ ਜਿਹੜੇ ਨੇ ਤੁਹਾਨੂੰ ਉਹਨਾਂ ਨੂੰ ਸੁਣਨ ਦਾ ਵੀ ਮੌਕਾ ਮਿਲੇਗਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦਾ ਮੌਕਾ ਜਿਹੜਾ ਮਿਲਦਾ ਰਹੇਗਾ ਤਾਂ ਕਿ ਤੁਸੀਂ ਆਪਣੇ ਜੋ ਵੀ ਮਿਹਨਤ ਦਾ ਜੋ ਡੋਨੇਸ਼ਨ ਕਰਨਾ ਚਾਹੋ ਉਹ ਕਰ ਸਕਦੇ ਹੋ ਫੋਨ ਨੰਬਰ 403-474-4522 ਜਾਂ govindmark22@gmail.com ਦੇ ਉੱਤੇ ਤੁਸੀਂ ਕਰ ਸਕਦੇ ਹੋ
3: ਸੋ ਜੀ ਹੁਣ ਅਗਲੇ ਰਣਜੀਤ ਸਿੱਧੂ
4: ਸ਼ੁਕਰੀਆ ਜੀ ਪਰਮ ਸੂਰੀ ਜੀ ਤੇ ਅਮਰਤ ਵਿਰਦੀ ਜੀ ਅਤੇ ਰਜੇਸ਼ ਸੰਗਰਾਲ ਜੀ ਪਿਛਲੇ ਕੁਮੇ ਤੋਂ ਆਪ ਦੀ ਸਭ ਵਿੱਚ ਨੇ ਤੇ ਹੁਣ ਰਣਜੀਤ ਸਿੰਘ ਸਿੱਧੂ ਰੇਡੀਓ ਸੁਰਸੰਗਮ ਤੋਂ ਨਾਲ ਸਤਵਿੰਦਰ ਸਿੰਘ ਜੀ ਜਾਗਣਿਆ ਟੀਵੀ ਤੋਂ ਤੇ ਰਜੇਸ਼ ਸੰਗਰਾਲ ਜੀ ਪਹਿਲਾਂ ਹੀ ਹਾਜ਼ਰ ਨੇ ਸਮ ਟੀਵੀ ਸਬਰ ਰੇਡੀਓ ਤੋਂ ਜੀ ਸੋ ਅਸੀਂ ਹਾਜ਼ਰ ਰਵਾਂਗੇ ਕੰਟੀਨਿਊ ਅੱਜ ਇੱਕ ਵਾਰੀ ਲੇਟ ਰੇਡੀਓ ਇਸ ਸਮੇਂ ਜਿਹੜਾ ਰੇਡੀਓ ਹੈ ਉਹ ਪੰਜਾਬੀ ਰੇਡੀਓ ਅਤੇ ਸਬ ਰੇਡੀਓ 94.7 FM ਤੇ ਬ੍ਰੌਡਕਾਸਟ ਹੋਇਆ ਰੇਡੀਓ ਸੁਰਸੰਗਮ ਤੇ ਬੀ ਟੀਵੀ ਤੇ ਹੋਰ ਮੀਡੀਆ ਦੇ ਉੱਤੇ ਜਿਹੜਾ ਜੀ ਲਾਈਵ ਸੋਸ਼ਲ ਮੀਡੀਆ ਦੇ ਜਗ ਪੰਜਾਬੀ ਤੇ ਏਸ਼ੀਆ ਟੀਵੀ ਤੇ ਜਿਹੜਾ ਹੈ ਜੀ ਪ੍ਰਸਾਰਣ ਜਿਹੜਾ ਹੈ ਜੀ ਉਹ ਚੱਲ ਰਿਹਾ ਹੈ ਜੀ ਅਸੀਂ ਆਪ ਦੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਜੀ ਕਿ ਅਸੀਂ ਲਾਈਵ ਸਮੇਂ ਜੀ ਬ੍ਰੌਡਕਾਸਟ
0: ਲੈਣ ਲੱਗੀ ਅੱਜ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਲਗਾਤਾਰ ਜੀ ਥੈਂਕ ਯੂ ਵੈਰੀ ਮੱਚ ਜੀ ਭਾਜੀ
2: ਰਜੇਸ਼ ਜੀ ਕੋਲ
0: ਲਿਸਟ ਆ ਗਈ ਹੈ ਮੇਰੇ ਕੋਲ ਜੀ ਸੋ ਕੁਇਕਲੀ ਮੈਂ ਲਿਸਟ ਦੇ ਉੱਤੇ ਨਜ਼ਰ ਮਾਰਦਾ ਜੀ
2: ਹਾਂਜੀ
0: ਸੋ ਜਸਪਾਲ ਸਿੰਘ ਦਿਓਲ ਜੀ $200 ਗੁਪਤ ਸੇਵਾ $40 ਗੁਪਤ ਸੇਵਾ $100 ਅਨੰਤਵੀਰ ਸਿੰਘ ਜੀ $50 ਅਜੀਤ ਸਿੰਘ ਜੀ $20 ਗੁਰਿੰਦਰ ਸਿੰਘ ਜੀ $200 ਹਰਵੀਰ ਸਿੰਘ ਗਰੇਵਾਲ ਜੀ $50 ਬੀ ਐਂਡ ਜੀ ਗਰੁੱਪ ਵਾਲਿਆਂ ਵੱਲੋਂ $200 ਜਸਪ੍ਰੀਤ ਕੌਰ ਜੀ $101 ਗੁਰਿੰਦਰ ਸਿੰਘ ਘੁੰਮਣ ਜੀ $100 ਬਲਜੀਤ ਸਿੰਘ ਗਰੇਵਾਲ ਜੀ $50 ਕਰਨ ਸਿੰਘ ਸੱਲਨ ਜੀ $100 ਲਖਵੀਰ ਕੌਰ ਜੀ $100 ਕਰਨ ਕੌਰ ਤੇ ਗੁਰਸ਼ਰਨ ਸਿੰਘ ਗਿੱਲ ਜੀ $200 ਇਹ ਨਵੀਂ ਮਾਇਆ ਜਿਹੜੀ ਆਈ ਹੈ ਲਗਾਤਾਰ ਮਾਇਆ ਦਾ ਦਾਨ ਜਿਹੜਾ ਆ ਰਿਹਾ ਜੀ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਅਪੀਲ ਕੀਤੀ ਜਾ ਰਹੀ ਹੈ ਕੁਇਕਲੀ ਪਲੀਜ਼ ਫੋਨ ਚੱਕੋ 403-474-4522 ਦੇ ਉੱਤੇ ਜਿਹੜਾ ਇਹ ਨੰਬਰ ਡਾਇਲ ਕਰ ਦਿਓ ਤਾਂ ਕਿ ਵਧੀਆ ਤਰੀਕੇ ਨਾਲ ਤੁਸੀਂ ਜਿਹੜਾ ਡੋਨੇਸ਼ਨ ਜਿਹੜੀ ਕਰ ਸਕੋ ਤੇ ਜਿਹੜਾ ਉਪਰਾਲਾ 15 ਤਰੀਕ ਨੂੰ $1 million ਚਾਹੀਦਾ ਤੁਹਾਡੇ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਉਹ ਇਕੱਠਾ ਨਹੀਂ ਹੋਣਾ ਜਿਸ ਤਰੀਕੇ ਨਾਲ ਤੁਸੀਂ ਮਾਇਆ ਦਾਨ ਕਰਦੇ ਹੋ ਮੈਨੂੰ ਲੱਗਦਾ ਵੀ ਸ਼ਾਮ ਤੱਕ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ 1 million ਤੋਂ ਉੱਪਰ ਆਪਾਂ ਜਾਵਾਂਗੇ ਭਾਜੀ
5: ਬਿਲਕੁਲ ਸਹੀ ਗੱਲ ਹੈਗੀ ਬਾਕੀ ਇਹ ਹੈਗਾ ਕਿ ਛੋਟਾ ਛੋਟਾ ਦਾਨ ਕਰਕੇ ਜਿਹੜੇ ਜੋ ਜ਼ਿਆਦਾ ਕਮਿਊਨਿਟੀ ਕੰਟਰੀਬਿਊਟ ਕਰਦੀ ਆ ਉਹ ਛੋਟੀ ਛੋਟੀ ਰਕਮ ਜਿਹੜੀ ਹੈਗੀ ਕਿ ਬਾਅਦ ਚ ਵੱਡੀ ਰਕਮ ਬਣ ਜਾਂਦੀ ਹੈਗੀ ਆ ਇਹ ਇਤਿਹਾਸਿਕ ਮੌਕਾ ਹੈਗਾ ਇਹਦੇ ਵਿੱਚ ਤੁਸੀਂ ਆਪਣੀ ਸੇਵਾ ਦਾ ਜਿਹੜਾ ਯੋਗਦਾਨ ਪਾ ਸਕਦੇ ਹੈਗੇ ਹੋ ਔਰ ਇੱਕ ਬੜਾ ਵੱਡਾ ਕਾਰਜ ਹੈਗਾ ਔਰ ਸਾਲੋ ਸਾਲ ਸਦੀਆਂ ਤੱਕ ਇਸ ਚੀਜ਼ ਨੂੰ ਜਿਹੜਾ ਹੈਗਾ ਕਿ ਯਾਦ ਰੱਖਿਆ ਜਾਵੇਗਾ ਔਰ ਇਹ ਜਿਹੜੀ ਬਿਲਡਿੰਗ ਪਹਿਲਾਂ ਵੀ ਬਹੁਤ ਵਧੀਆ ਇਹਨਾਂ ਪ੍ਰਬੰਧਕਾਂ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਸ਼ਾਨਦਾਰ ਜਿਹੜੀ ਬਿਲਡਿੰਗ ਬਣਾਈ ਹੈ ਤੇ ਐਫਰਟਸ ਦੇ ਜਿਵੇਂ ਹੈਗੇ ਨੇ ਕੁਛ ਕੁ ਬੰਦਿਆਂ ਦੇ ਹੁੰਦੇ ਨੇ ਪਰੇਸ਼ਾਨ ਇਹ ਸਾਰੀ ਕਮਿਊਨਿਟੀ ਦੀ ਹੁੰਦੀ ਹੈਗੀ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਕਿ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜੇ ਹੈਗੇ ਨੇ ਆਪਾਂ ਇੱਥੇ ਰੇਡੀਓਥੋਨ ਕਰ ਰਹੇ ਹੈਗੇ ਹਾਂ ਗੋਬਿੰਦ ਸਰਵਰ ਸਕੂਲ ਹੈ ਸੈਡਲ ਪੀਸ ਦੇ ਵਿੱਚ ਜਿਹੜਾ ਸੈਡਲ ਰੇਜ ਦਾ ਇੱਕ ਏਰੀਆ ਹੈਗਾ ਤੇ ਗੁਰੂ ਨਾਨਕ ਗੇਟ ਦੇ ਬਿਲਕੁਲ ਤੁਸੀਂ ਅੰਦਰ ਆਉਣਾ ਹੈਗਾ ਤੇ ਅੱਗੇ ਗੁਰੂ ਤੇਗ ਬਹਾਦਰ ਪਾਰਕ ਤੇ ਅੱਗੇ ਨਿਸ਼ਾਨ ਸਾਹਿਬ ਤੁਹਾਨੂੰ ਝੂਲਦੇ ਨਜ਼ਰ ਆਉਣਗੇ ਵੱਡੀ ਸਾਰੀ ਬਿਲਡਿੰਗ ਇੱਥੇ ਤੁਸੀਂ ਜ਼ਰੂਰ ਆਓ ਬਾਈ ਚਾਂਸ ਜੇ ਤੁਸੀਂ ਇਹ ਸਾਡਾ ਪ੍ਰੋਗਰਾਮ ਜਿਹੜਾ ਤੁਸੀਂ ਫੇਸਬੁੱਕ ਤੇ ਯੂਟਿਊਬ ਤੇ ਜਾਂ ਕਿਸੇ ਟੀ ਵੀ ਚੈਨਲ ਤੇ ਸੁਣ ਰਹੇ ਜਾਂ ਰੇਡੀਓ ਤੇ ਸੁਣ ਰਹੇ ਹੈਗੇ ਹੋ ਤੇ ਤੁਸੀਂ ਇੱਥੇ ਜੇ ਨਹੀਂ ਪਹੁੰਚ ਸਕਦੇ ਤਾਂ ਤੁਸੀਂ ਫੋਨ ਰਾਹੀਂ ਵੀ ਜਿਹੜਾ ਹੈਗਾ ਕਿ ਆਪਣੀ ਕੰਟਰੀਬਿਊਸ਼ਨ ਕਰ ਸਕਦੇ

0: ਦੇ ਹੈਗੇ ਹੋ ਜਾਂ ਜਾਣਕਾਰੀ ਇਹਦੇ ਬਾਰੇ ਲੈ ਸਕਦੇ ਹੋ ਜਿਹਦੇ ਵਾਸਤੇ ਨੰਬਰ ਹੈਗਾ ਜੀ 403-474-4522 403-474-4522 ਜਿਹੜਾ ਫੋਨ ਨੰਬਰ ਹੈਗਾ ਜੀ ਤੇ ਤੁਸੀਂ ਇਹਦੇ ਉੱਤੇ ਫੋਨ ਕਰਕੇ ਜਿਹੜਾ ਹੈਗਾ ਕਿ ਆਪਣੇ ਯੋਗਦਾਨ ਪਾ ਸਕਦੇ ਹੋ ਈ ਟ੍ਰਾਂਸਫਰ ਜਿਹੜਾ ਹੈਗਾ ਕਿ ਬੜੇ ਵਧੀਆ ਅੱਜ ਕੱਲ੍ਹ ਉਹ ਤਰੀਕਾ ਹੈਗਾ ਜਿਹਦੇ ਨਾਲ ਤੁਸੀਂ ਈਜ਼ੀਲੀ ਪੈਸੇ ਟ੍ਰਾਂਸਫਰ ਕਰ ਸਕਦੇ ਹੈਗੇ ਹੋ ਤੇ ਗੋਬਿੰਦ ਮਾਰਗ 22@gmail.com ਇਹਦੇ ਰਾਹੀਂ ਜਿਹੜਾ ਹੈਗਾ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੈਗੇ ਹੋ ਜਿਹੜੇ 94.7 ਇਸ ਵਕਤ ਸੁਣ ਰਹੇ ਉੱਥੇ ਵੀ ਸਾਡਾ ਲਾਈਵ ਚੱਲ ਰਿਹਾ ਰੇਡੀਓ ਪੰਜਾਬੀ ਰੇਡੀਓ 'ਤੇ ਵੀ ਲਾਈਵ ਚੱਲ ਰਿਹਾ ਔਰ ਬਾਕੀ ਸਾਰੇ ਚੈਨਲਸ 'ਤੇ ਜਿਹੜਾ ਹੈਗਾ ਕਿ ਫੇਸਬੁੱਕ ਰਾਹੀਂ ਲਾਈਵ ਚੱਲ ਰਿਹਾ ਸਾਡੇ ਨਾਲ ਹਰਪਿੰਦਰ ਸਿੱਧੂ ਪੰਜਾਬ ਇੰਸ਼ੋਰੈਂਸ ਤੋਂ ਅਤੇ ਲਵਪ੍ਰੀਤ ਸਿੱਧੂ ਜਿਹੜੇ ਹੈਗੇ ਨੇ ਲਵ ਟਾਕਸ ਤੋਂ ਕਹੀਏ ਹੁਣ ਹੈ ਨਾ ਮੁੱਦਾ ਤਾਂ ਪੰਜਾਬ ਇੰਸ਼ੋਰੈਂਸ ਨਾਲ ਵੀ ਇਹ ਪੂਰੀ ਤਰ੍ਹਾਂ ਜੁੜੇ ਹੋਏ ਨੇ ਪਰ ਇਹ ਆਪਣਾ ਸ਼ੋਅ ਬੜਾ ਵਧੀਆ ਕਰ ਰਹੇ ਹੈਗੇ ਨੇ ਇਹ ਵੀ ਕਮਿਊਨਿਟੀ ਦੀ ਸੇਵਾ ਕਰ ਰਹੇ ਹੈਗੇ ਨੇ ਪੋਜ਼ਿਟਿਵਿਟੀ ਜਿਹੜੀ ਹੈਗੀ ਹੈ ਕਿ ਸ਼ੇਅਰ ਕਰਕੇ ਦੂਜਿਆਂ ਦੇ ਨਾਲ ਅਤੇ ਉਹਨਾਂ ਦੇ ਵਾਸਤੇ ਇਹਨਾਂ ਦਾ ਧੰਨਵਾਦ ਵੀ ਹੈ ਅਤੇ ਇੱਥੇ ਸਾਡੇ ਇਸ ਉਪਰਾਲੇ 'ਚ ਵੀ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਾਈਕ ਲੈ ਲਓ ਹਾਂਜੀ ਰਣਜੀਤ ਭਾਜੀ
1: ਹਾਂਜੀ ਬਿਲਕੁਲ ਜੀ ਤੁਸੀਂ ਇੰਟਰੋਡਕਸ਼ਨ ਕਰਾਤੀ ਹੈ ਪੰਜਾਬ ਇੰਸ਼ੋਰੈਂਸ ਤੋਂ ਸਾਡੇ ਨਾਲ ਹਰਪਿੰਦਰ ਸਿੱਧੂ ਲਵਪ੍ਰੀਤ ਸਿੱਧੂ ਲਵ ਟਾਕਸ ਤੋਂ ਲਵਪ੍ਰੀਤ ਸਿੱਧੂ ਤੇ ਹਰਪਿੰਦਰ ਸਿੱਧੂ ਕਹਿ ਲਓ ਦੋ ਸੰਸਥਾਵਾਂ ਤੋਂ ਆਏ ਨੇ ਜੀ ਅਤੇ ਜੀ ਆਇਆਂ ਨੂੰ ਅਤੇ ਜਦੋਂ ਵੀ ਕਮਿਊਨਿਟੀ ਦੇ ਵਿੱਚ ਸਤਵਿੰਦਰ ਭਾਜੀ ਕੋਈ ਕੰਮ ਹੁੰਦਾ ਹੈ ਕੋਈ ਟੂਰਨਾਮੈਂਟ ਹੋ ਜਾਵੇ ਕੋਈ ਸ਼ੋਅ ਹੋ ਜਾਵੇ ਕੋਈ ਫੰਡ ਰੇਜ਼ਿੰਗ ਈਵੈਂਟ ਹੋਵੇ ਅਤੇ ਪੰਜਾਬ ਇੰਸ਼ੋਰੈਂਸ ਦੀ ਟੀਮ ਜਿਹੜੀ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਪੂਰਨ ਤੌਰ 'ਤੇ ਸਹਿਯੋਗ ਦਿੰਦੇ ਨੇ ਹਮੇਸ਼ਾ ਸਪੋਰਟ ਕਰਦੇ ਨੇ ਸੋ ਅੱਜ ਵੀ ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਹਰਪਿੰਦਰ ਜੀ ਜੀ ਆਇਆਂ ਨੂੰ ਜੀ
2: ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਅਤੇ ਤੁਸੀਂ ਸਾਰੀ ਆਪਣੇ ਮੀਡੀਆ ਪੰਜਾਬੀ ਕਮਿਊਨਿਟੀ ਦਾ ਜਿੰਨਾ ਵੀ ਮੀਡੀਆ ਹੈ ਸਾਰੇ ਗੁਰਦੁਆਰਾ ਸਾਹਿਬ ਪਹੁੰਚੇ ਨੇ ਬੜੇ ਚੰਗੇ ਉੱਦਮ ਲਈ ਆਪਾਂ ਕਹਿ ਲਈਏ ਕਿਉਂਕਿ ਆਪਾਂ ਦੇਖਦੇ ਹਾਂ ਵੀ ਪਿਛਲੇ ਕਈ ਸਾਲਾਂ ਤੋਂ ਆਪਾਂ ਕੈਲਗਰੀ ਦੇ ਵਿੱਚ ਦੇਖ ਰਹੇ ਹਾਂ ਵੀ ਆਪਣੀ ਸੁੱਖ ਨਾਲ ਪਾਪੂਲੇਸ਼ਨ ਬਹੁਤ ਵਧੀ ਕਮਿਊਨਿਟੀ ਆਪਾਂ 2008 'ਚ ਕੈਲਗਰੀ ਆਏ ਸੀਗੇ ਅਸੀਂ ਅਤੇ ਉਦੋਂ ਬਾਅਦ 'ਚ ਦੇਖਦੇ ਹਾਂ ਵੀ ਲਗਾਤਾਰ ਆਪਣੀ ਕਮਿਊਨਿਟੀ 'ਚ ਕਾਫੀ ਵਾਧਾ ਹੋਇਆ
1: ਬਿਲਕੁਲ
2: ਅਤੇ ਜਦੋਂ ਕਮਿਊਨਿਟੀ 'ਚ ਵਾਧਾ ਹੁੰਦਾ ਤਾਂ ਆਪਾਂ ਨੂੰ ਕਮਿਊਨਿਟੀ ਸਰਵਿਸਿਸ ਦੀ ਲੋੜ ਪੈਂਦੀ ਆ ਅਤੇ ਬੜੀ ਚੰਗੀ ਗੱਲ ਆ ਵੀ ਸਾਡੇ ਗੁਰੂ ਘਰ ਇੱਦਾਂ ਦੇ ਉੱਦਮ ਲੈ ਰਹੇ ਨੇ ਜਿਹੜੇ ਕਮਿਊਨਿਟੀ ਲਈ ਸਕੂਲ ਹੋ ਗਏ ਜਾਂ ਆਪਾਂ ਲਾਇਬ੍ਰੇਰੀ ਕਹਿ ਲਈਏ ਜਿਵੇਂ ਗੁਰੂ ਘਰ ਨੇ ਉੱਦਮ ਕੀਤਾ ਤਾਂ ਜਦੋਂ ਵੀ ਕੋਈ ਕਮਿਊਨਿਟੀ ਗਰੋ ਹੁੰਦੀ ਆ ਤਾਂ ਉਹਦੇ ਲਈ ਇੱਦਾਂ ਦੀਆਂ ਚੀਜ਼ਾਂ ਬਹੁਤ ਜ਼ਰੂਰੀ ਆ ਗੁਰੂ ਘਰ ਜੀ ਬਹੁਤ ਆਪਣੇ ਆਪਾਂ ਤਾਂ ਬੜੀ ਮਹੱਤਤਾ ਵਾ ਤਾਂ ਸਾਰੀ ਕਮਿਊਨਿਟੀ ਮੈਂ ਦੇਖਿਆ ਵੀ ਜਦੋਂ ਆਪਾਂ ਗੁਰੂ ਘਰ ਵੱਲੋਂ ਕੋਈ ਲੈਂਦੇ ਹਾਂ ਤਾਂ ਬੜਾ ਵੱਡਾ ਹੁੰਗਾਰਾ ਮਿਲਦਾ
1: ਜੀ
2: ਆਪਾਂ ਦੇਖਦੇ ਹਾਂ ਵੀ ਕਮਿਊਨਿਟੀ ਨੇ ਆਪਣੇ ਪਿੱਛੇ ਪੀਟਰਲੋਇਡ ਹੋਸਪਿਟਲ ਦੇ ਵਿੱਚ ਮਾਤਾ ਤ੍ਰਿਪਤਾ ਜੀ ਦਾ ਨਿਊਨੈਟਲ ਕੇਅਰ ਸੈਂਟਰ ਲਈ ਫੰਡ ਰੇਜ਼ਿੰਗ ਕੀਤੀ ਸੀ ਜਿਹਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਕਈ ਵਾਰੀ ਇੱਥੇ ਮਿਲਦੇ ਹਾਂ ਬਹੁਤ ਬੱਚੇ ਕਈ ਵਾਰੀ ਮਤਲਬ ਪ੍ਰੀ ਮੈਚਿਓਰ ਆਪਾਂ ਕਹਿ ਦਿੰਦੇ ਹਾਂ ਹੁੰਦੇ ਨੇ ਹਨਾ ਤਾਂ ਪਰ ਉਹਨਾਂ ਨੂੰ ਇੰਨੀ ਵਧੀਆ ਕੇਅਰ ਮਿਲਦੀ ਆ ਤਾਂ ਉਹਨਾਂ ਦੇ ਮਾਂ ਪਿਓ ਆ ਕੇ ਜਦੋਂ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਵੀ ਸਾਡਾ ਬੜਾ ਸੌਖਾ ਹੋਇਆ ਤਾਂ ਉਹ ਬੜਾ ਇੱਕ ਪ੍ਰਾਊਡ ਫੀਲ ਹੁੰਦਾ ਵੀ ਸਾਡੀ ਕਮਿਊਨਿਟੀ ਨੇ ਇੱਕ ਉੱਦਮ ਕੀਤਾ ਰਲ ਮਿਲ ਕੇ ਚਲੋ ਜਿਹਦਾ ਸਾਰੀ ਸਰਬੱਤ ਦੇ ਭਲੇ ਵਾਲੀ ਗੱਲ ਹੋ ਜਾਂਦੀ ਹੈ ਇੱਦਾਂ ਹੀ ਆਪਾਂ ਦੇਖਦੇ ਹਾਂ ਵੀ ਅੱਜ ਗੁਰੂ ਘਰ ਦੀ ਕਮੇਟੀ ਨੇ ਬੜਾ ਸੋਹਣਾ ਉਪਰਾਲਾ ਕੀਤਾ ਵੀ ਆਪਾਂ ਫੰਡ ਰੇਜ਼ਿੰਗ ਕਰੀਏ ਕਿਉਂਕਿ ਸਕੂਲ ਦੀ ਡਿਮਾਂਡ ਵੱਧ ਰਹੀ ਆ ਅਤੇ ਨਾਲ ਦੀ ਨਾਲ ਕਮਿਊਨਿਟੀ ਸੈਂਟਰ ਲਾਇਬ੍ਰੇਰੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਲਈ ਕਿ ਫੰਡ ਰੇਜ਼ਿੰਗ ਕੀਤੀ ਜਾ ਰਹੀ ਆ ਸੋ ਮੈਂ ਕਹੂੰਗਾ ਵੀ ਜਿਹੜੀ ਵੀ ਸੰਗਤ ਆਪਾਂ ਨੂੰ ਸੁਣ ਰਹੀ ਆ ਵੀ ਬਾਅਦ ਚੜ੍ਹ ਕੇ ਆਪਣਾ ਜੋ ਵੀ ਤਲ ਫੁਲ ਆਪਾਂ ਯੋਗਦਾਨ ਪਾਉਂਦੇ ਹਾਂ ਤਾਂ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਲਈ ਜਾਂ ਆਉਣ ਵਾਲੀ ਆਪਣੀ ਹੋਰ ਨਵੇਂ ਲੋਕਾਂ ਲਈ ਉਹਨਾਂ ਨੂੰ ਬੜੀ ਸਹਾਇਤਾ ਹੋਊਗੀ ਇਸ ਚੀਜ਼ ਨਾਲ
0: ਜੀ ਜੀ ਅਤੇ ਲਵਪ੍ਰੀਤ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬੀਇੰਗ ਏ ਮਦਰ ਤੁਸੀਂ ਵੀ ਬੱਚੇ ਇੱਥੇ ਆਪਣੇ ਰੇਜ਼ ਕੀਤੇ ਹੈਗੇ ਨੇ ਅਤੇ ਇੱਕ ਚੈਲੇਂਜ ਸਾਨੂੰ ਜ਼ਰੂਰ ਰਹਿੰਦਾ ਹੈਗਾ ਕਿ ਆਪਾਂ ਪ੍ਰਦੇਸ਼ਾਂ ਦੀ ਧਰਤੀ 'ਤੇ ਇੱਥੇ ਬੈਠੇ ਹਾਂ ਅੱਗੇ ਪ੍ਰਦੇਸ਼ਾਂ ਦੇ ਵਿੱਚ ਬੈਠੇ ਹਾਂ ਸਾਨੂੰ ਇਹ ਮਾਪਿਆਂ ਨੂੰ ਹਮੇਸ਼ਾ ਜ਼ਰੂਰ ਵੀ ਇਹ ਇੱਕ ਮਤਲਬ ਇੱਛਾ ਵੀ ਹੁੰਦੀ ਹੈ ਅਤੇ ਅਸੀਂ ਵਰੇਡ ਵੀ ਹੁੰਦੇ ਹਾਂ ਵੀ ਆਪਣੇ ਮਾਹੌਲ ਨੂੰ ਜਿਹੜਾ ਹੈਗਾ ਕਿ ਉਹ ਚੇਤੇ ਰੱਖਣ ਆਪਣੇ ਜਿਹੜੇ ਹੈਗੇ ਕਿ ਸੱਭਿਆਚਾਰ ਜੁੜੇ ਰਹਿਣ ਅਤੇ ਇਹੋ ਜਿਹੇ ਉਪਰਾਲੇ ਜਾਂ ਇਹੋ ਜਿਹੇ ਜਿਵੇਂ ਸਕੂਲ ਹੋ ਗਏ ਗੁਰਦੁਆਰਾ ਸਾਹਿਬ ਹੋ ਗਏ ਇਹ ਕਿੰਨਾ ਕੁ ਰੋਲ ਮਤਲਬ ਕੰਟਰੀਬਿਊਟ ਇਹ ਚੀਜ਼ਾਂ ਕਰਦੀਆਂ ਹੈਗੀਆਂ ਬੱਚਿਆਂ ਨੂੰ ਜਿਹੜਾ ਹੈਗਾ ਇਹ ਮਾਹੌਲ ਦੇਣ ਵਾਸਤੇ ਤੁਸੀਂ ਕੀ
3: ਸੰਗਤ ਨੂੰ ਮੈਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਉਹ ਵਧਾਈਆਂ ਦੇਣੀਆਂ ਚਾਹੁੰਦੀ ਹਾਂ ਅਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈਗੀ ਆ ਕਿ ਅਸੀਂ ਕੈਨੇਡਾ ਦੇ ਵਿੱਚ ਆਏ ਹਾਂ ਪੰਜਾਬ ਤੋਂ ਅਤੇ ਅੱਜ ਸਾਡਾ ਇੱਥੇ ਵੀ ਇੱਕ ਮਿੰਨੀ ਪੰਜਾਬ ਜਿਵੇਂ ਆਪਾਂ ਕਹਿੰਦੇ ਹਾਂ ਵਸਾਇਆ ਅਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੈਗਾ ਬਿਲਕੁਲ ਸਕੂਲ ਗੁਰੂ ਘਰ ਆ ਜਿਹੜੇ

0: ਇਹ ਸਾਡੇ ਸਿੱਖਿਆ ਜੇ ਆਪਾਂ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਤਾਂ ਆਪਣੀ ਜਿਹੜੀ ਸਿੱਖਿਆ ਮਿਲਦੀ ਸੀ ਬੱਚਿਆਂ ਨੂੰ ਉਹ ਗੁਰੂ ਘਰਾਂ ਦੇ ਵਿੱਚ ਹੀ ਦਿੱਤੀ ਜਾਂਦੀ ਸੀਗੀ ਮੰਦਰਾਂ ਦੇ ਵਿੱਚ ਦਿੱਤੀ ਜਾਂਦੀ ਸੀਗੀ ਤੇ ਉਹੀ ਚੀਜ਼ ਹੁਣ ਜੇ ਇੱਥੇ ਆਪਣਾ ਸਕੂਲ ਬਣਿਆ ਹੈਗਾ ਏ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਇੱਥੇ ਆਏ ਹਾਂ ਪਰ ਅਸੀਂ ਆਪਣਾ ਕਲਚਰ ਆਪਣੀਆਂ ਜੜ੍ਹਾਂ ਨਹੀਂ ਛੱਡਣੀਆਂ ਚਾਹੁੰਦੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਚੱਲਣਾ ਚਾਹੁੰਦੇ ਹਾਂ ਤਾਂ ਅੱਜ ਜੇ ਇਹ ਸਕੂਲ ਦੇ ਵਿੱਚ ਇਹ ਸਕੂਲ ਬਣ ਰਿਹਾ ਹੈਗਾ ਪਹਿਲਾਂ ਵੀ ਕਾਫੀ ਟਾਈਮ ਤੋਂ ਖਾਲਸਾ ਸਕੂਲ ਵੀ ਆਏ ਵੀ ਇੱਥੇ ਪੰਜਾਬੀ ਵੀ ਬੱਚੇ ਸਿੱਖ ਸਕਦੇ ਹੈਗੇ ਆ ਤੇ ਸਾਡਾ ਜਿਹੜਾ ਇਤਿਹਾਸ ਆ ਉਹਦੇ ਬਾਰੇ ਉਹਨਾਂ ਨੂੰ ਨੌਲੇਜ ਹੁੰਦੀ ਆ ਗੁਰਬਾਣੀ ਨਾਲ ਜੁੜਦੇ ਆ ਤੇ ਜਦੋਂ ਤੁਸੀਂ ਗੁਰਬਾਣੀ ਨਾਲ ਜੁੜ ਗਏ ਨਾ ਸਮਝੋ ਤੁਹਾਡਾ ਬੇੜਾ ਪਾਰ ਆ ਤੇ ਇੱਥੇ ਗੁਰੂ ਘਰ ਦੇ ਵਿੱਚ ਉਹ ਗੁਰਬਾਣੀ ਨਾਲ ਜੁੜਦੇ ਆ ਸੋ ਮੈਨੂੰ ਲੱਗਦਾ ਬਹੁਤ ਵੱਡਾ ਯੋਗਦਾਨ ਹੁੰਦਾ ਮਾਂ ਪਿਓ ਤਾਂ ਪਹਿਲੇ ਟੀਚਰ ਹੁੰਦੇ ਹੀ ਹੁੰਦੇ ਆ ਨਾਲ ਦੀ ਨਾਲ ਗੁਰੂ ਘਰ ਹੋ ਗਏ ਸਕੂਲ ਹੋ ਗਏ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ
1: ਪੇਰੈਂਟਸ ਵਾਸਤੇ ਬੜਾ ਸੌਖਾ ਹੋ ਜਾਂਦਾ ਵੀ ਜਿੱਥੇ ਆਪਾਂ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜ ਰਹੇ ਹਾਂ ਵੀ ਉਹ ਠੀਕ ਹੈ ਵੀ ਕੰਟਰੋਲਡ ਐਟਮੋਸਫੇਅਰ ਹੈਗਾ ਵਧੀਆ ਪੋਜ਼ਿਟਿਵ ਹੈਗਾ ਸਾਡੇ ਜਿਹੜਾ ਕਿਉਂਕਿ ਆਪਾਂ ਨੂੰ ਇਹ ਡਰ ਲੱਗੀ ਜਾਂਦਾ ਬੱਚੇ ਜ਼ਿਆਦਾ ਗੋਰੇ ਨਾ ਬਣ ਜਾਣ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मगर शाह और डॉक्टर समरीन रहमान से
4: हमारे तजुर्बाकार डॉक्टर्स आपको देती है मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday, and Friday, 7 to 8 p.m. Sunday, 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hai immigration ate insurance diyan sewawan ਪ੍ਰਦਾਨ ਕਰਦੇ ਹਾਂ ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ
7: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
6: 403-225-1111
5: ਫਰੋਮ ਦ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ ਸਾਬਰੰਗ ਰੇਡੀਓ ਇਜ਼ ਕਨੈਕਟਿੰਗ ਵੌਇਸਿਸ ਸਟੋਰੀਜ਼ ਐਂਡ ਕਮਿਊਨਿਟੀਜ਼ ਲਾਈਕ ਨੈਵਰ ਬਿਫੋਰ ਵੈਦਰ ਯੂਅਰ ਇਨ ਕੈਲਗਰੀ ਏਅਰਡਰੀ ਚੈਸਟਰਮੀਅਰ ਕੋਕਰੇਨ or tuning in from Okotoks, High River, Strathmore, and beyond. We are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca,
8: ਐਜੂਕੇਸ਼ਨ ਵਧੂਗੀ ਤੇ ਜੇ ਆਪਾਂ ਖਾਸ ਕਰਕੇ ਗੱਲ ਕਰਦੇ ਆ ਵੀ ਜੇ ਚਲੋ ਇੱਕ ਮੇਲ ਪੜਦਾ ਨੈਚੁਰਲੀ ਉਹ ਪੜਦਾ ਆਪਦੇ ਪਰਿਵਾਰ ਨੂੰ ਅੱਗੇ ਲੈ ਕੇ ਜਾਂਦਾ ਪਰ ਜੇ ਇੱਕ ਫੀਮੇਲ ਪੜਦੀ ਆ ਉਹ ਆਪਦੀ ਸਾਰੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਅੱਗੇ ਲੈ ਜਾਂਦੀ ਆ
1: ਬਿਲਕੁਲ ਸਹੀ ਗੱਲ
8: ਬੜੀ ਜ਼ਰੂਰੀ ਆ ਵੀ ਦੋਨੇ ਆਪਾਂ ਕਹਿ ਲਈਏ ਮੇਲ ਫੀਮੇਲ ਦੋਨੇ ਬੱਚੇ ਚਲੋ ਅੱਜ ਕੱਲ ਬੜੀ ਸਾਧਨ ਹੋ ਗਏ ਨੇ ਬੜਾ ਵਧੀਆ ਵਾ ਹੁਣ ਅੱਜ ਕੱਲ ਆਪਾਂ ਚਲੋ ਇਸ ਚੀਜ਼ ਤੋਂ ਉੱਠ ਕੇ ਹੁਣ ਆ ਗਿਆ ਵੀ ਜਗ੍ਹਾ ਹੀ ਘੱਟ ਰਹਿ ਜਾਂਦੀ ਆ
1: ਜੀ
8: ਤੇ ਉਹਦੇ ਕਰਕੇ ਮੇਰੇ ਖਿਆਲ ਨਾਲ ਬੜੀ ਇੰਪੋਰਟੈਂਸ ਆ ਸਕੂਲ ਦੀ
1: ਇੱਕ ਹਰਵਿੰਦਰ ਭਾਜੀ ਜਿਹੜੀ ਤੁਸੀਂ ਤੁਹਾਡੇ ਕੋਲ ਲਿਸਟ ਆਈ ਹੈ
9: ਮੈਂ ਲਿਸਟ ਜੀ ਸਾਂਝੀ ਕਰ ਦਵਾਂ ਸਭ ਤੋਂ ਪਹਿਲਾਂ ਧੰਨਵਾਦ ਜੀ ਸਾਨੂੰ ਲਿਸਟ ਟਾਈਪ ਹੋ ਕੇ ਮਿਲੀ ਹੈ ਪਹਿਲਾਂ ਲਿਖਤੀ ਮਿਲਦੀਆਂ ਸੀ ਕਈ ਵਾਰ ਲਿਖਾਈ ਪੜ੍ਹਨੀ ਬੜੀ ਔਖੀ ਲੱਗਦੀ ਸੀ ਉਹ ਵੀ ਪੜ੍ਹਾਈ ਲਿਖਾਈ ਟੈਸਟ ਹੋ ਜਾਂਦੀ ਸੀ ਪਰ ਹੁਣ ਟਾਈਪ ਹੋ ਕੇ ਆਈ ਹੈ ਜੀ ਮੇਰੇ

0: ਫੋਨ ਨੰਬਰ ਹੈ 403-474-4522 403-474-4522 ਤੇ ਜਿਹੜੀ ਈਮੇਲ ਹੈ ਉਹਦੇ ਵਿੱਚ ਵੀ govindmarg2@gmail.com ਸੋ ਜਿਹੜਾ ਗੋਬਿੰਦ ਸਰਵਰ ਸਕੂਲ ਹੈ ਬਾਈ ਇਹਦੇ ਵਿੱਚ ਕੋਈ ਨਾ ਕੋਈ ਮਹੱਤਤਾ ਜ਼ਰੂਰ ਰੱਖਦਾ ਹੋਵੇਗਾ
1: ਪੁੱਛਾਂਗੇ
0: ਚੱਲ ਕੇ ਕਿ ਬਾਈ ਦੀ ਕੀ ਇੰਪੋਰਟੈਂਸ ਹੈ ਕਿਉਂਕਿ ਦੋਨਾਂ ਫੋਨ ਨੰਬਰ ਤੇ ਈਮੇਲ ਦੇ ਵਿੱਚ ਬਾਈ ਨੰਬਰ ਜ਼ਿਕਰ ਹੈ ਤੇ ਜਿਨ੍ਹਾਂ ਨੇ ਡੋਨੇਟ ਕੀਤਾ ਹੈ ਉਹਨਾਂ ਨੇ ਵੀ ਬਾਈ ਬਾਈ ਕੀਤਾ ਜੀ ਫਿਰ ਉਹਨਾਂ ਨੂੰ ਇਹਦੀ ਮਹੱਤਤਾ ਪਤਾ ਹੋਏਗੀ ਜੀ ਹਾਂਜੀ ਬਾਈ ਬਾਈ ਸੁਖਜੀਤ ਸਿੰਘ ਅਤੇ ਹਰਪ੍ਰੀਤ ਕੌਰ ਜੀ ਵੱਲੋਂ ਇਹ ਡੋਨੇਸ਼ਨ ਆਈ ਹੈ ਮਨਪ੍ਰੀਤ ਜੀ ਵੱਲੋਂ $700 ਨਵਜੀਤ ਸਿੰਘ ਹੁੰਜਨ $21 ਅਤੇ ਸਟਾਰ ਟੈਕ ਇੰਜੀਨੀਅਰਿੰਗ ਕੰਪਨੀ ਹੈ ਜੀ ਉਹਨਾਂ ਵੱਲੋਂ $3,000 ਗੁਰਸ਼ਰਨਪ੍ਰੀਤ ਸਿੰਘ ਹੁਣਾਂ ਵੱਲੋਂ $1,200 ਹਰਪ੍ਰਤਾਪ ਸਿੰਘ ਸਰਾਂ ਅਤੇ ਕਰਮਜੀਤ ਕੌਰ ਸਰਾਂ ਹੁਣਾਂ ਵੱਲੋਂ $1,000 ਅਤੇ ਸੁਖਜੀਤ ਸਿੰਘ ਹੁਣਾਂ ਵੱਲੋਂ $1,300 ਸਤਵਿੰਦਰ ਸਿੰਘ ਹੁਣਾਂ ਵੱਲੋਂ $3,000 ਅਤੇ ਇੱਕ ਹੋਰ ਨੇ ਜੀ ਬਲਜੋਸ਼ ਸਿੰਘ ਚੌਹਾਨ ਉਹਨਾਂ ਵੱਲੋਂ ਵੀ $2,222 ਆਏ ਨੇ ਜੀ ਇਹ ਕੋਈ ਹੈ ਜੀ ਮਹੱਤਤਾ $2,222 ਦੀ ਜੀ ਸੁਮਨ ਸੈਣੀ ਹੁਣਾਂ ਵੱਲੋਂ $50 ਅਤੇ ਰੂਪਨੀਤ ਸਿੰਘ ਰੰਧਾਵਾ $60 ਕਮਲਜੀਤ ਕੌਰ ਧਾਲੀਵਾਲ ਅਤੇ ਅੰਮ੍ਰਿਤਪਾਲ ਸਿੰਘ ਢਿੱਲੋਂ $900 ਇੱਕ ਕੰਪਨੀ ਹੈ ਜੀ 1553196 ਅਲਬਰਟਾ ਲਿਮਿਟਡ ਉਹਨਾਂ ਵੱਲੋਂ $3,100 ਪਰਮਪਾਲ ਸਿੰਘ ਰਾਮਪੁਰਾ ਇਹਨਾਂ ਵੱਲੋਂ $51 ਸਰਬਜੀਤ ਸਿੰਘ ਇਹਨਾਂ ਵੱਲੋਂ ਤੇਰਾਂ ਤੇਰਾਂ ਦੀ ਮਹੱਤਤਾ ਤੇ ਆਪਾਂ ਨੂੰ ਪਤਾ ਹੀ ਆਪਣੇ ਸਿੱਖ ਕੌਮ ਦੇ ਵਿੱਚ ਕੀ ਹੈ ਜੀ ਸੋ ਤੇਰਾਂ ਮਤਲਬ $1,313 ਉਹਨਾਂ ਵੱਲੋਂ ਆਏ ਨੇ ਹਨੀ ਗੁਲਾਟੀ $100 ਅਤੇ ਪਲਕਪ੍ਰੀਤ ਕੌਰ ਇਹਨਾਂ ਵੱਲੋਂ $500 ਜਸਮਿੰਦਰ ਸਿੰਘ ਰਟੌਲ ਇਹਨਾਂ ਵੱਲੋਂ $1,100 ਜਸਕਰਨ ਸਿੰਘ ਸਿੱਧੂ ਇਹਨਾਂ ਵੱਲੋਂ $50 ਰਮਨਦੀਪ ਸਿੰਘ ਇਹਨਾਂ ਵੱਲੋਂ $2,100 ਅਤੇ ਅਜੇ ਮਹਿਰਾ ਜੀ ਇਹਨਾਂ ਵੱਲੋਂ $300 ਸੋ ਇਹ ਬਹੁਤ ਪਹਿਲਾਂ ਧੰਨਵਾਦ ਜੀ ਟਾਈਪ ਕੀਤੀ ਹੋਈ ਲਿਸਟ ਸਾਨੂੰ ਮਿਲੀ ਹੈ ਪੜ੍ਹਨੀ ਸੌਖੀ ਸੀ ਸੋ ਜਿੰਨੇ ਵੀ ਸੰਗਤਾਂ ਨੇ ਇੰਨੀ ਮਾਇਆ ਡੋਨੇਟ ਕੀਤੀ ਹੈ ਈ ਟ੍ਰਾਂਸਫਰ ਲਈ ਉਹਨਾਂ ਲਈ ਇੱਕ ਜਕਾਰਾ ਲਾ ਦਈਏ ਜੀ
1: ਬੋਲੇ ਸੋ
0: ਨਿਹਾਲ ਹਾਂਜੀ ਹਰਪਿੰਦਰ ਸਿੱਧੂ ਨਾਲ ਲਓ ਜੀ ਹਰਪਿੰਦਰ ਸਿੱਧੂ $1,000 ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਵੱਲੋਂ $20,000 ਜਿਹੜਾ ਡੋਨੇਟ ਕੀਤਾ ਗਿਆ ਹੈ ਇੱਕ ਚਕਾਰਾ ਇਹਨਾਂ ਲਈ ਵੀ ਲਾ ਦਿੰਦੇ ਜੀ ਬੋਲੇ ਸੋ ਨਿਹਾਲ ਸੋ ਜਿਹੜੀਆਂ ਸੰਗਤਾਂ ਸਾਨੂੰ ਇਸ ਸਮੇਂ ਪੰਜਾਬੀ ਰੇਡੀਓ ਰਾਹੀਂ ਸੁਣ ਰਹੀਆਂ ਨੇ ਘਰਾਂ ਦੇ ਵਿੱਚ ਜਾਂ ਇਸ ਸਮੇਂ ਸਬਰੰਗ ਰੇਡੀਓ ਚੱਲ ਰਿਹਾ ਹੈ ਜੀ 94.7 FM ਦੇ ਉੱਤੇ ਜਾਂ ਸਾਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਚੈਨਲਾਂ ਤੇ BTV ਦੇ ਉੱਤੇ ਇਸ ਸਮੇਂ ਟੈਲੀਕਾਸਟ ਬ੍ਰੌਡਕਾਸਟ ਹੋ ਰਿਹਾ ਹੈ ਰੇਡੀਓ ਸੁਰਸੰਗਮ ਦੇ ਪੇਜਾਂ ਤੇ ਇਸ ਸਮੇਂ ਇਹ ਜਿਹੜਾ ਜੀ ਬ੍ਰੌਡਕਾਸਟ ਹੋ ਰਿਹਾ ਹੈ ਮੈਂ ਇੱਕ ਵਾਰੀ ਸਾਰੇ ਮੀਡੀਆ ਦਾ ਧੰਨਵਾਦ ਕਰ ਹੀ ਦਿੰਦਾ ਜੀ ਜਿਹੜੇ ਜਿਹੜੇ ਮੀਡੀਆ ਇਹ ਗੱਲ ਕਰਦੇ ਕੰਟੀਨਿਊ ਕਰੋ ਫਿਰ ਮੈਂ ਮੀਡੀਆ ਦਾ ਧੰਨਵਾਦ ਕਰ ਦਿੰਦਾ ਜੀ ਹਾਂਜੀ ਹਾਂਜੀ
1: ਤੇ ਹਰਵਿੰਦਰ ਭਾਈ ਜਿਵੇਂ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਪ੍ਰਦੇਸ਼ਾਂ ਚ ਬੈਠੇ ਆ ਆਪਾਂ ਹਨਾ ਤੇ ਇੱਥੇ ਪੰਜਾਬ ਤੇ ਹੈ ਹੀ ਹੈ ਹੁਣ ਜਿਵੇਂ ਆਪਾਂ ਬਾਹਰ ਵੀ ਬੜਾ ਵਧੀਆ ਮੈਂ ਵੀ ਏਦਾਂ ਦਾ ਨਜ਼ਾਰਾ ਬਹੁਤ ਘੱਟ ਮੈਨੂੰ ਲੱਗਦਾ ਕਿ ਕੈਲਗਰੀ ਦੇ ਵਿੱਚ ਜਾਂ ਕਿਤੇ ਵਿਦੇਸ਼ਾਂ ਚ ਮਿਲਦਾ ਹੋਵੇ ਆਪਾਂ ਨੂੰ ਮਿੰਨੀ ਪੰਜਾਬ ਲੱਗ ਗਿਆ ਗੁਰੂ ਨਾਨਕ ਗੇਟ ਹੈਗਾ ਗੁਰੂ ਤੇਗ ਬਹਾਦਰ ਜਿਹੜਾ ਪਾਰਕ ਹੈਗਾ ਫਿਰ ਨਿਸ਼ਾਨ ਸਾਹਿਬ ਝੂਲਦੇ ਹੈਗੇ ਹਨਾ ਤੇ ਇੱਥੇ ਇੱਕ ਜਿਵੇਂ ਨਰਸਰੀ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਜਿਹੜੀ ਇੱਥੇ ਹੋ ਰਹੀ ਹੈਗੀ ਹਨਾ ਪਲੱਸ ਇੱਥੇ ਜਿਹੜਾ ਹੁਣ ਐਕਸਟੈਂਸ਼ਨ ਹੋਣੀ ਹੈਗੀ ਉਹ 'ਚ ਇੱਕ ਹੋਰ ਲਵਪ੍ਰੀਤ ਜੀ ਉਪਰਾਲਾ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਪ੍ਰਬੰਧਕਾਂ ਨੇ ਦੱਸਿਆ ਕਿ ਇੱਕ ਕਮਿਊਨਿਟੀ ਹਾਲ ਵੀ ਜਿਹੜੇ ਹੈਗੇ ਨੇ ਇੱਕ ਜਾਂ ਦੋ ਜਿਹੜੇ ਬਣਾਉਣੇ ਨੇ ਜਿੱਥੇ 'ਚ ਆ ਕੇ ਵੀ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਵੀ ਲੋਕੀ ਕਰਵਾ ਸਕਦੇ ਉਹਦੀ ਆਪਾਂ ਨੂੰ ਬਹੁਤ ਲੋੜ ਹੁੰਦੀ ਹੈ ਬਹੁਤ ਦੂਰ ਜਾ ਕੇ ਜਿਹੜੇ ਹੈਗੇ ਕਈ ਵਾਰੀ ਸਾਨੂੰ ਕਮਿਊਨਿਟੀ ਹਾਲ ਮਿਲਦੇ ਨੇ ਇੱਥੇ ਹੀ ਮਿਲ ਜਾਣਗੇ ਔਰ ਦੂਸਰਾ ਹੈਗਾ ਕਿ ਲਾਇਬ੍ਰੇਰੀ ਵੀ ਬਣਾਈ ਜਾ ਰਹੀ ਹੈਗੀ ਹੈ ਜਿੱਥੇ ਆ ਕੇ ਬਜ਼ੁਰਗ ਵੀ ਬੈਠ ਕੇ ਆਪਣਾ ਪੜ੍ਹ ਸਕਦੇ ਹੈਗੇ ਨੇ ਹਨਾ ਕਈ ਵਾਰੀ ਪਾਰਕਾਂ ਦੇ ਵਿੱਚ ਆਪਾਂ ਤਾਸ਼ ਖੇਡਦੇ ਤੇ ਦੇਖਦੇ ਹੈਗੇ ਆ ਪਰ ਇੱਥੇ ਜਿਹੜਾ ਹੈਗਾ ਕਿ ਆ ਕੇ ਪੜ੍ਹ ਵੀ ਸਕਦੇ ਹੈਗੇ ਹਾਲਾਂਕਿ ਪਾਰਕ 'ਚ ਵੀ ਬੰਦਾ ਕਿਤਾਬ ਲੈ ਕੇ ਪੜ੍ਹ ਸਕਦਾ ਹੈਗਾ ਪਰ ਮਾਹੌਲ ਉੱਦਾਂ ਦਾ ਹੁੰਦਾ ਪਰ ਜਿਹੜੀ ਇਹ ਲਾਇਬ੍ਰੇਰੀ ਬਣਾਉਣੀ ਹੈ ਇਹਨਾਂ ਨੇ ਇਹ ਜਿਹੜੀਆਂ ਚੀਜ਼ਾਂ ਮਤਲਬ ਤੁਸੀਂ ਦੇਖੋ ਕਿ ਜਿਹੜੇ ਪ੍ਰਬੰਧਕ ਹੈਗੇ ਉਹਨਾਂ ਦੀ ਸੋਚ ਨੂੰ ਤੁਸੀਂ ਕਿਸ ਤਰ੍ਹਾਂ ਐਪਰੀਸ਼ੀਏਟ ਕਰੋਗੇ ਵੀ ਇਹ ਜਿੰਨੀਆਂ ਸਾਰਾ ਕੁਛ ਲੈ ਕੇ ਆ ਰਹੇ ਨੇ ਇਕੱਠਾ ਇੱਕੋ ਜਗ੍ਹਾ ਤੇ
2: ਹਾਂਜੀ ਬਿਲਕੁਲ ਸਭ ਤੋਂ ਇਹਦਾ ਜੀ ਮੈਂ ਸਾਰੀ ਕਮੇਟੀ ਦਾ ਜਿੰਨਾ ਹੀ ਸੋਚਦਾ ਬਹੁਤ ਬਹੁਤ ਮਤਲਬ ਐਪਰੀਸ਼ੀਏਟ ਕਰੂੰਗਾ ਧੰਨਵਾਦ ਕਰੂੰਗਾ ਉਹਨਾਂ ਨੇ ਹਨਾ ਤੁਸੀਂ ਜਿਵੇਂ ਗੱਲ ਕੀਤੀ ਵੀ ਲਾਇਬ੍ਰੇਰੀ ਜੇ ਮੈਂ ਕਹਿ ਦਾਂ ਜੀ ਵੀ ਲਾਇਬ੍ਰੇਰੀ ਦਾ ਰੋਲ ਮਤਲਬ ਮੇਰੀ ਜ਼ਿੰਦਗੀ 'ਚ ਬੜਾ ਵੱਡਾ ਰਿਹਾ ਮੈਨੂੰ ਸ਼ੌਂਕ ਆ ਕਿਤਾਬਾਂ ਪੜ੍ਹਨ ਦਾ ਸਾਡੇ ਸਕੂਲ ਦੇ ਵਿੱਚ ਲਾਇਬ੍ਰੇਰੀ ਹੁੰਦੀ ਸੀ ਉਦੋਂ ਬਹੁਤ ਛੋਟੇ ਹੁੰਦੇ ਸੀ ਤਾਂ ਸਿੰਪਲ ਕੌਮਿਕ ਵਾਲੀਆਂ ਕਿਤਾਬਾਂ ਵੀ ਲੈ ਲੈਣੀਆਂ ਕਦੇ ਕੋਈ ਨੌਲੇਜ ਵਾਲੀ ਮੈਨੂੰ ਹਿਸਟਰੀ ਪੜ੍ਹਨ ਦਾ ਸ਼ੌਂਕ ਆ ਤੇ ਜਦੋਂ ਮੈਂ ਕੈਨੇਡਾ ਆਇਆ ਜੀ ਮੈਨੂੰ ਕੈਨੇਡਾ ਦੀ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਨੇ ਮੈਨੂੰ ਬਹੁਤ ਵਧੀਆ ਲੱਗੀਆਂ ਮੈਂ ਸਰੀ ਦੇ ਵਿੱਚ ਸੀਗਾ ਤਾਂ ਸਰੀ ਕਿਉਂਕਿ ਪੰਜਾਬੀ ਮਾਹੌਲ ਬਹੁਤ ਜ਼ਿਆਦਾ ਆ ਤਾਂ ਉੱਥੇ ਲਾਇਬ੍ਰੇਰੀ ਦੇ ਵਿੱਚ ਪੰਜਾਬੀ ਕਿਤਾਬਾਂ ਬਹੁਤ ਮਿਲਦੀਆਂ ਸੀਗੀਆਂ
1: ਠੀਕ ਹੈ
2: ਤੇ ਮੇਰੀ ਰਾਤ ਦੀ ਸ਼ਿਫਟ ਹੁੰਦੀ ਸੀਗੀ ਮੈਂ ਪਹਿਲਾਂ ਇੱਕ ਮੋਟਲ ਦੇ ਵਿੱਚ ਨਾਈਟ ਆਡੀਟਰ ਦੀ

0: ਜੋਬ ਕੀਤੀ ਤੇ ਉੱਥੇ ਰਾਤ ਨੂੰ ਤੁਹਾਨੂੰ ਪਤਾ ਹੀ ਆਉਂਦੇ ਤਾਂ ਘੱਟ ਹੀ ਹੁੰਦੇ ਬਸ ਪਰ ਡਿਊਟੀ ਆਪਾਂ ਦੇਣੀ ਹੁੰਦੀ ਆ ਹਨਾ ਜੋ ਵੀ ਹੈਗੀ ਆ ਤਾਂ ਟਾਈਮ ਪਾਸ ਕਰਨ ਵਾਲੀ ਗੱਲ ਹੁੰਦੀ ਸੀਗੀ ਵੀ ਡਿਊਟੀ ਦੇਣੀ ਆ ਤਾਂ ਮੈਂ ਉੱਥੋਂ ਲਾਇਬ੍ਰੇਰੀ ਤੋਂ ਵੈਨਕੂਵਰ ਸਰੀ ਦੇ ਵਿੱਚ ਕਿਤਾਬਾਂ ਲੈ ਜਾਣੀਆਂ ਤਾਂ ਮੈਂ ਰਾਤ ਨੂੰ ਕਿਤਾਬਾਂ ਹੀ ਪੜ੍ਹੀ ਜਾਣੀਆਂ ਤਾਂ ਉਹ ਚਲੋ ਇੱਕ ਚੰਗਾ ਟਾਈਮ ਪਾਸ ਕਹਿ ਲਓ ਸਿੱਖਣ ਨੂੰ ਮਿਲ ਜਾਂਦਾ ਸੀਗਾ ਪਰ ਉਹ ਕਿਉਂ ਸੀਗਾ ਕਿਉਂਕਿ ਕਿਸੇ ਨੇ ਲਾਇਬ੍ਰੇਰੀ ਬਣਾਈ
1: ਬਿਲਕੁਲ
0: ਕਿਸੇ ਨੇ ਉਦਮ ਕੀਤਾ
1: ਬਿਲਕੁਲ
0: ਤੋ ਉਸੇ ਤਰ੍ਹਾਂ ਨਾ ਜੇ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਵੀ ਪਾਰਕ ਦੇ ਹਾਂ ਕਿਤੇ ਵੀ ਆਪਾਂ ਪੜ੍ਹਨ ਪਰ ਕਿਤਾਬ ਲੈਣੀ ਮਤਲਬ ਮਿਲ ਜਾਵੇ ਸੌਖੀ ਹੁਣ ਜੇ ਆਪਾਂ ਕਹੀਏ ਵੀ ਨਵੇਂ ਇਮੀਗ੍ਰੈਂਟ ਜੋ ਚਾਹੇ ਮੈਂ ਆਇਆ ਸੀ ਜਾਂ ਕੋਈ ਮੇਰੇ ਵਰਗੇ ਭੈਣ ਭਰਾ ਬਹੁਤ ਆਏ ਹੋਣੇ ਆ ਉਹਨਾਂ ਕੋਲੇ ਇੰਨੀ ਸ਼ਮਤਾ ਨੀ ਕਹਿ ਲਓ ਜਾਂ ਮਨੀ ਵਾਲੇ ਪਾਸੋਂ ਇੰਨਾ ਨੀ ਹੁੰਦਾ ਵੀ ਉਹ ਜਿੱਥੇ ਆਪਾਂ ਨੂੰ ਕਈ ਵਾਰੀ ਟਾਈਮ ਜਿਵੇਂ ਸਿਕਿਉਰਿਟੀ ਦੀ ਜੋਬ ਹੋ ਗਈ ਜਾਂ ਕੋਈ ਹੋਰ ਜਿੱਥੇ ਆਪਾਂ ਪੜ੍ਹ ਸਕਦੇ ਹਾਂ
1: ਬਿਲਕੁਲ
0: ਤੇ ਜੇ ਪਰ ਈਜ਼ੀਲੀ ਅਵੇਲੇਬਲ ਹੋਊਗੀ ਕਿਤਾਬ ਤਾਂ ਨੈਚੁਰਲੀ ਆ ਵੀ ਉਹਨਾਂ ਦੇ ਤੱਕ ਪਹੁੰਚੂਗੀ ਗਿਆਨ ਦੇ ਵਿੱਚ ਵਾਧਾ ਕਰੂਗੀ
1: ਜੀ ਲਾਇਬ੍ਰੇਰੀ ਜੀ ਤੁਸੀਂ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਵੀ ਜਿਹੜਾ ਇਹ ਬਜ਼ੁਰਗਾਂ ਨੂੰ ਵੀ ਲੈ ਕੇ ਲਾਇਬ੍ਰੇਰੀ ਨੂੰ ਵੀ ਲੈ ਕੇ ਜਾਂ ਇਸ ਪੂਰਾ ਜਿਹੜਾ ਤੁਸੀਂ ਸੈਟਲ ਪੀਸ ਦਾ ਮਾਹੌਲ ਦੇਖਦੇ ਹੋ ਇਹਦੇ ਬਾਰੇ ਦੋ ਸ਼ਬਦ ਕਹੋ ਤੁਸੀਂ
2: ਜੀ ਬਿਲਕੁਲ ਲਾਇਬ੍ਰੇਰੀ ਦੀ ਜਿਵੇਂ ਹਰਪਿੰਦਰ ਨੇ ਗੱਲ ਕੀਤੀ ਹੈਗੀ ਆ ਮੇਰੇ ਨਾ ਪਾਪਾ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀਗਾ ਤੇ ਐਕਚੁਲੀ ਉਹਨਾਂ ਦੇ ਜਿਹੜੇ ਨਾਨਾ ਜੀ ਸੀਗੇ ਮੇਰੇ ਪਾਪਾ ਦੇ ਉਹ ਫਰੀਡਮ ਫਾਈਟਰ ਸੀ ਉਹ ਲਿਖਦੇ ਵੀ ਸੀਗੇ ਤੇ ਕਿਤਾਬਾਂ ਪੜ੍ਹਦੇ ਵੀ ਸੀ ਉਹਨਾਂ ਤੋਂ ਮੇਰੇ ਪਾਪਾ ਨੂੰ ਸ਼ੌਕ ਪਿਆ ਤੇ ਸਾਡੇ ਘਰ ਪਾਪਾ ਨੇ ਲਾਇਬ੍ਰੇਰੀ ਬਣਾਈ ਹੋਈ ਸੀ 500 ਤੋਂ ਵੱਧ ਕਿਤਾਬਾਂ ਸੀਗੀਆਂ ਤੇ ਮੈਨੂੰ ਲੱਗਦਾ ਮੈਂ ਤੇ ਮੇਰੀ ਭੈਣ ਚੌਥੀ ਪੰਜਵੀਂ ਚ ਪੜ੍ਹਦੇ ਅਸੀਂ ਕਿਤਾਬਾਂ ਪੜ੍ਹਨ ਲੱਗ ਗਏ ਸੀ ਤੇ ਮੇਰੇ ਜੀਵਨ ਦੇ ਵਿੱਚ ਉਹਨਾਂ ਦਾ ਬਹੁਤ ਵਧੀਆ ਰੋਲ ਰਿਹਾ ਅੱਜ ਅਸੀਂ ਜੋ ਵੀ ਕੁਛ ਉਹ ਕਿਤਾਬਾਂ ਜਿਹੜੀਆਂ ਸਾਨੂੰ ਸ਼ੁਰੂ ਤੋਂ ਸਾਡੇ ਪਾਪਾ ਨੇ ਪੜ੍ਹਾਈਆਂ ਤਾਂ ਬਹੁਤ ਕੁਛ ਉਹਨਾਂ ਚੋਂ ਸਿੱਖਣ ਨੂੰ ਮਿਲਿਆ ਮੈਨੂੰ ਲੱਗਦਾ ਇੱਕ ਇਨਸਾਨ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਕਿਤਾਬਾਂ ਦਾ ਬਹੁਤ ਵੱਡਾ ਰੋਲ ਹੁੰਦਾ ਉਹ ਵੀ ਬਹੁਤ ਵਧੀਆ ਟੀਚਰ ਹੁੰਦੀਆਂ ਇੱਕ ਤੁਹਾਡੇ ਹੁਣ ਇਹਨਾਂ ਹਰਪਿੰਦਰ ਨੂੰ ਵੀ ਸ਼ੌਂਕ ਸੀ ਮੈਨੂੰ ਸ਼ੌਂਕ ਸੀ ਤਾਂ ਸਾਡੇ ਬੱਚਿਆਂ ਨੂੰ ਸ਼ੌਕ ਪੈ ਗਿਆ ਤਾਂ ਉਹ ਜਦੋਂ ਮੈਂ ਸਾਡੇ ਬੱਚਿਆਂ ਨੂੰ ਦੇਖਦੀ ਹਾਂ ਨਾ ਹੁਣ ਵੀ ਉਹ ਕੋਈ ਹੁਣ ਮੇਰਾ ਬੇਟਾ ਫਾਈਨੈਂਸ ਦੀ ਸਟੱਡੀ ਕਰ ਰਿਹਾ ਹੈਗਾ ਉਹਨੇ ਕੋਈ ਕਿਤਾਬ ਲੈ ਆਉਣੀ ਆ ਉਹਦੇ ਬਾਰੇ ਪੜ੍ਹਨਾ ਉਹਦੇ ਬਾਰੇ ਗੱਲ ਕਰਨੀ ਆ ਸੋ ਇਹ ਜਦੋਂ ਕਿਤਾਬ ਇੱਕ ਤੁਹਾਡੇ ਘਰ ਚ ਆ ਜਾਂਦੀ ਹੈ ਨਾ ਜੇ ਕੋਈ ਨਹੀਂ ਵੀ ਜੇ ਤੁਹਾਡੀ ਫੈਮਿਲੀ ਚ ਨਹੀਂ ਵੀ ਕੋਈ ਪੜ੍ਹਨ ਵਾਲਾ ਹੈਗਾ ਨਾ ਇੱਕ ਵਾਰੀ ਕਿਤਾਬ ਘਰੇ ਆ ਗਈ ਉਹਨੂੰ ਸਾਹਮਣੇ ਰੱਖ ਦੋ ਇੱਕ ਦਿਨ ਕੋਈ ਨਾ ਕੋਈ ਜ਼ਰੂਰ ਚੱਕੂਗਾ
1: ਕਈ ਵਾਰੀ ਆਪਾਂ ਨਾ ਇਹਦੇ ਚ ਜਿਹੜਾ ਹੈਗਾ ਕਿ ਕਈ ਵਾਰੀ ਕੰਜੂਸੀ ਕਰ ਜਾਂਦੇ ਆ ਝਿਜਕ ਜਾਂਦੇ ਹੈਗੇ ਕਈ ਚੀਜ਼ਾਂ ਤੋਂ ਹਾਂਜੀ ਤੇ ਕਈ ਵਾਰੀ ਤੁਸੀਂ ਆਪਾਂ ਝਿਜਕ ਜਾਂਦੇ ਹਾਂ ਜਦੋਂ ਇਹਦੀ ਕਿ ਮਤਲਬ $20 ਦੀ ਕਿਤਾਬ ਹੈਗੀ ਆ ਨਾ ਜਸਟ ਫਾਰ ਮੈਂ ਵੀ ਇਨਫੋਰਮੇਸ਼ਨ $20 ਦੀ ਕਿਤਾਬ ਹੈਗੀ ਆ ਤੇ ਆਪਾਂ ਕਹਿੰਦੇ ਹਾਂ ਪੜ੍ਹਨੀ ਤੇ ਹੈ ਨਹੀਂ ਕਿਸੇ ਨੇ ਤੇ ਤੁਸੀਂ ਕਦੀ ਆਪਣੇ ਘਰ ਜਾ ਕੇ ਦੇਖੋ ਇੰਨਾ ਸਮਾਨ ਲੱਖਾਂ ਡਾਲਰਾਂ ਦਾ ਹੀ ਹੋਣਾ ਜਿਹੜਾ ਆਪਾਂ ਕਦੀ ਯੂਜ਼ ਹੀ ਨਹੀਂ ਕੀਤਾ ਹੋਣਾ
2: ਬਿਲਕੁਲ ਜੀ
1: ਹਨਾ ਤੇ ਆਪਾਂ ਉਹ ਵੀ ਤੇ ਪਏ ਹੈ ਹੀ ਤੇ ਜੇ ਕਿਤਾਬਾਂ ਚਾਰ ਪਈਆਂ ਹੋਣਗੀਆਂ ਤੁਹਾਡੇ ਘਰ ਦੀ ਸ਼ੋਭਾ ਵਧਾਉਂਦੀਆਂ ਹੈਗੀਆਂ
2: ਸ਼ੋਭਾ ਵੀ ਵਧਾਉਂਦੀਆਂ ਤੇ ਨਾਲ ਦੀ ਨਾਲ ਇਹ ਬਹੁਤ ਵਧੀਆ ਤੋਹਫਾ ਵੀ ਹੈ ਇੱਕ ਅਸੀਂ ਪਿਛਲੇ 3 ਸਾਲਾਂ ਤੋਂ ਇਹ ਉਪਰਾਲਾ ਸ਼ੁਰੂ ਕੀਤਾ ਨਵੇਂ ਸਾਲ ਤੇ ਆਪਾਂ ਸਾਰੇ ਇੱਕ ਦੂਸਰੇ ਨੂੰ ਗਿਫਟ ਦਿੰਦੇ ਹਾਂ ਤਾਂ ਅਸੀਂ ਪੰਜਾਬ ਇੰਸ਼ੋਰੈਂਸ ਵੱਲੋਂ ਸਾਰੇ ਜਿਹੜੇ ਬਿਜ਼ਨਸ ਆ ਜਾਂ ਜਿਹਨੂੰ ਵੀ ਅਸੀਂ ਗਿਫਟ ਦੇਣਾ ਹੁੰਦਾ ਅਸੀਂ ਕਿਤਾਬ ਗਿਫਟ ਕਰਦੇ ਹਾਂ ਕੋਈ ਕਿਸੇ ਦੇ ਆਫਿਸ ਦੀ ਓਪਨਿੰਗ ਹੁੰਦੀ ਆ ਕੁਛ ਵੀ ਹੁੰਦਾ ਅਸੀਂ ਉਹਨਾਂ ਦੇ ਵਰਕ ਦੇ ਅਕੋਰਡਿੰਗ
3: The time is 3 p.m. You are listening to Fairchild Radio CHKF FM 94.7, a multicultural radio station in Calgary.

0: ਵੈਸੇ ਇਹ ਗੱਲ ਪਤਾ ਨਹੀਂ ਫਨੀ ਗੱਲ ਵੀ ਆ ਪਿੱਛੇ ਜੇ ਜਦੋਂ ਆਪਣੇ ਇਲੈਕਸ਼ਨ ਹੋਈਆਂ ਸੀਗੀਆਂ ਨਾ ਤਾਂ ਮੈਨੂੰ ਯਾਦ ਆਇਆ ਕਿ ਹਰਪਿੰਦਰ ਨੇ ਮੈਨੂੰ ਆ ਕੇ ਦੱਸਿਆ ਅਸੀਂ ਜਿਵੇਂ ਸਾਰੇ ਬਿਜ਼ਨਸ ਨੂੰ ਕਿਤਾਬਾਂ ਦਿੱਤੀਆਂ ਸੀਗੀਆਂ ਤਾਂ ਉਹਨਾਂ 'ਚੋਂ ਕੋਈ ਇਲੈਕਸ਼ਨਸ ਦੇ ਵਿੱਚ ਖੜੇ ਹੋਏ ਸੀ ਤਾਂ ਜਦੋਂ ਦੁਬਾਰਾ ਹਰਪਿੰਦਰ ਨੂੰ ਮਿਲੇ ਉਹ ਕਹਿੰਦੇ ਨਾ ਹਰਪਿੰਦਰ ਮੈਂ ਇਲੈਕਸ਼ਨਸ ਦੇ ਵਿੱਚ ਤਾਂ ਖੜੇ ਹੋਏ ਹਾਂ ਕਹਿੰਦਾ ਜਿਹੜੀ ਤੂੰ ਮੈਨੂੰ ਕਿਤਾਬ ਦਿੱਤੀ ਸੀ ਨਾ ਮੈਂ ਉਹ ਪੜ੍ਹੀ ਸੀ ਤਾਂ ਉਹ ਤੋਂ ਮੈਨੂੰ ਮੋਟੀਵੇਸ਼ਨ ਮਿਲੀ ਤਾਂ ਵੀ ਦੇਖੋ
1: ਬਿਲਕੁਲ ਸਹੀ ਗੱਲ ਬੁੱਕਸ ਤਾਂ ਬਹੁਤ ਵੱਡੀ ਮਤਲਬ ਜਿਹੜੀ ਹੈਗੀ ਆ ਦੇਣ ਹੈਗੀ ਮੇਰਾ ਵੀ ਕਿਤਾਬਾਂ ਨਾਲ ਬਹੁਤ ਜਿਹੜਾ ਹੈਗਾ ਕਿ ਸ਼ੌਂਕ ਹੈਗਾ ਹਰਪਿੰਦਰ ਭਾਜੀ ਵੀ ਜਿਹੜੇ ਹੈਗੇ ਨੇ ਜਿੱਥੇ ਵੀ ਐਗਜੀਬਿਸ਼ਨ ਲੱਗਦੀ ਉੱਥੇ ਜ਼ਰੂਰ ਪਹੁੰਚਦੇ ਨੇ ਔਰ ਬੁੱਕਸ ਦਾ ਮਤਲਬ ਜਿਹੜਾ ਹੈਗਾ ਕਿ ਉਹਦਾ ਮੈਂ ਜਿਵੇਂ ਕਹਿੰਦਾ ਆਪਾਂ ਦੇਣਾ ਨਹੀਂ ਦੇ ਸਕਦੇ ਹੈਗੇ ਬੁੱਕਸ ਤਾਂ ਇੱਦਾਂ ਦੀ ਜਿਹੜੀ ਚੀਜ਼ ਹੁੰਦੀ ਹੈਗੀ ਆ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਇੱਥੇ ਆਏ ਨਾਲੇ ਤੁਸੀਂ ਆਪਣਾ ਡੋਨੇਸ਼ਨ ਵੀ ਕੀਤਾ ਹੈਗਾ ਹਰ ਕਮਿਊਨਿਟੀ ਦੇ ਇਵੈਂਟ ਦੇ ਵਿੱਚ ਮੈਨੂੰ ਲੱਗਦਾ ਕਿ ਹਰਪਿੰਦਰ ਭਾਜੀ ਜਾਂ ਪੰਜਾਬ ਇੰਸ਼ੋਰੈਂਸ ਤੋਂ ਬਿਨਾਂ ਕੋਈ ਵੀ ਇਵੈਂਟ ਨਹੀਂ ਕੰਪਲੀਟ ਹੁੰਦਾ ਹੈਗਾ ਕੋਈ ਵੀ ਉਪਰਾਲਾ ਕਰਦੇ ਹੋ ਤਾਂ ਉਹੀ ਪੋਜ਼ਿਟਿਵਿਟੀ ਤੁਹਾਡੇ ਬਿਜ਼ਨਸ ਦੇ ਵਿੱਚ ਆਉਂਦੀ ਹੈਗੀ ਆ ਤੁਹਾਡਾ ਦੋਨਾਂ ਦਾ ਇੱਥੇ ਆਉਣ ਦਾ ਕੰਟਰੀਬਿਊਸ਼ਨ ਕਰਨ ਦਾ ਆਪਣੇ ਵਿਚਾਰ ਸਾਂਝੇ ਕਰਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ
0: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤੇ ਹੋਰ ਜੀ ਮੈਂ ਮੇਰੇ ਨਾਲ ਸ਼ਾਮਲ ਨੇ ਰਜੇਸ਼ ਜੀ ਰਜੇਸ਼ ਰਮੇਸ਼ ਰਮੇਸ਼ ਜੀ ਸੋਰੀ ਰਮੇਸ਼ ਜੀ ਮੇਰੇ ਨਾਲ ਸ਼ਾਮਲ ਨੇ ਰੇਡੀਓ ਸਬਰੰਗ ਤੋਂ ਤੇ ਛਵੀ ਜੀ ਸਾਡੇ ਨਾਲ ਆ ਰਹੇ ਨੇ ਸ਼ਾਮਲ ਹੋ ਰਹੇ ਨੇ ਤੇ ਆ ਜਾ ਅੱਛਾ ਠੀਕ ਹੈ ਮੈਂ ਕਿਹਾ ਹਾਂਜੀ ਰਮੇਸ਼ ਜੀ ਕੀ
2: ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਸਾਰੇ ਸੁਣਨ ਵਾਲੇ ਤੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ
1: ਜੀ ਜੀ
2: ਤੇ ਮੈਨੂੰ ਇੱਕ ਕਹਿਣ ਲੱਗਿਆ ਬੜਾ ਬੜੀ ਖੁਸ਼ੀ ਹੋ ਰਹੀ ਹੈ ਬੜਾ ਹਰਸ਼ ਹੋ ਰਿਹਾ ਕਿ ਜਦੋਂ ਮੈਂ ਲਗਭਗ ਹਫ਼ਤਾ ਜਾਂ 10 ਦਿਨ ਪਹਿਲੇ ਤੁਹਾਡੇ ਘਰ ਗਿਆ ਸੀ
1: ਹਾਂਜੀ ਹਾਂਜੀ
2: ਤੇ ਮੈਂ ਤੁਸੀਂ ਤੇ ਰਜੇਸ਼ ਭਾਜੀ ਆਪਸ ਵਿੱਚ ਗੱਲਬਾਤ ਕਰ ਰਹੇ ਸੀ ਤੇ ਮੈਂ ਤੁਹਾਡੀ ਲਾਇਬ੍ਰੇਰੀ ਦੇਖ ਰਿਹਾ ਸੀ
1: ਅੱਛਾ
2: ਤੇ ਜਦੋਂ ਤੁਸੀਂ ਇਹ ਕਿਤਾਬਾਂ ਦੀ ਗੱਲ ਕਰ ਰਹੇ ਸੀ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਇੱਕ ਤਾਂ ਹੁੰਦਾ ਕਿ ਸਿਰਫ ਗੱਲਬਾਤ ਜਾਂ ਲੋਕਾਂ ਵਾਸਤੇ ਗੱਲ ਕਰਨੀ ਕਿ ਯਾਰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਕਿਤਾਬਾਂ ਵਧੀਆ ਨੇ ਇੱਕ ਹੁੰਦਾ ਕਿ ਉਹਨੂੰ ਅਪਣਾਉਣਾ ਉਹਨੂੰ ਜ਼ਿੰਦਗੀ ਵਿੱਚ ਆਪਣੇ ਆਪ ਲੈ ਕੇ ਆਉਣਾ ਉਹ ਫਿਰ ਮੈਂ ਤੁਹਾਡੇ ਉੱਥੇ ਦੇਖਿਆ ਔਰ ਤੁਹਾਡੇ ਫਿਰ ਬੇਟੇ ਵੀ ਮਿਲੇ ਉਹਨਾਂ ਨੂੰ ਵੀ ਪੜ੍ਹੇ ਲਿਖਣ ਦਾ ਸ਼ੌਕ ਸੀਗਾ ਔਰ ਤੁਹਾਡੇ ਦੋਵਾਂ ਦੀਆਂ ਰਲੀਆਂ ਮਿਲੀਆਂ ਕਿਤਾਬਾਂ ਉੱਥੇ ਇੰਨੀ ਵਧੀਆ ਸੀ ਬਹੁਤ ਖੂਬਸੂਰਤ ਕਿਤਾਬਾਂ ਸਨ ਮੈਂ ਉਦੋਂ ਤਾਂ ਗੱਲ ਨਹੀਂ ਕੀਤੀ ਤੁਹਾਡੇ ਨਾਲ ਕਿਉਂਕਿ ਉਹ ਥੋੜ੍ਹਾ ਸਮਾਂ ਹੋਰ ਸੀ ਤੁਹਾਡੇ ਘਰ ਦੇ ਵਿੱਚ ਇੱਕ ਦੁਕਾਨ ਤੋਂ ਆਇਆ ਸੀ ਅਤੇ ਅਸੀਂ ਉੱਥੇ ਆਏ ਸੀਗੇ ਤੋ ਗੱਲਾਂ ਹੋਰ ਹੁੰਦੀਆਂ ਰਹੀਆਂ ਪਰ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਬਹੁਤ ਖੂਬਸੂਰਤ ਗੱਲ ਹੈ ਜੀ ਕਿ ਕਿਤਾਬਾਂ ਜਿਹੜੀਆਂ ਨੇ ਉਹ ਜੀਵਨ ਨੂੰ ਬਹੁਤ ਸੰਵਾਰਦੀਆਂ ਨੇ ਅਤੇ ਮੈਂ ਇਸ ਤੋਂ ਇੱਕ ਸਟੈਪ ਹੋਰ ਅੱਗੇ ਗੱਲ ਕਰਾਂਗਾ ਕਿ ਬਹੁਤ ਬਹੁਤ ਸ਼ੁਕਰੀਆ ਇਹ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਸਕੂਲ ਅਤੇ ਲਾਇਬ੍ਰੇਰੀਜ਼ ਬਣਾਈਆਂ ਨੇ ਅਤੇ ਬਣਾ ਰਹੇ ਨੇ ਅਤੇ ਅੱਜ ਵੀ ਉਸੇ ਉਪਰਾਲੇ 'ਚ ਅਸੀਂ ਸਾਰੇ ਬੈਠੇ ਹਾਂ ਸਾਰਿਆਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਤੁਸੀਂ ਸੀਨੀਅਰ ਬੰਦੇ ਇੱਥੇ ਆ ਕੇ ਸਾਰੀ ਗੱਲ ਕਰ ਰਹੇ ਹੋ ਇੱਕ ਆਮ ਬੰਦੇ ਨਾਲ ਇੱਕ ਆਮ ਸ਼ਰਧਾਲੂ ਨਾਲ ਕਿ ਆਓ ਔਰ ਗੁਰੂ ਦੇ ਨਾਂ 'ਤੇ ਗੁਰੂ ਦੀ ਪੜ੍ਹਾਈ ਵਾਸਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਭਵਿੱਖ ਵਾਸਤੇ ਅਸੀਂ ਸਾਰੇ ਜਿਹੜੇ ਹੈ ਵੱਧ ਤੋਂ ਵੱਧ ਦਾਨ ਦੇਈਏ ਅਤੇ ਅੱਗੇ ਵਧੀਏ ਇਹਦੇ ਨਾਲ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਤੋਂ ਬਾਅਦ ਦੀ ਗੱਲ ਇਹ ਹੈ ਕਿ ਕਿਤਾਬਾਂ ਪੜ੍ਹਨ ਤੋਂ ਬਾਅਦ ਜਾਂ ਜੋ ਵੀ ਅਸੀਂ ਸਿੱਖਿਆ ਲੈਂਦੇ ਹਾਂ ਉਹਨੂੰ ਅਸੀਂ ਅਮਲੀ ਜਾਮਾ ਪਹਿਨਾਈਏ ਉਹਨੂੰ ਇੰਪਲੀਮੈਂਟ ਕਰੀਏ ਉਹਦੇ ਜਿਹੜੀ ਅਸੀਂ ਜ਼ਰੂਰ ਵੀ ਮਸਟ ਚੈੱਕ ਵਟ ਪਰਸੈਂਟੇਜ ਵੀ ਆਰ ਇੰਪਲੀਮੈਂਟਿੰਗ ਵਟ ਐਵਰ ਵੀ ਹੈਵ ਬੀਨ ਟੌਟ ਇਹ ਬਹੁਤ ਜ਼ਰੂਰੀ ਹੈ ਜੀ
1: ਹਾਂਜੀ ਇਹ ਇਹੀ ਹੈ ਵੀ ਅਗਲਾ ਸਟੈਪ ਤਾਂ ਇਹੀ ਹੁੰਦਾ ਹੈਗਾ ਕਿ ਆਪਾਂ ਉਹਨੂੰ ਜਿਹੜਾ ਹੈਗਾ ਜੋ ਪੜ੍ਹਿਆ ਉਹਨੂੰ ਆਪਾਂ ਜਿਹੜਾ ਕਿ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜਾ ਹੈਗਾ ਕਿ ਉਹਨੂੰ ਲਾਗੂ ਕਰੀਏ ਉਹ ਤੋਂ ਬਾਅਦ ਫਿਰ ਹੁੰਦਾ ਕਿ ਨੈਕਸਟ ਸਟੇਜ ਤੇ ਆਪਾਂ ਨੂੰ ਆਪਣੀ ਆਦਤ ਹੀ ਬਣਾ ਲਈਏ ਉਹ ਚੀਜ਼ਾਂ ਫਿਰ ਸਹਿਜ ਹੁੰਦੀਆਂ ਰਹਿਣ ਹਨਾ ਤੇ ਇੱਥੇ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਮੇਰੇ ਨਾਲ ਰਮੇਸ਼ ਜੀ ਨੇ ਤੇ ਵਿਆਸਾ ਜੀ ਨੇ ਇਹ ਰਮੇਸ਼ ਜੀ ਜਿਹੜੇ ਰੇਡੀਓ ਸਬਰੰਗ ਤੋਂ 94.7 ਤੋਂ ਹੁਣ ਇਸ ਵੇਲੇ ਲਾਈਵ ਚੱਲ ਰਿਹਾ ਤੇ ਅਗਰ ਤੁਸੀਂ ਜੁੜੇ ਹੈਗੇ ਹੋ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਇੱਥੇ ਕਿਉਂ ਇਕੱਠੇ ਹੋਏ ਹੈਗੇ ਆ ਤੇ ਪਿਆਸਾ ਜੀ ਪੰਜਾਬੀ ਰੇਡੀਓ ਤੋਂ ਨੇ ਇਹ ਵੀ ਕਾਫੀ ਲੰਬੇ ਸਮੇਂ ਤੋਂ ਕੈਲਗਰੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਮੀਡੀਆ ਦੇ ਵਿੱਚ ਇਹ ਵੀ ਆਪਣੇ ਨਾਲ ਨੇ ਤੇ ਮੈਂ ਥੋੜ੍ਹਾ ਜਿਹਾ ਜਿਹੜੇ ਸਾਡੇ ਨਾਲ ਹੁਣ ਜੁੜੇ ਨੇ ਰੇਡੀਓ ਤੇ ਜਾਂ ਟੀਵੀ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਇੱਥੇ ਗੋਬਿੰਦ ਸਰਵਰ ਸਕੂਲ ਦੇ ਵਿੱਚ ਬੈਠੇ ਹੋਏ ਆ ਤੇ ਇੱਥੇ ਇੱਕ ਉਪਰਾਲਾ ਚੱਲ ਰਿਹਾ ਸਾਰੇ ਪੰਜਾਬੀ ਮੀਡੀਆ ਵੱਲੋਂ ਮੀਡੀਆ ਥੋਨ ਕਰਵਾਇਆ ਜਾ ਰਿਹਾ ਹੈਗਾ ਜਿਹਦੇ ਵਿੱਚ ਇੱਕ ਸਕੂਲ ਦੇ ਨਾਲ ਹੀ ਪਿੱਛੇ 5 ਏਕੜ ਜ਼ਮੀਨ ਲੱਗਦੀ ਸੀ ਉਹ ਇਹਨਾਂ ਨੇ ਪਰਚੇਜ਼ ਕੀਤੀ ਅਤੇ ਉਹਦੇ ਵਾਸਤੇ ਫੰਡਸ ਦੀ ਲੋੜ ਹੈਗੀ ਆ ਅਤੇ ਆਪ ਸਾਰਿਆਂ ਨੂੰ ਉਹਦੇ ਵਿੱਚ ਜਿਹੜਾ ਹੈਗਾ ਕਿ ਸੇਵਾ ਦਾ ਮੌਕਾ ਮਿਲ ਰਿਹਾ ਹੈਗਾ ਤੁਸੀਂ ਉਹਦੇ 'ਚ ਆਪਣਾ ਸੇਵਾ ਦਾ ਹਿੱਸਾ ਜ਼ਰੂਰ ਪਾਓ ਅਗਰ ਤੁਸੀਂ ਨੇੜੇ ਹੋ ਅਤੇ ਗੁਰਦੁਆਰਾ ਸਾਹਿਬ ਆਓ ਅੱਜ ਪਹਿਲਾਂ ਪ੍ਰਕਾਸ਼ ਪੁਰਬ ਦੇ ਜਿਹੜੇ ਆ ਅਖੰਡਪਾਠ ਸਾਹਿਬ ਰੱਖੇ ਗਏ ਸੀ ਉਹਦੇ ਭੋਗ ਪਏ ਨੇ ਤੁਸੀਂ ਦਰਸ਼ਨ ਵੀ ਕਰੋ ਕੀਰਤਨ ਸੁਣੋ ਨਾਲ ਦੀ ਨਾਲ ਜਿਹੜਾ ਹੈਗਾ ਕਿ ਲੰਗਰ ਵੀ ਛਕੋ ਨਾਲ ਦੀ ਨਾਲ ਤੁਸੀਂ ਇੱਥੇ ਆ ਕੇ ਸੇਵਾ ਵੀ ਕਰੋ ਜਾਂ ਤੁਸੀਂ ਇਸ ਪ੍ਰੋਜੈਕਟ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ ਤੇ ਤੁਸੀਂ ਇੱਥੇ ਆਓ ਤੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਬਾਈ ਚਾਂਸ ਅਗਰ ਤੁਸੀਂ ਦੂਰ ਦੁਰਾਡੇ ਹੈਗੇ ਹੋ, ਕਿਤੇ ਬਾਹਰ ਹੈਗੇ ਹੋ, ਤਾਂ ਸਾਡੀ ਆਵਾਜ਼ ਜਾਂ ਸਾਨੂੰ

0: ਸੁਣ ਰਹੇ ਹੋ ਵੇਖ ਰਹੇ ਹੈਗੇ ਹੋ ਤੇ ਤੁਸੀਂ ਫੋਨ ਨੰਬਰ ਸਾਡਾ ਨੋਟ ਕਰ ਲਓ ਉਹਦੇ ਰਾਹੀਂ ਵੀ ਤੁਸੀਂ ਜਿਹੜਾ ਆਪਣੀ ਡੋਨੇਸ਼ਨ ਆਪਣੀ ਜਾਂ ਜਿਹੜੀ ਕਮਿਟਮੈਂਟ ਹੈਗੀ ਆ ਤੁਸੀਂ ਉਹ ਦੇ ਸਕਦੇ ਹੈਗੇ ਹੋ ਫੋਨ ਨੰਬਰ ਹੈਗਾ ਜੀ 403-474-4522 403-474-4522 ਜਾਂ ਤੁਸੀਂ ਈ ਟ੍ਰਾਂਸਫਰ ਵੀ ਕਰ ਸਕਦੇ ਹੈਗੇ ਹੋ ਉਹਦੇ ਵਾਸਤੇ ਈਮੇਲ ਆਈ ਡੀ ਹੈਗੀ ਗੋਬਿੰਦ ਮਾਰਗ 22@gmail.com ਤੇ ਜਾਂ ਤੁਸੀਂ ਜਿਹੜਾ ਹੈਗਾ ਕਿ ਇੱਥੇ ਆਉਂਦੇ ਹੈਗੇ ਹੋ ਤੁਸੀਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਈ ਟ੍ਰਾਂਸਫਰ ਕੈਸ਼ ਕਿਸੇ ਵੀ ਮੋਡ 'ਚ ਤੁਸੀਂ ਦੇ ਸਕਦੇ ਹੋ ਨਹੀਂ ਤਾਂ ਜੇ ਤੁਸੀਂ ਸਾਡਾ ਮੈਸੇਜ ਜਿਹੜਾ ਹੈਗਾ ਕਿ ਸੁਣ ਰਹੇ ਹੋ ਕਿਸੇ ਹੋਰ ਦੇ ਨਾਲ ਵੀ ਸਾਂਝਾ ਕਰੋ ਤਾਂ ਕਿ ਉਹ ਇੱਥੇ ਸੇਵਾ ਦਾ ਯੋਗਦਾਨ ਪਾ ਦਿਓ ਜਾਂ ਜਿਹੜਾ ਸਾਡਾ ਸੋਸ਼ਲ ਮੀਡੀਆ 'ਤੇ ਕੋਈ ਚੱਲ ਰਿਹਾ ਈਵੈਂਟ ਉਹਨੂੰ ਤੁਸੀਂ ਜਿਹੜਾ ਲੋਕਾਂ ਨਾਲ ਸ਼ੇਅਰ ਕਰਕੇ ਵੀ ਜਿਹੜਾ ਹੈ ਕਿ ਉਹ ਸੇਵਾ ਦਾ ਯੋਗਦਾਨ ਪਾ ਸਕਦੇ ਹੈਗੇ ਨੇ ਜੀ ਜੀ ਪਿਆਸਾ ਜੀ
1: ਹਾਂ ਬਿਲਕੁਲ ਜੀ ਕਿਉਂਕਿ ਸਾਡੇ ਨਾਲ ਰਮੇਸ਼ ਜੀ ਹੁਣੇ ਹੁਣੇ ਜੁੜੇ ਨੇ ਤੇ ਮੈਂ ਦੱਸਦਾ ਕਿ ਗੁਰੂ ਦੀ ਨਗਰੀ ਦੇ ਵਿੱਚ ਅੱਜ ਕੱਲ੍ਹ ਅੰਮ੍ਰਿਤਸਰ ਸਾਹਿਬ ਵਿੱਚ ਨਿਵਾਸ ਰੱਖਦੇ ਨੇ ਔਰ ਬੇਸਿਕਲੀ ਪਿੱਛੋਂ ਕਸ਼ਮੀਰ ਤੋਂ ਨੇ ਕਸ਼ਮੀਰੀ ਪੰਡਤ ਬਰਾਦਰੀ ਦੇ ਨਾਲ ਨੇ ਤੇ ਇਸ ਕਰਕੇ ਖੁਸ਼ੀ ਇਹ ਹੋਈ ਹੈ ਕਿ ਬਹੁਤ ਵਧੀਆ ਪੰਜਾਬੀ ਬੋਲ ਰਹੇ ਨੇ ਮੇਰੇ ਖਿਆਲ ਅੰਮ੍ਰਿਤਸਰ ਦਾ ਅਸਰ ਹੈ ਜਾਂ ਤੇ ਮੇਰੇ ਨਾਲ ਗੱਲ ਕਰਦੇ ਆ ਕਸ਼ਮੀਰੀ ਸੀ ਕਰਦੇ
2: ਮੇਰੇ ਸ਼ਹਿਰ ਦੀ ਬੋਲੀ ਹੈ ਜੀ ਮੇਰੀ ਮਾਂ ਬੋਲੀ ਹੈ ਮੇਰੀ ਆਪਣੀ ਬੋਲੀ ਹੈ ਜੀ ਮੈਨੂੰ ਬੜਾ ਮਾਣ ਹੈ ਇਸ ਬੋਲੀ 'ਤੇ ਔਰ ਸਾਰੇ ਪੰਜਾਬ 'ਤੇ ਪੰਜਾਬੀਆਂ 'ਤੇ ਬੜਾ ਮਾਣ ਹੈ ਔਰ ਖਾਸ ਕਰਕੇ ਸਿੱਖ ਕੌਮ 'ਤੇ ਬੜਾ ਮਾਣ ਹੈ ਕਿਉਂਕਿ ਇਹ ਮੈਂ ਕੋਈ ਇਹ ਨਹੀਂ ਕਿ ਮੈਂ ਇੱਥੇ ਆ ਕੇ ਇਹੋ ਜਿਹੀ ਗੱਲ ਕਰ ਰਿਹਾ ਜਾਂ ਕੋਈ ਚਾਪਲੂਸੀ ਕਰ ਰਿਹਾ ਮੈਂ ਬੜੇ ਫੈਕਟਸ ਦੀ ਗੱਲ ਕਰ ਰਿਹਾ ਕਿਉਂਕਿ ਮੈਂ ਸਾਰੀ ਉਮਰ ਇਹਨੂੰ ਭੋਗਿਆ ਵੀ ਹੈ ਦੇਖਿਆ ਵੀ ਹੈ ਤੁਸੀਂ ਦੇਖੋ ਕਿ ਪਾਰਟੀਸ਼ਨ ਤੋਂ ਲੈ ਕੇ ਔਰ ਮੈਂ ਕਿੱਥੇ ਪਿੱਛੇ ਪੜ ਰਿਹਾ ਸੀ ਜੋਰਜੀਆ ਦੇ ਵਿੱਚ ਜੋਰਜੀਆ ਦੇ ਵਿੱਚ ਬਿਲਕੁਲ ਹੀ ਲੈਂਡ ਜਿਹੜੀ ਸੀ ਉਹ ਕਹਿੰਦੇ ਸੀ ਕਲਟੀਵੇਸ਼ਨ ਵਾਸਤੇ ਹੈ ਹੀ ਨਹੀਂ ਅਤੇ ਸਾਡੇ ਪੰਜਾਬੀ ਸਾਡੇ ਸਿੱਖ ਭਰਾ ਉੱਥੇ ਪਹੁੰਚੇ ਜਿਨ੍ਹਾਂ ਦੇ DNA ਦੇ ਵਿੱਚ ਹੀ ਖੇਤੀਬਾੜੀ ਹੈ ਉਹਨਾਂ ਨੂੰ ਕਿਸੇ ਸਿਖਲਾਈ ਦੀ ਲੋੜ ਹੀ ਹੈ ਨਹੀਂ ਅਤੇ ਉਹਨਾਂ ਨੇ ਉੱਥੇ ਹਰਾ ਭਰਾ ਸਾਰਾ ਮੁਲਕ ਹੀ ਹਰਾ ਭਰਾ ਕਰਤਾ ਉੱਥੇ ਕਣਕ ਪੈਦਾ ਹੋ ਰਹੀ ਹੈ ਔਰ ਉੱਥੋਂ ਦੇ ਲੋਕ ਇਸ ਗੱਲ ਨੂੰ ਲੈ ਕੇ ਬੜੇ ਹੈਰਾਨ ਹੈ ਕਿ ਇਹ ਕਿਵੇਂ ਹੋ ਗਿਆ ਉਹ ਸਾਡੀ ਇੱਕ ਜਿਹੜੀ ਕੌਮ ਹੈ ਜੀ ਇਹ ਬੜੀ ਮਿਹਨਤੀ ਕੌਮ ਹੈ ਤੁਸੀਂ ਦੇਖੋ ਕਿ ਕੈਨੇਡਾ ਵਿੱਚ ਵੀ ਅਸੀਂ ਸਾਰੀ ਗੱਲਬਾਤ ਕਰੀਏ ਅਤੇ ਮੈਂ ਤੁਹਾਡੇ ਦੋਵਾਂ ਭਰਾਵਾਂ ਦੇ ਆਸ਼ੀਰਵਾਦ ਨਾਲ ਗੱਲ ਕਰ ਰਿਹਾ ਔਰ ਮੈਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਤੁਸੀਂ ਦੇਖੋ ਕਿ ਅਸੀਂ ਕਿੰਨਾ ਜ਼ਿਆਦਾ ਇੱਥੇ ਸਿਟੀ ਦੇ ਵਿੱਚ ਮੈਂ ਸੁਣ ਰਿਹਾ ਸੀ ਕਿ ਜਿਹੜੀ ਟੋਟਲ ਇੰਪਲੋਇਮੈਂਟ ਹੈ ਉਹਦਾ ਮੋਰ ਦੈਨ 40% ਇਜ਼ ਪੰਜਾਬੀ
1: ਹਾਂ ਬਿਲਕੁਲ ਜੀ ਮੈਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਗੱਲ ਚੱਲੀ ਸੀ ਅਤੇ ਪਹਿਲੀ ਗੱਲ ਕਿਉਂਕਿ ਜਦੋਂ ਬਾਬੀ ਜੀ ਨੇ ਇੱਕ ਵਾਰ ਸਵਾਲ ਪੁੱਛਿਆ ਸੀ ਹੋਰ ਵੀ ਕਈ ਸੰਗਤਾਂ ਪੁੱਛਦੇ ਨੇ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਨਾ ਪਹਿਲਾ ਪ੍ਰਕਾਸ਼
0: ਜੀ
1: ਅਤੇ ਕਈ ਵਾਰੀ ਇਹ ਕਨਫਿਊਜ਼ਨ ਵੀ ਹੁੰਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦੋ ਦਿਨ ਮਨਾਏ ਜਾਂਦੇ ਆ ਇੱਕ ਹੁੰਦਾ ਹੈ ਪਹਿਲਾ ਪ੍ਰਕਾਸ਼ ਦਿਵਸ ਅਤੇ ਦੂਜਾ ਹੁੰਦਾ ਹੈ ਗੁਰਦਗੱਦੀ ਦਿਵਸ
0: ਜੀ
1: ਜਿਹੜਾ ਪਹਿਲਾ ਪ੍ਰਕਾਸ਼ ਦਿਵਸ ਹੈ ਜਿਹੜਾ 1 ਸਤੰਬਰ 1604 ਦੇ ਵਿੱਚ ਆਪਾਂ ਜੇ ਅਗਰ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਬਈ ਜੂਲੀਅਨ ਕੈਲੰਡਰ ਦੇ ਮੁਤਾਬਕ ਜਿਹੜਾ ਸੀ ਉਹ ਹੈ ਸੀ ਅਤੇ ਅੱਜ ਕੱਲ੍ਹ ਕਿਉਂਕਿ ਅਸੀਂ ਗਗੇਰੀਅਨ ਕੈਲੰਡਰ ਦੇ ਮੁਤਾਬਕ ਮਨਾਉਂਦੇ ਹਾਂ ਅਤੇ ਇਸ ਕਰਕੇ ਉਹ ਅੱਜ ਦੀ ਡੇਟ ਜਿਹੜੀ ਆਈ ਹੈ ਅਤੇ ਬਾਬਾ ਗੁਰੂ ਨਾਨਕ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਇਹ ਬੀੜ ਭਾਈ ਗੁਰਦਾਸ ਜੀ ਤੋਂ ਮਤਲਬ ਉਹਨੂੰ ਡਿਕਟੇਟ ਕਰਕੇ ਲਿਖਵਾਈ ਅਤੇ ਰਾਮਸਰ ਦੇ ਸਥਾਨ 'ਤੇ ਇਸ ਦਾ ਜਿਹੜਾ ਸੀ ਇਹਦਾ ਸੰਪਾਦਨ ਕੀਤਾ ਗਿਆ ਉਹਨਾਂ ਨੇ ਲਿਖਾਏ ਗੁਰੂ ਸਾਹਿਬ ਉਚਾਰਨ ਕਰਕੇ ਲਿਖਦੇ ਰਹੇ ਜਦੋਂ ਬੀੜ ਤਿਆਰ ਹੋਈ ਅਤੇ ਅੱਜ ਦੇ ਦਿਨ ਉਸ ਵਕਤ ਦੀ ਡੇਟ ਸੀ 1 ਸਤੰਬਰ 1604 ਕਿਉਂਕਿ ਜਿਸ ਸਮੇਂ ਪਹਿਲਾਂ ਦੱਸਿਆ ਕਿ ਉਹ ਜੂਲੀਅਨ ਕੈਲੰਡਰ ਦੇ ਮੁਤਾਬਕ ਸੀ ਬਾਅਦ ਦੇ ਵਿੱਚ ਉਸ 12 ਦਿਨ ਐਕਸਟਰਾ ਹੋਰ ਵੱਧ ਕੀਤੇ ਗਏ ਸੀ ਅਤੇ ਉਹ ਅੱਜ ਦੇ ਦਿਨ ਸੀ ਜਿਹੜਾ ਕਿ ਸ੍ਰੀ ਦਰਬਾਰ ਸਾਹਿਬ ਆ ਕੇ ਇਸ ਦਾ ਪ੍ਰਕਾਸ਼ ਪਹਿਲਾ ਪ੍ਰਕਾਸ਼ ਹੋਇਆ ਸੀ ਅਤੇ ਪਹਿਲੇ ਗ੍ਰੰਥੀ ਜਿਹੜੇ ਸਨ ਬਾਬਾ ਬੁੱਢਾ ਜੀ ਸਨ
0: ਜੀ
1: ਸੋ ਇਸ ਕਰਕੇ ਕਿਉਂਕਿ ਕਈ ਵਾਰੀ ਕਨਫਿਊਜ਼ਨ ਇਹ ਵੀ ਹੋ ਜਾਂਦਾ ਹੈ ਕਿਉਂਕਿ ਗੁਰਦੁਆਰਾ ਸਾਹਿਬ ਦਾ ਨਾਮ ਹੀ ਜਿਹੜਾ ਹੈ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਿਤੇ ਮਤਲਬ ਕਈ ਵਾਰੀ ਜਿਹੜਾ ਉਹ ਮਿਸਅੰਡਰਸਟੈਂਡਿੰਗ ਇਹ ਨਾ ਹੋਵੇ ਕਿ ਭਾਈ ਇਹਦੇ ਇਸ ਕਰਕੇ ਆ ਸੋ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪੂਰੇ ਵਿਸ਼ਵ ਭਰ ਦੇ ਵਿੱਚ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਜਿਹੜਾ ਕਿ ਮੇਰੇ ਹਿਸਾਬ ਨਾਲ ਅਗਰ ਡੇਟਾਂ ਦੇ ਹਿਸਾਬ ਨਾਲ ਲਈਏ ਤਾਂ ਉਹ 422ਵਾਂ
0: ਜੀ ਦੂਸਰਾ ਪਿਆਸਾ ਜੀ ਇਹਦੇ ਤੋਂ ਇਹ ਵੀ ਹੈਗਾ ਜੇ ਪ੍ਰਕਾਸ਼ ਪੁਰਬ ਦੀ ਆਪਾਂ ਗੱਲ ਕਰਦੇ ਹੈਗੇ ਹਾਂ ਤੇ ਦੈਟ ਮੀਨਸ ਕਿ ਜਦੋਂ ਇਹਦਾ ਸੰਪੂਰਨਤਾ ਹੋ ਗਈ ਆਦਿ ਗ੍ਰੰਥ ਬਣ ਗਿਆ ਉਹਦੇ 'ਚ ਗੁਰੂ ਸਾਹਿਬ ਨੇ ਆਪਣੇ ਤੋਂ ਵੀ ਜ਼ਿਆਦਾ ਇਹਨਾਂ ਨੂੰ ਮਹੱਤਤਾ ਦਿੱਤੀ
1: ਬਿਲਕੁਲ
0: ਠੀਕ ਹੈ ਤੇ ਉਹ ਦੈਟ ਮੀਨਸ ਉਹ ਸ਼ਬਦ ਸੀ ਅਤੇ ਉਸੇ ਸ਼ਬਦ ਜਿਹੜੀ ਹੈਗੀ ਦੁਨਿਆਵੀ ਆਪਾਂ ਜਦੋਂ ਵਿੱਦਿਆ ਲੈਂਦੇ ਹਾਂ ਉਹ ਵੀ ਆਪਾਂ ਜਿਹੜੀ ਹੈਗੀ ਕਿ ਵਿੱਦਿਆ ਲੈਂਦੇ ਹੈਗੇ ਹਾਂ ਅਤੇ ਉਸੇ ਦਾ ਹੀ ਉਪਰਾਲਾ ਇਹ ਸੰਸਥਾ ਵੱਲੋਂ ਕੀਤਾ ਜਾ ਰਿਹਾ ਗੋਬਿੰਦ ਸਰਵਰ ਸਕੂਲ ਜਿਹੜਾ ਹੈਗਾ ਕਿ ਕਾਫੀ ਹੋਰ ਵੀ ਦੇਸ਼ਾਂ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਿਸ ਹੈਗੀਆਂ ਪਰ ਇੱਥੇ ਵੀ ਜਿਹੜਾ ਹੈਗਾ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਅਤੇ ਮੇਰੇ ਕੋਲ ਇੱਕ ਲਿਸਟ ਆਈ ਮੈਂ

0: ਇਹ ਸਾਂਝੀ ਕਰ ਦੇਣਾ ਹੈਗਾ ਜੇ ਇਸ ਉਪਰਾਲੇ ਕਿਉਂਕਿ ਇਸੇ ਕੰਮ ਵਾਸਤੇ ਜਿਹੜਾ ਆਪਾਂ ਇੱਥੇ ਬੈਠੇ ਹੋਏ ਹਾਂ
1: ਮਕਸਦ ਤੇ ਇਹੀ ਹੈ ਸਾਡਾ
0: ਹਾਂਜੀ ਤੇ ਜਿਹੜੇ ਆਏ ਨੇ ਤੇ ਇਹ ਸਾਰੇ ਈ ਟ੍ਰਾਂਸਫਰਸ ਆਏ ਹੈਗੇ ਨੇ ਤੇ ਰਮਿੰਦਰ ਸਿੰਘ ਰੰਧਾਵਾ ਰੌਕੀ ਉਹਨਾਂ ਨੇ $200 ਸੇਵਾ ਕੀਤੀ ਹੈ ਜੀ ਤੇ ਵਿਕਰਮਦੀਪ ਸਿੰਘ ਮਨਹਾਨੀ ਉਹਨਾਂ $600 ਪਰਮਪਾਲ ਸਿੰਘ ਰਾਮਪੁਰਾ $51 ਨਵਨੀਤ ਸਿੰਘ ਨੇ $7 ਗੁਰਮੀਤ ਸਿੰਘ $452 ਨਵਜੋਤ ਕੌਰ $202 ਸੰਦੀਪ ਸਿੰਘ $101 ਕਵਲਜੀਤ ਸਿੰਘ ਉਹਨਾਂ ਨੇ $100 ਸੰਦੀਪ ਕੌਰ ਉਹਨਾਂ $500 ਸੁਮਨ ਸੈਣੀ $100 ਤੇਜਪਾਲ ਕੌਰ $700 ਰਣਜੀਤ ਸਿੰਘ ਉਹਨਾਂ ਨੇ $500 ਗੁਰਸ਼ਾਨ ਸਿੰਘ ਸਿੱਧੂ ਉਹਨਾਂ ਨੇ $11 ਦਵਿੰਦਰ ਸਿੰਘ ਸ਼ੇਰਗਿੱਲ ਉਹਨਾਂ ਨੇ $850 ਨਵਜੋਤ ਢਿੱਲ ਉਹਨਾਂ ਨੇ $302 ਮਨਜੋਤ ਸਿੰਘ $51 ਨਵਜੋਤ ਕੌਰ $17 ਸੰਦੀਪ ਸਿੰਘ $80 ਕਨਵਰ ਬੀਰ ਸਿੰਘ ਪੰਨੂ ਉਹਨਾਂ ਨੇ $370 ਨਵਜੋਤ ਢਿੱਲ ਉਹਨਾਂ ਨੇ $81 ਦਵਿੰਦਰ ਸਿੰਘ ਸ਼ੇਰਗਿੱਲ $667 ਸੁਰਜੀਤ ਸਿੰਘ ਉਹਨਾਂ ਨੇ $11 ਸੁਖਪ੍ਰੀਤ ਸਿੰਘ ਬਰਾੜ $1400 ਸਨਹੋਤ ਸਿੰਘ ਅਰੋੜਾ ਉਹਨਾਂ ਨੇ $200 ਫਿਰ ਸਨਹੋਤ ਸਿੰਘ ਅਰੋੜਾ ਨੇ ਉਹਨਾਂ ਨੇ $151 ਹੋਰ ਹੈ ਗੁਰਜੋਤ ਸਿੰਘ ਨੇ $350 ਬਲਵੰਤ ਸਿੰਘ ਉਹਨਾਂ ਨੇ $980 ਜਸਪ੍ਰੀਤ ਸਿੰਘ ਸੰਧੂ ਉਹਨਾਂ ਨੇ $1000 ਹਰਮਨ ਸਿੱਧੂ $51 ਭੁਪਿੰਦਰ ਕੌਰ ਬੁਆਲ ਉਹਨਾਂ ਨੇ $5 ਅਤੇ ਅਨਮੋਲ ਸਿੰਘ ਉਹਨਾਂ ਨੇ $860 ਰਵਿੰਦਰ ਸਿੰਘ $50 ਮਾਹਲ ਸਿੰਘ $100 ਨਿਰਮਲ ਸਿੰਘ $21 ਦਿਵਜੋਤ ਸਿੰਘ ਉਹਨਾਂ ਨੇ $100 ਗੌਰਵ ਸ਼ਰਮਾ $273 ਰਾਜਦੀਪ ਸਿੰਘ ਕਿੰਗਰਾ ਉਹਨਾਂ ਨੇ $200 ਕੁਲਜੀਤ ਕੁਮਾਰ $100 ਅਮਰਿੰਦਰ ਸਿੰਘ ਉਹਨਾਂ ਨੇ $51 ਮਨਜੀਤ ਸਿੰਘ $21 ਮਨਪ੍ਰੀਤ ਸਿੰਘ $11 ਗੁਰਭੇਜ ਗਿੱਲ $302 ਮਨਪ੍ਰੀਤ ਸਿੰਘ $202 ਅਤੇ ਪਰਵਿੰਦਰ ਸਿੰਘ ਉਹਨਾਂ ਨੇ $10 ਤੇ ਰਮੇਸ਼ ਜੀ ਅਸੀਂ ਤੁਸੀਂ ਦੇਖੋ ਕਿ ਹਰ ਤਰ੍ਹਾਂ ਦੀ ਅਮਾਊਂਟ ਹੈਗੀ ਹੈ ਹਜ਼ਾਰਾਂ ਚ ਹੈਗੀ ਹੈ
2: ਦੇਖ ਕੇ ਬਹੁਤ ਦਿਲ ਖੁਸ਼ ਹੋਇਆ ਕਿ ਦੇਖੋ ਇਹ ਲਿਸਟ ਤੁਹਾਨੂੰ ਬਾਰ ਬਾਰ ਆਈ ਜਾ ਰਹੀ ਹੈ ਇੱਕ ਇੱਕ ਨਵੀਂ ਨਵੀਂ ਔਰ ਈ ਟ੍ਰਾਂਸਫਰ ਹੋ ਰਹੀਆਂ ਨੇ ਲਗਭਗ 40 ਬੰਦੇ ਨੇ
0: ਹਾਂਜੀ
2: ਔਰ $55,000 ਜਿਹੜਾ ਉਹਨਾਂ ਨੇ ਡੋਨੇਟ ਕੀਤਾ ਹੈ ਦਾਨ ਦਿੱਤਾ ਹੈ ਔਰ ਇੱਕ ਬੜੇ ਚੰਗੇ ਉਪਰਾਲੇ ਵਾਸਤੇ ਇੱਕ ਬਹੁਤ ਹੀ ਵਧੀਆ ਜਿਹੜਾ ਮਕਸਦ ਹੈ ਉਹਦੇ ਵਾਸਤੇ ਔਰ ਇਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਔਰ ਅਸੀਂ ਹੋਰ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਹ ਸਾਰੀ ਗੱਲ ਨੂੰ ਸੁਣਨ ਦੇਖਣ ਇਹ ਤੋਂ ਭਾਵਨਾ ਜਿਹੜੀ ਹੈ ਉਹ ਵਧੀਆ ਜੀ ਭਾਵਨਾ ਲੈਣ ਮੋਟੀਵੇਟ ਹੋਣ ਅਤੇ ਬਹੁਤ ਸਾਰਾ ਜਿਹੜਾ ਕਿਉਂਕਿ ਕਿਸੇ ਵੀ ਵੱਡੇ ਉਪਰਾਲੇ ਵਾਸਤੇ ਬਹੁਤ ਧਨ ਦੀ ਲੋੜ ਹੁੰਦੀ ਹੈ ਬੜੇ ਸ਼ਰਮ ਦੀ ਲੋੜ ਹੁੰਦੀ ਹੈ ਬੜੀ ਮਿਹਨਤ ਦੀ ਲੋੜ ਹੁੰਦੀ ਹੈ ਔਰ ਉਹ ਮਿਹਨਤ ਤਦੇ ਕੀਤੀ ਜਾ ਸਕਦੀ ਹੈ ਜੇ ਉਹਦੇ ਵਸੀਲੇ ਇਕੱਠੇ ਕੀਤੇ ਜਾ ਸਕਣ ਔਰ ਇਹ ਵਸੀਲੇ ਜਿਹੜੇ ਹੈ ਉਹ ਇੱਕ ਹਰ ਬੰਦੇ ਦਾ ਆਪਣਾ ਆਪਣਾ ਇੱਕ ਛੋਟਾ ਛੋਟਾ ਜਿਹੜਾ ਉਹ ਦਾਨ ਹੈ ਜਿਹੜੀ ਉਹਦੀ ਸਹਿਯੋਗ ਹੈ ਉਹਦੀ ਲੋੜ ਹੈ ਔਰ ਇਹ ਬੜਾ ਵੇਖ ਕੇ ਮੇਰਾ ਦਿਲ ਬਹੁਤ ਖੁਸ਼ ਹੋਇਆ
0: ਜੀ ਇਹ ਨਾਲੇ ਹੈ ਵੀ ਸਾਰੇ ਈ ਟ੍ਰਾਂਸਫਰ ਤੋਂ ਜਿਹੜੇ ਹੈਗੇ ਨੇ ਪੈਸੇ ਆਏ ਨੇ ਔਰ ਈ ਟ੍ਰਾਂਸਫਰ ਦਾ ਅਸੀਂ ਵਾਰ ਵਾਰ ਕਹਿ ਰਹੇ ਹੈਗੇ ਕਿ ਤੁਸੀਂ ਦੂਰ ਹੈਗੇ ਹੋ ਤੇ ਤੁਸੀਂ ਜਿਹੜਾ ਹੈਗਾ
2: ਤੁਸੀਂ ਗੱਲ ਕੀਤੀ ਹੈ
0: ਹੁਣ ਈ ਟ੍ਰਾਂਸਫਰ ਵੀ ਜਿਹੜਾ ਹੈਗਾ ਕਰ ਸਕਦੇ ਹੈਗੇ ਹੋ ਉਹਦੇ ਵਾਸਤੇ ਈਮੇਲ ਹੈਗੀ ਈ ਟ੍ਰਾਂਸਫਰ ਵਾਸਤੇ gobindmark22@gmail.com ਤੇ ਜਾਂ ਤੁਸੀਂ ਜਿਹੜਾ ਹੈਗਾ ਕਿ ਫੋਨ ਕਾਲ ਕਰਕੇ ਵੀ ਆਪਣੀ ਜਿਹੜੀ ਹੈ ਡੋਨੇਸ਼ਨ ਪਲੈਜ ਕਰ ਸਕਦੇ ਹੋ ਲਿਖਵਾ ਸਕਦੇ ਹੋ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਦੇ ਸਕਦੇ ਹੋ ਉਹਦੇ ਵਾਸਤੇ ਨੰਬਰ ਹੈ 403-474-4522-403-474-4522
2: ਤੇ ਦੁਬਾਰਾ ਪੜ੍ਹ ਦਿਓ ਜੀ ਫਿਰ ਹੌਲੀ ਹੌਲੀ ਇਹਨਾਂ ਨੂੰ ਸਪੈਲਿੰਗ ਵਾਈਜ਼
0: ਜੀ ਤੇ ਈ ਟ੍ਰਾਂਸਫਰ ਵਾਸਤੇ ਜਿਹੜੀ ਈਮੇਲ ਹੈਗੀ ਆ ਗੋਬਿੰਦ ਮਾਰਗ GOPIND ਗੋਬਿੰਦ ਜਿੱਦਾਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲਿਖਦੇ ਹੈਗੇ ਆ ਗੋਬਿੰਦ ਅੱਗੇ ਮਾਰਗ MARG22@gmail.com ਠੀਕ ਹੈ ਤੇ ਇਹਦੇ ਤੇ ਜਿਹੜਾ ਹੈਗਾ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ ਕਾਫੀ ਸਾਰੇ ਲੋਕ ਇਸ ਚੀਜ਼ ਦਾ ਫਾਇਦਾ ਜਿਹੜਾ ਹੈਗਾ ਇਸ ਨੂੰ ਯੂਜ਼ ਕਰ ਰਹੇ ਨੇ ਸਿਸਟਮ ਨੂੰ ਈ ਟ੍ਰਾਂਸਫਰ ਕਰ ਰਹੇ ਨੇ
2: ਪਿਛਲੀ ਗੱਲਬਾਤ ਚ ਤੁਸੀਂ ਬਾਈ ਬਾਈ ਦੀ ਮਹੱਤਤਾ ਦੀ ਗੱਲ ਕਰਦੇ ਪਏ
0: ਉਹ ਪ੍ਰਬੰਧਕਾਂ ਨੂੰ ਪੁੱਛਦੇ ਹਾਂ ਜਦੋਂ ਆਏ ਬਾਈ ਬਾਈ ਦੀ ਕੀ ਮਹੱਤਤਾ ਹਾਂਜੀ ਰਾਜਬਾਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ
3: ਖਾਲਸਾ ਵਾਹਿਗੁਰੂ
0: ਭਾਈ ਸਾਹਿਬ ਜਿਹੜੇ ਹੁਣ ਇਹ ਉਪਰਾਲਾ ਹੋ ਰਿਹਾ ਤੁਸੀਂ ਵੈਸੇ ਬੜੀ ਸ਼ਿੱਦਤ ਨਾਲ ਗਾਂਹ ਹੋ

0: ਕਰਕੇ ਤੁਸੀਂ ਸਾਰੀਆਂ ਸਭਾਵਾਂ ਕਮੇਟੀ ਦੇ ਵਿੱਚ ਕਰਦੇ ਹੈਗੇ ਹੋ, ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਕਮੇਟੀ ਨੂੰ?
1: ਬਹੁਤ ਵਧੀਆ ਉਪਰਾਲਾ, ਕਿਉਂਕਿ ਆਪਣੀ ਕਮਿਊਨਿਟੀ ਨੂੰ ਸਕੂਲ ਦੀ ਵੀ ਘਾਟ ਸੀ, ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਸਾਹਿਬ ਉਹਨਾਂ ਨੇ ਸੇਵਾ ਕਰਕੇ ਅਤੇ ਬਣਾਇਆ ਉਹ ਸਕੂਲ, ਬਹੁਤ ਛੇ ਜਲਦੀ ਤਿਆਰ ਕੀਤਾ, ਜਿਹਦੇ ਨਾਲ ਆਪਣੇ ਮਤਲਬ ਆਪਣੀ ਕਮਿਊਨਿਟੀ ਦੇ ਬੱਚਿਆਂ ਨੂੰ ਕਾਫੀ ਮਤਲਬ ਸਕੂਲ ਦੇ ਵਿੱਚ ਐਡਮਿਸ਼ਨਾਂ ਮਿਲੀਆਂ ਅਤੇ ਸਾਰੇ ਆਪਣੇ ਬੱਚੇ ਅੱਜ ਕੱਲ੍ਹ ਲਾ ਕੇ ਹੀ ਇੱਥੇ, ਜਿਵੇਂ ਜਾਂ ਖਾਲਸਾ ਸਕੂਲ ਹੋ ਗਿਆ ਜਾਂ ਜਿਵੇਂ ਗੋਬਿੰਦ ਮਾਰਗ ਹੋ ਗਿਆ, ਇੱਥੇ ਸਾਰੇ ਬੱਚਿਆਂ ਨੂੰ ਐਡਮਿਸ਼ਨ ਦਵਾ ਕੇ ਰਾਜੀ ਨੇ, ਅਤੇ ਬਹੁਤ ਵਧੀਆ ਉਪਰਾਲਾ ਜੀ, ਅਤੇ ਸਾਰਿਆਂ ਨੂੰ ਪੜ੍ਹ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ, ਕਿਉਂਕਿ ਇਹ ਆਪਣੇ ਭਵਿੱਖ ਵਾਸਤੇ ਆ, ਕੋਈ ਆਪਣੇ ਵਾਸਤੇ ਨਹੀਂ, ਅਗਾਂਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਰੱਖਣਾ ਰਹਿਣਾ
0: ਜੀ, ਅਤੇ
1: ਬਹੁਤ ਵਧੀਆ ਉਪਰਾਲਾ ਕਰ ਰਿਹਾ ਜੀ ਗੁਰੂ ਘਰ, ਅਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਜੀ।
0: ਜੀ, ਅਤੇ ਜਿਵੇਂ ਇਹਨਾਂ ਨੇ ਪਿੱਛੇ ਮੈਂ ਕਿਹਾ ਇੱਕ ਤਾਂ ਹੈਗਾ ਕਿ ਬੜਾ ਵੀ ਬਿਲਕੁਲ ਸੈਂਟਰ ਦੇ ਵਿੱਚ ਹੈਗਾ, ਸ਼ਹਿਰ ਦੇ ਸੈਂਟਰ ਦੇ ਵਿੱਚ, ਅਤੇ ਜ਼ਮੀਨ ਵੀ ਨਾਲ ਹੀ ਮਿਲ ਜਾਣੀ, ਇਹ ਵੀ ਮੈਨੂੰ ਲੱਗਦਾ ਇਹਨਾਂ ਵਾਸਤੇ ਰੱਖੀ ਹੋਈ ਜੀ ਗੁਰੂ ਸਾਹਿਬ
1: ਨੇ, ਬਹੁਤ ਵਧੀਆ ਜੀ, ਫਿਰ ਵੀ ਨਾਲ ਲੱਗਦੀ ਕਿੱਥੇ ਮਿਲਦੀ ਆ, ਨਾਲ ਇਹਨਾਂ ਨੂੰ ਵਧੀਆ ਜ਼ਮੀਨ, ਚਲੋ ਭਾਈ ਸਾਹਿਬ ਉਹਨਾਂ ਨੇ ਵਧੀਆ ਉਪਰਾਲਾ ਕਰਕੇ ਦਿੱਤੀ ਵੀ ਆ, ਜਿਹਨਾਂ ਨੇ ਉਹ ਵੀ ਬੜੇ ਮਤਲਬ ਕਮਿਊਨਿਟੀ ਦੇ ਵਿੱਚ ਉੱਘੇ ਲੋਕ ਨੇ, ਜਿਹਨਾਂ ਨੇ ਸਰਤਾਂ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ, ਅਤੇ ਇਹ ਬਹੁਤ ਵਧੀਆ ਉਪਰਾਲਾ ਹੋ ਗਿਆ। ਇੱਕ ਤਾਂ ਆਪਾਂ ਤੁਰ ਕੇ ਬੱਚਿਆਂ ਨੂੰ ਛੱਡਣਾ ਕਰਨਾ ਜਦੋਂ ਮਰਜ਼ੀ, ਆਪਾਂ ਗਰਾਊਂਡਾਂ ਵੀ ਇਹਨਾਂ ਦੀਆਂ ਯੂਜ਼ ਕਰ ਸਕਦੇ ਹਾਂ, ਕੋਈ ਕੱਲ੍ਹ ਨੂੰ ਈਵੈਂਟ ਹੁੰਦੇ ਨੇ, ਬਹੁਤ ਵਧੀਆ ਸਾਰਾ ਉਪਰਾਲਾ ਹੈਗਾ, ਸਾਰਾ ਬਣਿਆ ਹੀ ਸਕੂਲ ਬਹੁਤ ਸੋਹਣਾ, ਅਤੇ ਬਹੁਤ ਛੇਤੀ ਬਣਿਆ ਜੀ, ਵੱਡੀ ਗੱਲ ਇਹ ਹੈ, ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ, ਹਰ ਬੰਦੇ ਨੂੰ ਜਿਹਨੂੰ ਵੀ ਉਹਨਾਂ ਇਹਨਾਂ ਨੇ ਜਿਹੜੀ ਵੀ ਡਿਊਟੀ ਲਾਈ, ਹਰੇਕ ਨੇ ਆਪਦੀ ਡਿਊਟੀ ਪ੍ਰੋਪਰ ਨਿਭਾਈ ਹੈ ਜੀ, ਅਤੇ ਬਹੁਤ ਵਧੀਆ ਉਪਰਾਲਾ ਸੀ ਜੀ।
0: ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਗਾਂ ਵੱਧ ਕੇ ਜਿਹੜੀ
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
2: ਕਾਲ ਕਰੋ 5877-36890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ, ਜਾਂ ਕਾਲ ਕਰੋ 5877-36890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
4: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਦਿੰਦੇ ਹੋ ਉਸੇ ਉਹਦਾ ਮਾਹੌਲ ਦਾ ਅਸਰ ਸਾਡੇ ਬੱਚਿਆਂ ਤੇ ਵੀ ਪੈਂਦਾ ਹੈਗਾ।
1: ਬਿਲਕੁਲ ਜੀ, ਇਹੀ ਹੈ ਜੀ, ਹੁਣ ਲਾਇਬ੍ਰੇਰੀ ਹੋਊ ਤਾਂ ਬੱਚਾ ਆਪੇ ਜਾਂ ਤਾਂ ਘਰੇ ਕਿਤਾਬ ਲੈ ਕੇ ਜਾਊ ਜਾਂ ਉਹ ਓਦਾਂ ਦਾ ਸ਼ੌਂਕ ਪਾਲੂਗਾ। ਤੇ ਇਹ ਆ ਵੀ ਇੱਕ ਲਾਇਬ੍ਰੇਰੀ ਹੋਣੀ ਬਹੁਤ ਹੀ ਜ਼ਰੂਰੀ ਆ ਜਿੱਥੇ ਹਰ ਇੱਕ ਵਰਗ ਲਈ ਕਿਤਾਬਾਂ ਅਵੇਲੇਬਲ ਹੋਣ, ਕੱਲੀਆਂ ਪੰਜਾਬੀ ਨਹੀਂ, ਉਹਦੇ ਵਿੱਚ ਇੰਗਲਿਸ਼ ਵੀ ਹੋਣ, ਹੋਰ ਲੈਂਗੁਏਜਿਸ ਵੀ ਹੋਣ, ਜਾਣੀ ਕਿ ਜਿਹੜਾ ਵੀ ਬੰਦਾ ਆਵੇ ਉਹਦੇ ਲਈ ਕੁਛ ਨਾ ਕੁਛ ਪੜ੍ਹਨ ਉੱਥੇ ਹੋਵੇ।
2: ਬਿਲਕੁਲ ਬਿਲਕੁਲ। ਔਰ ਆਪਣੇ ਸੱਭਿਆਚਾਰ ਦੀਆਂ ਕਿਤਾਬਾਂ ਜੇ ਉਹਨੂੰ ਹੋਰ ਲਾਇਬ੍ਰੇਰੀ 'ਚ ਨਹੀਂ ਮਿਲਦੀਆਂ ਇੱਥੇ ਤਾਂ ਮਿਲਣ।
1: ਹਾਂਜੀ
0: ਹਾਂਜੀ। ਅਤੇ ਮੰਜੀ ਭਾਈ ਅਤੇ ਰਾਜੀ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਸ਼ਾਮਿਲ ਹੋਏ। ਮੈਸੇ ਸੰਗਤ ਨੂੰ
1: ਧੰਨਵਾਦ, ਸੰਗਤ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਵੱਧ ਚੜ੍ਹ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਈਏ ਆਪਣੀ।

0: ਵੱਡੀ ਕਮਿਊਨਿਟੀ ਆ ਕਿ ਜਿਹੜਾ ਇਹ ਟੀਚਾ ਅੱਜ ਆਪਾਂ ਰੱਖਿਆ ਤੇ ਇਹਨੂੰ ਆਪਾਂ ਜ਼ਰੂਰ ਪੂਰਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸੋ ਜਿਹੜੇ ਸਾਡੇ ਨਾਲ ਹੁਣੇ ਜੁੜੇ ਨੇ ਤੇ ਉਹਨਾਂ ਨੂੰ ਫਿਰ ਆਪਾਂ ਇੱਕ ਵਾਰੀ ਰਿਮਾਇੰਡ ਕਰਵਾ ਦਈਏ। ਹਾਂਜੀ ਹਾਂਜੀ ਚੂਰੀ ਸਾਹਿਬ ਤੁਸੀਂ ਆਉਣਾ
2: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
3: ਕਾਲ ਕਰੋ 5875306890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਜਾਂ ਕਾਲ ਕਰੋ 5873606890।
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
4: ਨਮਸਤੇ ਸਤਿ ਸ਼੍ਰੀ ਅਕਾਲ ਆਦਾ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
1: मिलिए डॉक्टर मघर शाह और डॉक्टर समरीन रहमान से
2: हमारे तजुर्बाकार डॉक्टर्स आपको देती है मुकम्मल केयर
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
2: आपकी सेहत हमारी जिम्मेदारी
3: नमस्ते सत श्री अकाल लादा You're listening to Calgary's most popular radio Radio Sabra 94.7 FM
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਅੱਜ ਵੈ ਪਛਾਣੀ ਨਹੀਂ ਜਾਂਦੀ
6: ਅੱਜ ਪੱਗ ਬੰਨੀ ਹੈ ਨਾ
5: ਸਟਾਰ ਸਜਾ ਕੇ ਆਏ ਨੇ ਅੱਜ ਇਸ ਕਰਕੇ ਪਛਾਣੀ ਨਹੀਂ ਹੈਗੀ ਤੇ ਕੀ ਕਹਿਣਾ
6: ਚਾਹੋਗੇ ਹੌਲੀ ਹੌਲੀ ਮੈਂ ਕਿਹਾ ਵੀ ਇੱਧਰ ਨੂੰ ਹੋਈਏ
5: ਨਹੀਂ ਆਵੇ ਤੇ ਬੜੇ ਫਾਇਦੇ ਹੈਗੇ ਨੇ ਧੁੱਪ ਸ਼ਾਂਤ ਵੀ ਪਛਾਣਦੇ ਨੇ ਤੇ ਸੋਹਣੀ ਲੱਗਦੀ
6: ਬਾਕੀ ਇਹ ਹੈ ਜੀ ਅੱਜ ਸਵੇਰ ਤੋਂ ਜਿਹੜਾ ਮੀਡੀਆ ਥੋਨ ਗੁਰੂ ਘਰ ਦੇ ਵਿੱਚ ਚੱਲ ਰਿਹਾ ਦੇਖਦੇ ਹਾਂ ਵੀ ਪਾਰਕਿੰਗ ਲਾਟ ਦੇ ਮੈਂ ਵੈਸੇ ਪਹਿਲੀ ਵਾਰੀ ਆਇਆ ਸੁਬਾਹ ਤੋਂ ਲੈ ਕੇ ਹੁਣ ਤੱਕ ਪਾਰਕਿੰਗ ਫੁੱਲ ਹੈ ਤੇ ਲੋਕ ਜਿਹੜੀ ਸੰਗਤ ਹੈ ਉਹ ਵੀ ਕਾਫੀ ਹੁਮ ਹੁਮਾ ਕੇ ਆ ਰਹੀ ਹੈ ਜਿਹੜਾ ਮੀਡੀਆ ਥੋਨ ਦਾ ਕਾਰਨ ਅੱਜ ਦਾ ਉਹ 5 ਏਕੜ ਜ਼ਮੀਨ ਹੈ ਜਿਹੜੀ ਗੁਰੂ ਘਰ ਨੇ ਲਈ ਹੈ ਜਿਹਦੇ ਵਿੱਚ ਸਕੂਲ ਤੇ ਨਾਲ ਕਮਿਊਨਿਟੀ ਹਾਲ ਤੇ ਹੁਣ ਮੇਰਾ ਖਿਆਲ ਲਾਇਬ੍ਰੇਰੀ ਵੀ ਗੱਲ ਕਰਦੇ ਸੀ ਉਹ ਜਦੋਂ ਸਕੂਲ ਆ ਗਿਆ ਤੇ ਲਾਇਬ੍ਰੇਰੀ ਵੀ ਵਿੱਚ ਆ ਜਾਂਦੀ ਹੈ ਉਹਦੇ ਸੋ
5: ਪਰ ਇਹਦੇ ਚ ਥੋੜਾ ਜਿਹਾ ਮੈਂ ਵਿੱਚ ਐਡ ਕਰਨਾ ਚਾਹੁੰਦਾ ਕਿ ਜਿਹੜਾ ਲਾਇਬ੍ਰੇਰੀ ਹੈਗੀ ਆ ਪ੍ਰਬੰਧਕਾਂ ਵੱਲੋਂ ਇਹੀ ਹੈਗਾ ਕਿ ਕੋਈ ਵੀ ਆ ਕੇ ਉੱਥੇ ਪੜ੍ਹ ਸਕਦਾ ਹੈਗਾ ਇੱਕ ਉਹਦਾ ਸਕੂਲ ਦੇ ਨਾਲ ਲਾਇਬ੍ਰੇਰੀ

0: ਕੋਈ ਮੈਂਬਰਸ਼ਿਪ ਦੀ
1: ਹਾਂ ਉਹਦੇ ਇੱਕ ਸਪੈਸ਼ਲ ਫੋਕਸ
2: ਹੋਵੇ ਮੈਂਬਰਸ਼ਿਪ ਹੋਏਗੀ ਵੀ ਤੇ ਉਹਦੀ ਭਾਵੇਂ ਫੀਸ ਵੀ ਹੋਵੇ ਪਰ ਇੱਕ ਮਾਹੌਲ ਤੇ ਮਿਲੇਗਾ ਨਾ
0: ਬਿਲਕੁਲ ਬਿਲਕੁਲ
2: ਆਪਾਂ ਇਹ ਨਹੀਂ ਕਹਿੰਦੇ ਕਿਉਂਕਿ ਕੱਲ ਨੂੰ ਹੋ ਸਕਦਾ ਫੀਸ ਲਗਾ ਦਾਂ ਜਾਂ ਮੈਂਬਰਸ਼ਿਪ ਲਗਾ ਦਾਂ ਪਰ ਉਹ ਕਿਉਂਕਿ ਤੁਹਾਨੂੰ ਇੱਕ ਸਹੂਲਤ ਤੇ ਮਿਲੀ ਹੈਗੀ ਨਾ
0: ਹਾਂ ਬਿਲਕੁਲ
2: ਜਿਵੇਂ ਹੁਣ ਦਸ਼ਮੇਸ਼ ਕਲਚਰ ਸੈਂਟਰ ਗੁਰਦਾਸ ਉੱਥੇ ਵੀ ਲਾਇਬ੍ਰੇਰੀ ਹੈਗੀ ਮੈਂਬਰਸ਼ਿਪ ਉੱਥੇ ਵੀ ਦੇਣੀ ਪੈਂਦੀ ਹੈਗੀ ਤੁਹਾਨੂੰ ਉੱਥੇ ਵੀ ਤੁਹਾਨੂੰ ਜਿਹੜੀ ਹੈਗੀ ਮੈਂਬਰਸ਼ਿਪ ਹੈ ਤਾਂ ਤੁਸੀਂ ਜਿਹੜੀ ਹੈਗੀ ਕਿਤਾਬ ਲੈ ਸਕਦੇ ਹੈਗੇ ਹੋ ਤੋ ਸੇਮ ਹੀ ਇੱਥੇ ਹੈਗਾ ਤੇ ਪਰ ਇਹ ਹੈਗਾ ਕਿ ਮਾਹੌਲ ਜਿਹੜਾ ਮਿਲਣਾ ਉਹ ਬੜੀ ਵੱਡੀ ਚੀਜ਼
0: ਹੈ ਬਿਲਕੁਲ ਬਿਲਕੁਲ ਇੱਕ ਵਾਰੀ ਆਪਾਂ ਨੰਬਰ ਸ਼ੇਅਰ ਕਰ ਦਈਏ ਜੇ ਕਿਸੇ ਨੇ ਫੋਨ ਕਰਕੇ ਗੁਰੂ ਘਰ ਦੇ ਡੋਨੇਸ਼ਨ ਵੀਜ਼ਾ ਜਾਂ ਮਾਸਟਰ ਕਾਰਡ ਦੇਣਾ ਤਾਂ ਫੋਨ ਨੰਬਰ ਹੈ ਜੀ 403-474-4542 403-474-4522 ਜਾਂ ਤੁਸੀਂ ਈਮੇਲ ਟ੍ਰਾਂਸਫਰ ਵੀ ਕਰ ਸਕਦੇ ਹੋ ਕਿਸੇ ਰੀਜ਼ਨ ਤੁਸੀਂ ਗੁਰੂ ਘਰ ਨਹੀਂ ਆ ਸਕਦੇ ਤਾਂ ਈਮੇਲ ਟ੍ਰਾਂਸਫਰ ਕਰਨ ਦਾ ਜਿਹੜਾ ਐਡਰੈਸ ਆ ਗੋਬਿੰਦ ਮਾਰਗ 22@gmail.com ਸਪੈਲਿੰਗ ਬੋਲ ਦਿੰਦਾ ਮੈਂ GOBIND MARG22@gmail.com ਸੋ ਜਿੰਨਾ ਵੀ ਵੱਧ ਤੋਂ ਵੱਧ ਕਰ ਸਕਦੇ ਹਾਂ ਜ਼ਰੂਰ ਕਰੋ ਘੱਟ ਤੋਂ ਘੱਟ ਕਰ ਸਕਦੇ ਹਾਂ ਉਹ ਵੀ ਕਰੋ ਜੇ ਇੱਕ ਡਾਲਰ ਵੀ ਤੁਸੀਂ ਡੋਨੇਟ ਕਰੋਗੇ ਉਹ ਵੀ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਵੀ ਇਹ ਬੂੰਦ ਬੂੰਦ ਨਾਲ ਤਲਾ ਭਰ ਜਾਂਦਾ ਹੈ
2: ਆਪਾਂ ਤੇ ਨਾ ਦੇਖੋ ਉਸੇ ਜੋਸ਼ ਨਾਲ ਹੀ ਬੋਲ ਰਹੇ ਹੈਗੇ ਆ ਕਈਆਂ ਨੇ $5 ਵੀ ਕੀਤੇ ਨੇ 7 ਵੀ ਕੀਤੇ ਨੇ ਕਈਆਂ ਨੇ ਮਤਲਬ 3100 ਵੀ ਕੀਤਾ ਤੇ ਕੁਲਦੀਪ ਜੀ ਆਪਣੇ ਤੇ ਜੋਸ਼ ਉਹੀ ਆ
3: ਟੋਟਲ ਸ਼ਾਂਤੀ ਸਰੂਪ ਹੋਣਾ ਦਾ 200 ਆ ਜੀ ਰਾਜਵੀਰ ਕੌਰ ਗਰੇਵਾਲ ਹੋਣਾ ਦੇ 100 ਜਸਕਰਨ ਸਿੰਘ ਸਿੱਧੂ ਹੋਣਾ ਦੇ 50 ਜਸ ਬਿਰਦੀ ਤੇ ਐਂਡ ਜਸ ਬਿਰਦੀ ਐਂਡ ਐਸੋਸੀਏਟਸ ਇਹਨਾਂ ਦੇ 500 ਔਰ ਕਾਰਨਰ ਬਰੁੱਕ ਫਿਜ਼ੀਓ ਫਿਜ਼ੀਓ ਇਹਨਾਂ ਦੇ 500 ਜੀ ਔਰ ਇੱਕ ਹੋਰ ਫਿਜ਼ੀਓ ਹੈ ਜੀ ਐਂਟਰਪ੍ਰਾਈਜ਼ ਪੂਰਾ ਨਹੀਂ ਚਲੋ ਕੋਈ ਨਹੀਂ $500 ਇਹਨਾਂ ਦਾ ਜੀ
2: ਐਮਪਾਇਰ
3: ਸਟੂਡੀਓ ਕਈ ਵਾਰੀ ਸਾਨੂੰ ਤੁਕ ਅਜਿਹਾ ਲੋੜਾ ਪੈਂਦਾ ਸਾਹਿਲਪ੍ਰੀਤ ਸਿੰਘ $100 ਜੀ ਤੇ ਰਜਿੰਦਰ ਸਿੰਘ $2100 ਜੀ ਇਹਨਾਂ ਦਾ ਫੇਅਰ ਡੀਲ ਫਰਨੀਚਰ ਵੱਲੋਂ ਵਿਜੇ ਜੁਐਲਰਸ ਵੱਲੋਂ $200 ਜੀ ਤੇ ਗੁਰਦੀਪ ਸਿੰਘ ਦਿਓਲ ਹੋਣਾ ਵੱਲੋਂ $100 ਜੀ
2: ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ
3: $4,350 ਇਹਨਾਂ ਦਾ ਕੁੱਲ ਜੋੜ ਹੈ ਜੀ ਟੋਟਲ ਹੈ ਸੋ ਇਹ ਜਿਹੜੀ ਅਸੀਂ ਅਪੀਲ ਕਰ ਰਹੇ ਹਾਂ ਜੀ ਤੇ ਇਸ ਅਪੀਲ ਨੂੰ ਵਾਹਵਾ ਸਾਡੇ ਸੁਣ ਕੇ ਜਿਹੜੇ ਇੱਥੇ ਸੱਜਣ ਪਹੁੰਚੇ ਨੇ ਪਤਵੰਤ ਸੱਜਣ ਵੀ ਆਏ ਨੇ ਸ਼ਹਿਰ ਦੇ ਸਾਡੇ ਦੇ ਨਾਲ ਕੁਛ ਬਿਜ਼ਨਸ ਪਰਸਨ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡੀ ਆਵਾਜ਼ ਨੂੰ ਤੇ ਗੁਰਦੁਆਰਾ ਸਾਹਿਬ ਦੀ ਤੇ ਸਕੂਲ ਦੀ ਜਿਹੜੀ ਕਮੇਟੀ ਹੈ ਉਹਨਾਂ ਦੀ ਬੇਨਤੀ ਨੂੰ ਸਵੀਕਾਰਦੇ ਹੋਏ ਇਸ ਵਡਮੁੱਲੇ ਕਾਰਜ ਦੇ ਵਿੱਚ ਸੋਹਣਾ ਯੋਗਦਾਨ ਜਿਹੜਾ ਪਾਇਆ ਜੀ ਤੇ ਪਾਉਂਦੇ ਰਹੋ ਆਉਣ ਵਾਲੇ ਦਿਨਾਂ ਵਿੱਚ ਇਹ ਨਹੀਂ ਕਿ ਅੱਜ ਹੀ ਫੰਡ ਰੇਜ਼ਿੰਗ ਹੈ ਤੇ ਤੁਸੀਂ ਆਉਂਦੇ ਜਾਂਦੇ ਰਹੋ ਤੇ ਦੇਖੋ ਕਿਸ ਤਰ੍ਹਾਂ ਦਾ ਕੰਮ ਹੈ ਤੇ ਕੀ ਹੋਣ ਜਾ ਰਿਹਾ ਤੇ ਸਾਰਾ ਜਿਹੜਾ ਜੀ ਉਹਦੇ ਵਿੱਚ ਪਾਰਟਿਸਿਪੇਟ ਕਰੋ ਚੰਗੀ ਤਰ੍ਹਾਂ
0: ਮੈਂ ਪਹਿਲਾਂ ਵੀ ਗੱਲ ਕਰੀ ਸੀਗੀ ਜਦੋਂ ਗੱਲ ਕਰਦੇ ਆ ਨਾ ਡੋਨੇਸ਼ਨ ਦੀ ਜਾਂ ਕਦੇ ਕੋਈ ਕਿਸੇ ਕਾਰਨ ਨੁਕਸਾਨ ਹੋ ਜਾਂਦਾ ਦੁਨੀਆ ਭਰ ਦੇ ਵਿੱਚ
3: ਬਿਲਕੁਲ
2: ਪੁਰਾਣੇ ਬੰਦੇ ਬੈਠੇ ਉਹਦਾ ਕਾਰਨ ਪਤਾ ਕੀ ਹੈਗਾ ਉਹਦਾ ਕਾਰਨ ਇਹ ਹੈਗਾ ਕਿ ਇਹ ਜਿਹੜੀਆਂ ਚੀਜ਼ਾਂ ਤੇ ਦੱਸਣ ਵਾਲੀਆਂ ਬੰਦੀਆਂ ਇਹੀ ਮੌਕੇ
0: ਬਿਲਕੁਲ ਬਿਲਕੁਲ
2: ਜਦੋਂ ਅਸੀਂ ਮੈਂ ਕਮਿਊਨਿਟੀ ਨੂੰ ਆਪਣੀ ਪੁਰਾਣੀ ਜਿਹੜੇ ਬੰਦੇ ਨੇ ਉਹਨਾਂ ਦੇ ਬਾਰੇ ਦੱਸ ਸਕਦੇ ਹਾਂ ਤੇ ਉਹਨਾਂ ਦੇ ਯੋਗਦਾਨ ਬਾਰੇ ਦੱਸ ਸਕਦੇ ਹੈ
0: ਦੇਖੋ ਜਦੋਂ ਜੇ ਆਪਾਂ
2: ਆਜੋ ਮੇਰੇ ਆਜੋ ਤੁਸੀਂ ਇੱਕ ਵਾਰੀ ਪੁਰਾਣੀਆਂ ਗੱਲਾਂ ਕਰ ਲਓ ਨਹੀਂ ਨਹੀਂ ਆਜੋ ਮੈਂ ਬੈਠਾਗਾ ਪਰ ਇਸ ਟੌਪਿਕ ਤੇ ਜਿਹੜੀ ਹੈਗੀ
3: ਤੁਸੀਂ ਇਹ ਵੀ ਤਾਂ ਦੇਖੋ ਨਾ ਜੀ ਪਕੌੜੇ ਵੀ ਤਾਂ ਪਏ ਨਾ ਉਹ ਕਿਵੇਂ ਆ ਜਾਣ ਹੁਣ ਤੁਸੀਂ ਉਹਨਾਂ ਨੂੰ ਬਾਰ-ਬਾਰ ਕਿਵੇਂ ਪਾਉਣਾ
0: ਤੇ ਇਹਨਾਂ ਨੂੰ ਵੀ ਉਹੀ ਪਕੌੜੇ ਦਿਸਦੇ ਆ ਨਾ
3: ਹਾਂਜੀ ਨਹੀਂ ਨਾ ਉਹਨਾਂ ਦੇ ਖਾਣੇ ਨਾ ਆਜ ਮਾਈਕ ਆ ਗਿਆ ਜੀ ਉਹਨਾਂ ਕੋਲ ਹਾਂਜੀ ਨਹੀਂ ਮਾਈਕ ਆ ਗਿਆ ਮੇਰੇ ਕੋਲੇ ਦੇਖੋ ਇਹ ਜੀਰ ਪਰਿਵਾਰ ਬਹੁਤ ਪੁਰਾਣਾ ਪਰਿਵਾਰ ਹੈ ਜਿਵੇਂ ਸ੍ਰੀਤਮ ਹੋਣੇ ਨੇ ਦੱਸਿਆ ਸਟੈਂਪੀਡ ਗਰਾਊਂਡ ਦੇ ਨਾਲ ਵਿਕਟੋਰੀਆ ਪਾਰਕ ਦਾ ਵੱਡਾ ਹਿੱਸਾ ਇਹ ਪਰਿਵਾਰ ਓਨ ਕਰਦਾ ਸੀ
0: ਤੇ
3: ਜਦੋਂ ਸਟੈਂਪੀਡ ਦਾ ਮੇਲਾ ਲੱਗਦਾ ਸੀਗਾ ਤਾਂ ਇਹ ਉੱਥੇ ਤਕਰੀਬਨ ਇਹਨਾਂ ਦਾ ਲੋਕਾਂ ਨੂੰ ਪਾਰਕਿੰਗ
0: ਫੈਸਿਲਿਟੀ
3: ਵੀ ਘਰਾਂ ਦੇ ਵਿੱਚ ਕਿਉਂਕਿ ਜ਼ਿਆਦਾ ਘਰ ਇਹਨਾਂ ਦੇ ਰੈਂਟ ਦਿੱਤੇ ਹੋਏ ਸੀਗੇ ਤੇ ਬਹੁਤ ਪੁਰਾਣਾ ਇਸ ਕਰਕੇ ਉਹ ਈਵਨ ਐਲਬਰਟ ਪਾਰਕ ਦੇ ਵਿੱਚ ਵੀ ਕਾਫੀ ਇਹਨਾਂ ਕੋਲ ਪ੍ਰਾਪਰਟੀਆਂ ਸੀਗੀਆਂ ਬਹੁਤ ਪੁਰਾਣਾ ਪਰਿਵਾਰ ਔਰ ਮਿਹਨਤੀ ਪਰਿਵਾਰ ਹੈ ਸਾਰੇ ਹੁਣ ਰਾਮਦਾਸ ਆਟੋ ਨੂੰ ਕੌਣ

0: ਜਾਣਦਾ ਹੈਗਾ ਰਾਮਾਟੋ 17 Avenue ਤੇ 52 Street ਤੇ ਪਹਿਲਾਂ ਹੁੰਦਾ ਸੀਗਾ, ਉਹ ਤੋਂ ਬਾਅਦ ਉਹਨਾਂ ਨੇ 17 Avenue ਤੇ ਅੱਗੇ ਜਾ ਕੇ ਆਪਣੀ ਆਪਦੀ ਬਿਲਡਿੰਗ ਬਣਾ ਲਈ ਹੈ ਤੇ ਕਸ਼ਮੀਰ ਹੁਣੀ ਇਹ ਸਾਰੇ ਮੋਨਟਰੀ ਪਾਰਕ ਚ ਜਿਹੜਾ ਨਾਰਥ ਈਸਟ ਬਾਰਡਰ ਡਿਪੂ ਹੈ ਉਹ ਬਿਲਡਿੰਗ ਵੀ ਇਹ ਵਿੱਚ ਹਿੱਸੇਦਾਰ ਨੇ ਮਾਹਲ ਉਹਨਾਂ ਦੇ ਨਾਲ ਬਲਜੀਤ ਮਾਹਲ ਉਹਨਾਂ ਦੇ ਨਾਲ ਸੋ ਮਿਹਨਤੀ ਪਰਿਵਾਰ ਹੈ ਜੀ ਤੇ ਵਧੀ ਚੰਗਾ ਲੱਗਿਆ ਕਿ ਉਹ ਆਏ ਆ ਖੁਦ ਚੱਲ ਕੇ ਤੇ $2500
1: ਬਹੁਤ ਵਧੀਆ
0: ਬਹੁਤ ਵਧੀਆ ਧੰਨਵਾਦ ਆ ਉਹਨਾਂ ਦਾ
2: ਥੈਂਕ ਯੂ ਤੇ ਉਹੀ ਮੈਂ ਕਿਹਾ ਕਿ ਜਿਹੜੇ ਪੁਰਾਣੇ ਜਿਨ੍ਹਾਂ ਨੇ ਇੱਥੇ ਆਪਣੀਆਂ ਸੇਵਾਵਾਂ ਦਿੱਤੀਆਂ ਮਿਹਨਤਾਂ ਕੀਤੀਆਂ ਔਰ ਇੱਥੇ ਆਪਣੇ ਪੈਰ ਜਮਾਏ ਉਹਨਾਂ ਦੇ ਕਰਕੇ ਜਿਹੜਾ ਹੈਗਾ ਹੈ ਅਸੀਂ ਉਹ ਆਜ਼ਾਦੀ ਮਾਣਦੇ ਹੈਗੇ ਇੱਥੇ ਆਪਾਂ ਖੁੱਲੇ ਡੁੱਲੇ ਰਹਿ ਰਹੇ ਹੈਗੇ ਆ ਜੋ ਅਸੀਂ ਅੱਜ ਕਰਾਂਗੇ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਉਹਨੂੰ
1: ਬੈਨੀਫਿਟ ਹੋਏਗਾ ਦੇਖੋ ਇਹ ਜਿਹੜਾ ਸਕੂਲ ਹੈ ਨਾ ਪਹਿਲਾਂ ਵੀ ਆਪਾਂ ਸੁਬਾ ਇੱਕ ਦੋ ਵਾਰੀ ਗੱਲ ਕਰੀ ਹੈ ਸਕੂਲ
2: ਸੇਵਾਵਾਂ ਦਿੱਤੀਆਂ ਮਿਹਨਤਾਂ ਕੀਤੀਆਂ ਔਰ ਇੱਥੇ ਆਪਣੇ ਪੈਰ ਜਮਾਏ ਉਹਨਾਂ ਦੇ ਕਰਕੇ ਜਿਹੜਾ ਹੈਗਾ ਹੈ ਅਸੀਂ ਉਹ ਆਜ਼ਾਦੀ ਮਾਣਦੇ ਹੈਗੇ ਇੱਥੇ ਆਪਾਂ ਖੁੱਲੇ ਡੁੱਲੇ ਰਹਿ ਰਹੇ ਹੈਗੇ ਆ ਜੋ ਅਸੀਂ ਅੱਜ ਕਰਾਂਗੇ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਉਹਨੂੰ ਜਿਹੜਾ ਹੈਗਾ ਕਿ ਬੈਨੀਫਿਟ ਹੋਏਗਾ
1: ਦੇਖੋ ਇਹ ਜਿਹੜਾ ਸਕੂਲ ਹੈ ਨਾ ਪਹਿਲਾਂ ਵੀ ਆਪਾਂ ਸੁਬਾ ਇੱਕ ਦੋ ਵਾਰੀ ਗੱਲ ਕਰੀ ਹੈ ਸਕੂਲ ਜਦੋਂ ਬਣ ਜਾਂਦਾ ਹੈ ਸਾਡੇ ਅਗਲੀਆਂ ਜਿਹੜੀਆਂ ਪੀੜ੍ਹੀਆਂ ਬੱਚਿਆਂ ਨੇ ਆਉਣਾ ਉਦੋਂ ਬਾਅਦ ਇਹ ਸਕੂਲ 200-250-300 ਸਾਲ 500 ਸਾਲ ਤੱਕ ਰਹਿ ਜਾਣਾ
2: ਬਿਲਕੁਲ
3: ਸੇਵਾ ਕਰ ਰਹੀ ਹੈ
1: ਜੇ ਜੇ ਦੇਖੋ ਸਕੂਲ ਢਹਿ ਵੀ ਜਾਊਗਾ ਰੈਨੋਵੇਸ਼ਨ ਹੋ ਜਾਊਗਾ ਜਾਂ ਨਵਾਂ ਸਕੂਲ ਬਣ ਜਾਊਗਾ ਜ਼ਮੀਨ ਹੈ ਜਿਹੜੀ ਜਿਹੜੀ ਲੈ ਰਹੇ ਹੋ ਤਾਂ ਇੱਥੇ ਰਹੂਗੀ ਨਾ
3: ਬਿਲਕੁਲ
2: ਇੱਕ ਹੋਰ ਜਿਹੜੀ ਚੀਜ਼ ਹੈ ਕੁਲਦੀਪ ਭਾਜੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਕਿਸੇ
4: ਨੂੰ ਤਾਂ ਭਾਵੇਂ ਹਿੱਸਾ ਦੇ ਵਿੱਚ ਹੋਵੇ ਨਾ ਹੋਵੇ ਹਨਾ ਕੋਈ ਵੀ ਜਿਹੜੀ ਜਾਇਦਾਦ ਹੁੰਦੀ ਹੈ ਕੋਈ ਫੈਕਟਰੀ ਕਿਸੇ ਨੇ ਲਗਾਈ ਹੈ ਕੋਈ ਕਾਰੋਬਾਰ ਕਿਸੇ ਨੇ ਸ਼ੁਰੂ ਕੀਤਾ ਹੈਗਾ ਉਹ ਸਾਰੀ ਕਮਿਊਨਿਟੀ ਦੇ ਸ਼ਾਨ ਹੁੰਦੇ
1: ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਕਮਿਊਨਿਟੀ ਦੀ ਆਹ ਜਿਹੜਾ ਇਲਾਕਾ ਹੈ ਇਹਦੇ ਵਿੱਚ ਮੇਰਾ ਖਿਆਲ ਹੈ ਵੀ 90% ਪੰਜਾਬੀ ਕਮਿਊਨਿਟੀ ਹੈ
3: ਬਹੁਤ ਹੈ ਜੀ ਬਹੁਤ
1: 90% ਤਾਂ ਹੈਗੀ ਹੈ ਨਾ ਆਪਾਂ ਜ਼ਿਆਦਾ ਨਾ ਕਹੀਏ ਦੇਖੋ ਜੇ 90% ਆਸੇ ਪਾਸੇ ਕਮਿਊਨਿਟੀ ਆ ਇੱਥੇ ਗੁਰੂ ਘਰ ਆ ਗਿਆ ਸਕੂਲ ਆ ਗਿਆ ਲਾਇਬ੍ਰੇਰੀ ਆ ਗਈ ਕਮਿਊਨਿਟੀ ਸੈਂਟਰ ਆ ਗਿਆ ਤੇ ਉਦੋਂ ਬਾਅਦ ਹੋਰ 2-4 ਬਲਾਕਾਂ ਦੇ ਵਿੱਚ ਕੁਛ ਨਾ ਕੁਛ ਹੋਰ ਵੀ ਆ ਸਕਦਾ ਵੱਡਾ ਜੇ ਆਪਾਂ ਸ਼ਾਪਿੰਗ ਸੈਂਟਰ ਦੇਖਦੇ ਹਾਂ ਛੋਟੇ ਛੋਟੇ ਬਣੇ ਆ ਉਹ ਵੀ ਬਣੇ ਹੋਏ ਹੈਗੇ ਆ ਉਹ ਵੀ ਪੰਜਾਬੀ ਭਾਈਚਾਰੇ ਦੇ ਹੀ ਆ ਹੁਣ ਜੇ ਅਸੀਂ ਇਹਨੂੰ ਕੰਪੇਅਰ ਕਰਦੇ ਹਾਂ ਹਰੇਕ ਵੱਡੇ ਸ਼ਹਿਰ ਦੇ ਵਿੱਚ ਜੇ ਆਪਾਂ ਜਾਂਦੇ ਹਾਂ ਤਾਂ ਹਰੇਕ ਸ਼ਹਿਰ ਦੇ ਵਿੱਚ ਡਾਊਨ ਟਾਊਨ ਦੇ ਨੇੜੇ ਚਾਈਨਾ ਟਾਊਨ ਹੁੰਦਾ ਉਹ ਚਾਈਨਾ ਟਾਊਨ ਕਾਹਤੋਂ ਹੁੰਦਾ ਉਹ ਇਸੇ ਕਰਕੇ ਹੁੰਦਾ ਵੀ ਕਮਿਊਨਿਟੀ ਇਕੱਠੀ ਹੋ ਕੇ ਉੱਥੇ ਉਹ ਆਪਦੇ ਬਿਜ਼ਨਸ ਸੈਟਅਪ ਕਰਦੀ
3: ਹੈ
1: ਉਹ ਅਟਰੈਕਸ਼ਨ ਬਣ ਜਾਂਦੀ ਹੈ ਤੇ ਜੇ ਅਸੀਂ ਰਲ ਮਿਲ ਕੇ ਸਾਰੇ ਉਹ ਅਟਰੈਕਸ਼ਨ ਇੱਥੇ ਲੈ ਕੇ ਆਵਾਂਗੇ ਤਾਂ ਇਹ ਆਪਣੀ ਪੰਜਾਬੀ ਕਮਿਊਨਿਟੀ ਦੀ ਅਟਰੈਕਸ਼ਨ
3: ਬਣ ਜਾਂਦੀ ਹੈ ਗੱਲ ਕੀਤੀ ਹੈ ਜੀ ਔਰ ਇਹ ਸਾਲੋ ਸਾਲ ਸੇਵਾ ਕਰਨਗੇ ਜੀ ਇਹ ਸੰਸਥਾਨ ਔਰ ਸਕੂਲ ਕਦੇ ਜਿਹੜੇ ਬਣ ਜਾਂਦੇ ਨੇ ਇਸ ਤਰ੍ਹਾਂ ਉਹਨਾਂ ਦੀ ਰੈਲੀਵੈਂਸ ਖਤਮ ਹੋ ਜਾਂਦੀ ਹੈ ਔਰ ਗੱਲ ਇੱਕ ਹੋਇਆ ਕਿ ਜਦੋਂ ਅਸੀਂ ਕਹਿੰਦੇ ਨਾ ਕਿ ਜਿਵੇਂ ਅਸੀਂ ਬੈਠੇ ਗੱਲ ਕਰ ਰਹੇ ਸੀ ਉੱਧਰ ਕਿ AI ਨੇ ਬਹੁਤ ਸਾਰੀ ਚੀਜ਼ਾਂ ਨੂੰ ਹੜੱਪ ਕਰ ਜਾਣਾ
1: ਹਾਂਜੀ
3: ਤੇ ਇਹ ਵੀ ਕਿਸੇ ਨੇ ਕਿਹਾ ਵੀ ਸਕੂਲ ਵੀ ਕਿਤੇ ਉਹਨੇ ਖਤਮ ਕਰ ਦੇਣੇ ਨੇ
0: ਨਹੀਂ ਬਿਲਕੁਲ ਨਹੀਂ
3: ਸਕੂਲ ਇਵੇਂ ਰਹਿਣਗੇ ਜੀ ਇਹ ਜਿਹੜਾ ਸਿਸਟਮ ਹੈ ਇਹ ਕਿੰਨੀਆਂ ਸਦੀਆਂ ਦਾ ਬਣ ਗਿਆ ਤੇ ਇਸੇ ਤਰ੍ਹਾਂ ਰਹੇਗਾ ਜਿਸ ਦੀ ਸ਼ਾਨ ਬਰਕਰਾਰ ਰਹੇਗੀ ਤੇ ਸਾਨੂੰ ਸਾਨੂੰ ਜ਼ਰੂਰੀ ਹੈ ਕਿ ਇਹਨੂੰ ਅਸੀਂ ਕਾਇਮ ਰੱਖੀਏ
1: ਸਕੂਲ ਜਦੋਂ ਆਪਾਂ ਗੱਲ ਕਰਦੇ ਨਾ ਵੀ ਇਹ AI ਟੇਕ ਓਵਰ ਕਰ ਲੂਗੀ ਪਿੱਛੇ ਜੇ ਆਪਾਂ ਚਲੇ ਜਾਈਏ ਕੋਵਿਡ ਦਾ ਟਾਈਮ ਲੈ ਲਈਏ ਕੋਵਿਡ ਦੇ ਟਾਈਮ ਤੇ ਜਿਹੜੇ ਸਟੂਡੈਂਟ ਆ ਉਹ ਸਕੂਲ ਨਹੀਂ ਸੀ ਜਾਂਦੇ
3: ਰਾਈਟ
1: ਆਨਲਾਈਨ ਕਲਾਸਾਂ ਹੁੰਦੀਆਂ ਸੀ ਪਰ ਉਹ ਜਦੋਂ ਜਿਹੜਾ ਸਾਲ ਕ ਟਾਈਮ ਲੰਘਿਆ ਉਦੋਂ ਬਾਅਦ ਦੁਬਾਰਾ ਫੇਰ ਸਕੂਲ ਉੱਥੇ ਆਉਣੇ ਉਹ ਐਂਡ ਸਕੂਲ ਚ ਰਹਿਣਾ ਹੀ ਰਹਿਣਾ
2: ਕਿਉਂਕਿ ਆਪਾਂ ਹੈਗੇ ਨਾ ਸੋਸ਼ਲ ਐਨੀਮਲ ਹੈਗੇ ਆ ਤੇ ਸਮਾਜਿਕ ਜੀਵ ਹੈਗੇ ਤੇ ਸਾਨੂੰ ਸਮਾਜ ਚਾਹੀਦਾ ਹੀ ਚਾਹੀਦਾ ਹੈ
3: ਬਿਲਕੁਲ
2: ਆਪਾਂ ਸਮਾਜ ਦੇ ਵਿੱਚ ਚੀਜ਼ਾਂ ਸਿੱਖਦੇ ਹੈਗੇ ਆ ਘਰ ਬਹਿ ਕੇ ਕਦੀ ਕੋਈ ਬੰਦਾ ਇਕੱਲਾ ਨਹੀਂ ਸਿੱਖ ਸਕਦਾ ਹੈਗਾ
1: ਹਾਂਜੀ ਹਾਂ
2: ਇਹ ਮਿਲਣ ਚਲੇ ਗਏ ਕਸ਼ਮੀਰ ਹੀਰਾ ਨਾਲ ਤੁਸੀਂ ਆ ਜਾਓ
1: ਆ ਜਾਓ ਸਿੱਧੂ ਸਾਹਿਬ
2: ਅੱਛਾ ਚਲੋ ਕੋਈ ਗੱਲ ਨਹੀਂ ਵੀ ਵਿਲ ਕੰਟੀਨਿਊ ਇਟ ਇਜ਼ ਓਕੇ ਨਾ ਪ੍ਰੋਬਲਮ ਤੇ ਆ ਜਾਂਦੇ ਕੁਲਦੀਪ ਜੀ ਆ ਰਹੇ ਨੇ ਵਾਪਸ ਤੇ ਇੱਥੇ ਆਪਣੇ ਰਾਏ ਸਾਹਿਬ ਨੇ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ
1: ਕੁਲਦੀਪ
2: ਜੀ ਵੀ ਸੁਣ ਰਹੇ ਨੇ ਸਾਹਮਣੇ ਬੈਠੇ ਕਿ ਅਸੀਂ ਵੈਸੇ ਬਹੁਤ ਲੱਕੀ ਫੈਮਿਲੀ ਹੈਗੀ ਆ ਇੰਕਲੂਡਿੰਗ ਮਾਈਸੈਲਫ ਅਸੀਂ ਇੱਥੇ 40-45 ਜੀ ਇਸੇ ਮਹੱਲੇ ਚ ਹੀ ਰਹਿੰਦੇ ਹੈਗੇ ਆ ਸੈਂਟਰਲ ਪੀਸ ਦੇ ਚ ਰਹਿੰਦੇ ਆ
1: ਬਹੁਤ
2: ਸਾਡੇ 10 ਘਰ ਹੈਗੇ ਨੇ ਤੇ ਸਾਰੇ ਇੱਥੇ ਵੀ ਰਹਿੰਦੇ ਹੈਗੇ ਤੇ ਸਾਨੂੰ ਤੇ ਬੜੀ ਮੌਜ ਹੈਗੀ ਇੱਥੇ ਇਸ ਚੀਜ਼ ਦੀ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਜਦੋਂ ਮਰਜ਼ੀ
1: ਦੇਖੋ ਜਿਹੜੇ ਜਿਹੜੇ ਤੁਸੀਂ ਇੱਥੇ ਬਹੁਤ ਨਜ਼ਦੀਕ ਰਹਿੰਦੇ ਆ ਉਹਨਾਂ ਨੂੰ ਤਾਂ ਸਹੂਲਤ ਹੀ ਬਹੁਤ ਹੈ ਬੱਚਿਆਂ ਨੂੰ
2: ਹਾਂਜੀ
1: ਸਕੂਲ ਪੜ੍ਹਨ ਜਾਣਾ ਮੈਨੂੰ ਪਿੱਛੇ ਦਿਖਾਉਂਦੇ

0: ਸੀਗੇ ਆ ਪਿਛਲੀ ਜਿਹੜੀ ਰੋ ਆ ਉਹਦੇ ਵਿੱਚ ਰਹਿੰਦੇ ਆ ਉਹ ਉਂਗਲੀ ਫੜ ਕੇ ਘਰੋਂ ਬਾਹਰ ਕੱਢ ਦਿੰਦੇ ਆ
1: ਹਾਂਜੀ ਸਾਹਮਣੇ ਆ
0: ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਪਿੱਛੇ ਪਾਰਕ ਆ ਪਾਰਕ ਦੇ ਵਿੱਚ ਦੀ ਬੱਚੇ ਨੇ ਤੁਰ ਕੇ ਆ ਜਾਣਾ ਸਕੂਲ
1: ਸਾਰੇ ਦੇ ਬੱਚੇ ਇੱਥੇ ਪੜ੍ਹਦੇ ਆ ਸਾਡੀ ਫੈਮਿਲੀ ਦੇ
0: ਬਿਲਕੁਲ
1: ਔਰ ਪਹਿਲਾਂ ਦੇ ਪੜ੍ਹੇ ਜਦੋਂ ਮਤਲਬ ਉੱਥੇ ਸੀ ਮੈਕਡੈਂਟ ਵੱਲ ਸੀ ਇਹਨਾਂ ਦੀ ਬ੍ਰਾਂਚ ਉਦੋਂ ਤੋਂ ਲਗਾਤਾਰ ਹੀ ਜਿਹੜੇ ਹੈਗੇ ਨੇ ਕਿ ਉਹ ਇਸੇ ਸਕੂਲ ਮੈਂ ਵੀ ਬਾਰਵੀਂ ਤੱਕ ਇੱਥੇ ਪੜ੍ਹੇ ਹੈਗੇ ਨੇ
0: ਬਿਲਕੁਲ
1: ਬਹੁਤ ਮਤਲਬ ਇਸ ਚੀਜ਼ ਦੀ ਮੈਂ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਆਪਾਂ ਜਾਣਕਾਰੀ ਦੇ ਦਈਏ ਕਿ ਅਸੀਂ ਇੱਥੇ ਅੱਜ ਗੋਬਿੰਦ ਸਰ ਸਕੂਲ ਦੇ ਵਿੱਚ ਬੈਠੇ ਹੋਏ ਹਾਂ
0: ਹਾਂਜੀ
1: ਜਿਹੜਾ ਕਿ ਸੈਟਲ ਪੀਸ ਦੇ ਵਿੱਚ ਹੈਗਾ ਗੁਰੂ ਨਾਨਕ ਗੇਟ ਤੇ ਉਹਦੇ ਅੰਦਰ ਆਉਂਦੇ ਆ ਤੇ ਸਾਹਮਣੇ ਜਿਹੜਾ ਹੈਗਾ ਸਕੂਲ ਦੀ ਬਿਲਡਿੰਗ ਨਜ਼ਰ ਆਉਂਦੀ ਆ ਗੋਬਿੰਦ ਸਰ ਸਕੂਲ ਤੇ ਇੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇਸ ਸਕੂਲ ਦੀ ਐਕਸਟੈਂਸ਼ਨ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਕਿ ਨਾਲ ਲੱਗਦੀ ਜ਼ਮੀਨ 5 ਏਕੜ ਜਿਹੜੀ ਇਹਨਾਂ ਨੇ ਖਰੀਦੀ ਹੈ ਉਹਦੀ ਪੇਮੈਂਟ ਵਾਸਤੇ ਪੈਸੇ ਚਾਹੀਦੇ ਸੀ ਸੰਗਤਾਂ ਦਾ ਜਿਹੜਾ ਸਹਿਯੋਗ ਮੰਗਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਸਾਰੇ ਪੰਜਾਬੀ ਮੀਡੀਆ ਕੈਲਗਰੀ ਵਾਲਾ ਜਿਹੜਾ ਇਕੱਠਾ ਹੋਇਆ ਇੱਥੇ ਤੇ ਮੀਡੀਆ ਥੋਨ ਕਰ ਰਹੇ ਹੈਗੇ ਆ ਤੇ ਤੁਹਾਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਪਹੁੰਚੋ ਨਾਲੇ ਅੱਜ ਪਹਿਲਾਂ ਪ੍ਰਕਾਸ਼ ਪੁਰਬ ਹੈ ਮੱਥਾ ਟੇਕੋ ਕੜਾਹ ਪ੍ਰਸ਼ਾਦ ਰਹੋ ਲੰਗਰ ਛਕੋ ਤੇ ਨਾਲੇ ਇੱਥੇ ਇਸ ਪ੍ਰੋਜੈਕਟ ਬਾਰੇ ਜਿਹੜਾ ਹੈਗਾ ਸਮਝੋ ਤੇ ਤੁਸੀਂ ਇੱਥੇ ਆਪਣੀ ਜਿਹੜੀ ਹੈ ਬੰਦੀ ਯੋਗਦਾਨ ਜਿਹੜਾ ਹੈਗਾ ਸੇਵਾ ਹੈ ਜੋ ਵੀ ਤੁਸੀਂ ਤਿਲ ਫੁੱਲ ਇੱਥੇ ਸੇਵਾ ਕਰਨਾ ਚਾਹੁੰਦੇ ਹੋ ਜ਼ਰੂਰ ਇਹਦੇ ਵਿੱਚ ਕਰੋ ਇਹ ਇੱਕ ਇਤਿਹਾਸਕ ਕਦਮ ਹੈਗਾ ਤੁਹਾਡੀਆਂ ਆਉਂਦੀਆਂ ਪੀੜ੍ਹੀਆਂ ਤੁਸੀਂ ਵੀ ਯਾਦ ਰੱਖੋਗੇ ਇਹੀ ਵਿੱਚ ਕੁਛ ਕੰਟਰੀਬਿਊਟ ਕੀਤਾ ਸੀ
0: ਐਡਰੈਸ ਦੇ ਰਹੀ ਹੈ ਜੀ ਨਾਲ 8730 45 ਸਟਰੀਟ ਨਾਰਥ ਈਸਟ ਕਈ ਵਾਰੀ ਕਿਸੇ ਨੂੰ ਐਡਰੈਸ ਦਾ ਨਹੀਂ ਪਤਾ ਹੁੰਦਾ ਇੱਕ ਵਾਰੀ ਫੇਰ ਬੋਲ ਦਿੰਦੇ ਹਾਂ 8730 45 ਸਟਰੀਟ ਨਾਰਥ ਈਸਟ ਤੇ ਫੋਨ ਨੰਬਰ 403-474-4522
1: ਜੀ
0: ਤੁਸੀਂ ਫੋਨ ਕਰਕੇ ਵੀ ਪਲੈਜ ਕਰ ਸਕਦੇ ਹੋ ਜਾਂ ਤੁਸੀਂ ਡੋਨੇਸ਼ਨ ਵੀਜ਼ਾ ਮਾਸਟਰ ਕਾਰਡ ਨਾਲ ਦੇਣੀ ਆ ਉਹ ਕਰ ਸਕਦੇ ਹੋ ਜਾਂ ਤੁਸੀਂ ਈਮੇਲ ਟ੍ਰਾਂਸਫਰ ਕਰ ਸਕਦੇ ਹੋ ਗੋਬਿੰਦ ਮਾਰਗ bai@gmail.com
2: ਜੀ 5 ਏਕੜ ਦੀ ਜਗ੍ਹਾ ਹੈ ਜੀ ਔਰ ਬਿਲਕੁਲ ਇਸ ਦੀ ਬੈਕ ਸਾਈਡ ਤੇ ਬੜੀ ਪ੍ਰਾਈਮ ਲੈਂਡ ਆ ਜਿੱਥੇ ਇਹ ਸਾਰੀ ਡਿਵੈਲਪਮੈਂਟ ਜਿਹਦੇ ਵਿੱਚ ਵੱਖਰੇ ਵੱਖਰੇ ਪ੍ਰੋਜੈਕਟ ਨੇ ਇਹ ਕਰਨਗੇ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ ਵਧੀਆ ਤਰੀਕੇ ਨਾਲ ਕਰਨਗੇ ਬਹੁਤ ਵਧੀਆ ਮੈਨੇਜਮੈਂਟ ਆ ਬੜੀ ਕੰਟਰੋਲਡ ਇਨਵਾਇਰਮੈਂਟ ਹੈ ਤੇ ਇਹ ਸਭ ਤੋਂ ਜ਼ਰੂਰੀ ਹੈ ਡਿਸਿਪਲਿਨ ਜਿਹੜਾ ਨਾ ਜੀ ਮਸਟ ਹੈ ਇਹੋ ਜਿਹੀਆਂ ਚੀਜ਼ਾਂ
0: ਬਿਲਕੁਲ ਬਿਲਕੁਲ ਜੀ ਇਹ ਦੇਖੋ ਜਿਹੜੀ ਜਗ੍ਹਾ ਹੈ ਨਾ ਜਗ੍ਹਾ ਜਦੋਂ ਆਪਾਂ ਗੱਲ ਕਰਦੇ ਹਾਂ ਬਿਲਕੁਲ ਐਨ ਸੈਂਟਰ ਦੇ ਵਿੱਚ ਹੈ ਆਸੇ ਪਾਸੇ ਸਭ ਪੰਜਾਬੀ ਕਮਿਊਨਿਟੀ ਆ ਜੇ ਨਹੀਂ ਵੀ ਕਿਤੋਂ ਦੂਰੋਂ ਵੀ ਆਉਣਾ ਤਾਂ ਬੱਸ ਸਰਵਿਸ ਬਹੁਤ ਇਸ ਏਰੀਏ ਦੇ ਵਿੱਚ
2: ਬਹੁਤ ਕਨਵੀਨੀਅੰਟ ਆ
0: ਬਹੁਤ ਕਨਵੀਨੀਅੰਟ
2: ਔਰ ਸਕੂਲਿੰਗ ਜਿਹੜੀ ਜਿਵੇਂ ਕਿ ਉਹ ਦੱਸ ਰਿਹਾ ਸੀ ਕਿ ਵੇਟਿੰਗ ਦੇ ਸਾਡੇ ਜਿਹੜੀ ਹੈਗੇ ਨੇ ਕਿ ਜਿੰਨੀ ਜਿਹੜੇ ਗ੍ਰੇਡ 3 ਦੀ ਜਿਹੜੀ ਇੱਥੇ ਕਲਾਸ ਹੈ ਜੀ ਉਹਦੇ ਵਾਸਤੇ 450 ਦੀ ਵੇਟਿੰਗ ਆ ਆਲਮੋਸਟ ਤੇ 150 ਬੱਚੇ ਲੈ ਸਕੇ ਸਿਰਫ ਉਹਦੇ ਵਿੱਚ 1/3 ਏ
1: ਦੂਸਰੀ ਗੱਲ ਇਹ ਵੀ ਹੈਗੀ ਕਿ ਜਿਹੜੇ ਵੇਟਿੰਗ ਲਿਸਟ ਵਾਲੇ ਹੈਗੇ ਨੇ ਉਹਨਾਂ ਨੂੰ ਮੌਕਾ ਵੀ ਨਹੀਂ ਮਿਲਦਾ ਹੈਗਾ ਕਿਉਂਕਿ ਕੋਈ ਛੱਡੇਗਾ ਤੇ ਵੇਟਿੰਗ ਲਿਸਟ ਜਿਹੜੇ ਆ ਉਹਨੂੰ
2: ਬਿਲਕੁਲ
1: ਮਿਲੇਗਾ ਨਾ ਤੇ ਕੋਈ ਬਹੁਤ ਘੱਟ ਕੋਈ 1-2-4 ਬੰਦੇ ਕੋਈ ਕਿਤੇ ਮੂਵ ਕਰ ਗਿਆ ਕੋਈ ਕਿਸੇ ਦਾ ਕੁਛ ਏਦਾਂ ਦਾ ਹੋ ਗਿਆ ਨਹੀਂ ਤੇ ਕੋਈ ਵੀ ਨਹੀਂ ਜਿਹੜਾ ਹੈਗਾ ਕਿ ਇੱਥੋਂ ਛੱਡਣਾ ਚਾਹੁੰਦਾ ਸੀ ਤੇ ਨਾ ਤੇ ਦੈਟ ਵੀ ਇਹਦੇ ਤੋਂ ਪਤਾ ਲੱਗਦਾ ਇੰਪੋਰਟੈਂਸ ਆਫ ਵੀ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਨੇ ਇਸ ਤਰ੍ਹਾਂ ਦੇ ਜਿਹੜੇ ਸਕੂਲ ਨੇ ਉਹਨਾਂ ਦੀ ਇੰਪੋਰਟੈਂਸ ਤੋਂ ਪਤਾ ਲੱਗਦਾ ਹੈਗਾ
0: ਦੇਖੋ ਪੰਜਾਬੀ ਕਮਿਊਨਿਟੀ ਦੀ ਜੇ ਜਾਂ ਆਪਾਂ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਤਾਂ ਪਿਛਲੇ ਜੇ ਆਪਾਂ 15-20 ਸਾਲਾਂ ਚ ਦੇਖਦੇ ਹਾਂ ਤਾਂ ਜਿਹੜੀ ਆਪਣੀ ਪਾਪੂਲੇਸ਼ਨ ਆ ਬਹੁਤ ਵਧੀ ਹੈ ਉਹ ਪਾਪੂਲੇਸ਼ਨ ਵਧੀ ਹੋਣ ਕਾਰਨ ਫਿਰ ਬੱਚੇ ਵੀ ਵਧੇ ਆ
2: ਜੇ
0: ਬੱਚਿਆਂ ਨੂੰ ਜਿੰਨੀ ਵੱਧ ਤੋਂ ਵੱਧ ਜਗ੍ਹਾ ਹੋਊਗੀ ਪੜ੍ਹਾਈ ਵਾਸਤੇ ਸਕੂਲ ਵਾਸਤੇ ਓਨੀਓ ਹੀ ਜਗ੍ਹਾ ਥੋੜੀ ਹੈ
2: ਜੀ ਸਾਡੇ ਨਾਲ ਜੀ ਸਰਦਾਰ ਅਮਨਪ੍ਰੀਤ ਸਿੰਘ ਗਿੱਲ ਸਾਬਕਾ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਸਾਡੇ ਅਮਨਪ੍ਰੀਤ ਸਿੰਘ ਗਿੱਲ ਹੋਰੀ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
2: ਇਸ ਤੋਂ ਪਹਿਲਾਂ ਕਿ ਗੱਲਬਾਤ ਆਪ ਜੀ ਨਾਲ ਕਰੀਏ ਸਾਡੇ ਦੂਸਰੇ ਮੈਂਬਰ ਪਾਰਲੀਮੈਂਟ ਸਾਹਿਬਾਨ ਸਰਦਾਰ ਦਲਵਿੰਦਰ ਸਿੰਘ ਗਿੱਲ ਉਹ ਵੀ ਮੌਜੂਦ ਨੇ ਜੀ ਉਹਨਾਂ ਦਾ ਵੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਅਮਨਪ੍ਰੀਤ ਸਿੰਘ ਜੀ ਅਸੀਂ ਗੱਲਬਾਤ ਕਰਦੇ ਹਾਂ ਜੀ ਅਮਨਪ੍ਰੀਤ ਸਿੰਘ ਜੀ ਅਸੀਂ ਕਿਉਂਕਿ ਦੋਵੇਂ ਗਿੱਲ ਨੇ ਤੇ ਹੁਣ ਉਹਨਾਂ ਫਸਟ ਨੇਮ ਨਾਲ ਬੁਲਾਵਾਂਗੇ ਅਸੀਂ ਭਾਈ ਸਾਹਿਬ ਨੂੰ ਖੈਰ ਤੇ ਅਸੀਂ ਇਹ ਜਿਹੜੇ ਕਾਰਜ ਨੇ ਜੀ ਉਹ ਸਕੂਲ ਗੁਰਦੁਆਰਾ ਸਾਹਿਬਾਨ ਤੇ ਜਿਸ ਤਰੀਕੇ ਨਾਲ ਸੰਸਥਾ ਚਲਾਉਂਦੇ ਨੇ ਕਿੰਨੇ ਕੁ ਇੰਪੋਰਟੈਂਟ ਨੇ ਤੇ ਕਿੰਨੇ ਕੁ ਤੁਸੀਂ ਇਹਦੀ ਅਹਿਮੀਅਤ ਸਮਝਦੇ ਹੋ
4: ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰਿਆਂ ਨੂੰ
2: ਵਾਹਿਗੁਰੂ ਜੀ ਕਾ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧੰਨਵਾਦ ਕਰਦੇ ਹਾਂ ਤੁਹਾਡਾ ਸਾਰੇ ਮੀਡੀਆ ਦਾ ਜੋ ਮੀਡੀਆ ਥੋਨ ਤੁਸੀਂ ਆਪਣਾ ਟਾਈਮ ਕੱਢ ਕੇ ਸੋ ਆਪਣੀ ਕਮਿਊਨਿਟੀ ਲਈ ਜੋ ਅੱਜ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣਾ ਗੋਬਿੰਦ ਸਰਵਰ ਸਕੂਲ ਦੀ ਲੈਣ ਦੇ ਲਈ ਕਰ ਰਹੇ ਹੋ ਅਫਕੋਰਸ ਹਾਂਜੀ ਜੋ ਇਹ ਪ੍ਰੋਗਰਾਮ ਨੇ ਦੇਖੋ ਇੱਕ ਤਾਂ ਗਵਰਨਮੈਂਟ ਦੇ ਪ੍ਰੋਗਰਾਮ ਤਾਂ ਆਲਵੇਸ ਚੱਲਦੇ ਹੁੰਦੇ ਨੇ ਨਾਲ ਦੀ ਨਾਲ ਜਦੋਂ ਆਪਾਂ ਆਪਣੀ ਕਮਿਊਨਿਟੀ ਦੀ ਜਾਂ ਆਪਾਂ ਆਪਣੇ ਕਲਚਰ ਨੂੰ ਜਦੋਂ ਪ੍ਰਜ਼ਰਵ ਕਰਨਾ ਜਾਂ ਆਪਾਂ ਆਪਣੀ ਸਿੱਖੀ ਦੀ ਗੱਲ ਕਰਦੇ ਹਾਂ ਤਾਂ ਉਹ ਜ਼ਰੂਰੀ ਹੋ ਜਾਂਦਾ ਵੀ ਆਪਾਂ ਆਪਣੇ ਸਕੂਲ ਚਲਾਈਏ ਇੱਕ ਆਪਸ਼ਨ ਹੋ ਜਾਂਦੀ ਪੇਰੈਂਟਸ ਲਈ ਤੇ ਇਹ ਆਪਣਾ ਦੇਖ ਵੀ ਰਹੇ ਹਾਂ ਪਿਛਲੇ ਸਮੇਂ ਤੋਂ ਜਿਵੇਂ ਆਪਣਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਜੋ ਗੋਬਿੰਦ ਸਰਵਰ ਸਕੂਲ ਚਲਾਏ ਜਾ ਰਹੇ ਨੇ ਇਹਨਾਂ ਦੀ ਲੌਂਗ ਆਪਣੀ ਵੇਟਿੰਗ ਲਿਸਟ ਆ ਇਸੇ ਤਰ੍ਹਾਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਖਾਲਸਾ ਸਕੂਲ ਚਲਾਏ ਜਾ ਰਹੇ ਨੇ ਤੋ ਸਾਰੇ ਕਿਤੇ ਹੀ ਵੱਡੀ ਵੇਟਿੰਗ ਲਿਸਟ ਚੱਲਦੀ ਆ ਸੋ ਮੇਨ ਇਹੀ ਹੋ ਜਾਂਦਾ ਜਦੋਂ ਆਪਾਂ ਆਪਣੀ ਬੱਚਿਆਂ ਨੂੰ ਆਪਣੇ ਕਲਚਰ ਦਾ ਜਾਂ ਆਪਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਦੱਸਣਾ ਦੇਖੋ ਜਿੱਥੇ ਇਹਨਾਂ ਨੇ ਸੀਬੀਈ ਦਾ ਜੋ ਕਰਿਕੁਲਮ ਆ ਉਹ ਤਾਂ ਚੱਲੀ ਜਾਣਾ ਨਾਲ ਦੀ ਨਾਲ ਜੋ ਸਿੱਖੀ ਦਾ ਆਪਣਾ ਇਤਿਹਾਸ ਆ ਉਹ ਸਕੂਲਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਨਾਲ ਦੀ ਨਾਲ ਦਿੰਦੇ ਹਾਂ ਸੋ ਬਹੁਤ ਜ਼ਿਆਦਾ ਇਹਨਾਂ ਦੀ ਇੰਪੋਰਟੈਂਸ ਹੈ ਇੱਥੋਂ ਆਪਾਂ ਜਿੱਥੇ ਦੁਨਿਆਵੀ ਆਪਣਾ ਗਿਆਨ ਲੈਣਾ ਉਸਦੇ ਨਾਲ ਨਾਲ ਜੋ ਸਪਿਰਚੁਅਲ ਜੋ ਆਪਣਾ ਗੁਰੂ ਬਾਣੀ ਗੁਰਬਾਣੀ ਰਾਹ ਦਿਖਾਉਂਦੀ ਨਾਲ ਨਾਲ ਬੱਚੇ ਉਸ ਤਰੀਕੇ ਨਾਲ ਆਪਣੀ ਲਾਈਫ ਵਿੱਚ ਢਾਲਦੇ ਨੇ ਸੋ ਇਹਨਾਂ ਦੀ ਵਾਕਿਆ ਹੀ ਬਹੁਤ ਜ਼ਰੂਰਤ ਆ ਮੇਰੇ ਆਪਣੇ ਬੱਚੇ ਦੋਨੇ ਪੰਜਾਬੀ ਸਕੂਲਾਂ 'ਚ ਪੜ੍ਹੇ ਨੇ ਇੱਥੇ ਖਾਲਸਾ ਸਕੂਲ 'ਚ ਪੜ੍ਹ ਕੇ ਦੋਨੇ ਐਸ ਵਾਚ ਯੂਨੀਵਰਸਿਟੀ ਦੇ ਵਿੱਚ ਗਏ ਨੇ ਮੈਂ ਆਪ ਦੇਖ ਰਿਹਾ ਉਹਨਾਂ ਦੇ ਵਿੱਚ ਤੇ ਮੈਂ ਇਹੀ ਕਰੂੰਗਾ ਰਿਕਮੈਂਡ ਜਿੰਨੇ ਵੱਧ ਤੋਂ ਵੱਧ ਆਪਾਂ ਇਸ ਮੀਡੀਆਥੋਨ ਦੇ ਵਿੱਚ ਜੋ ਆਪਣਾ ਸੇਵਾ ਦਾ ਹਿੱਸਾ ਪਾ ਪਾਈਏ ਤਾਂ ਜੋ ਇਹ 5 acres ਦੀ ਲੈਂਡ ਆ ਜੋ ਗੁਰਦੁਆਰਾ ਸਾਹਿਬ ਨੇ ਫਿਊਚਰ ਸਕੂਲ ਦੇ ਲਈ ਜਾਂ ਗਰਾਊਂਡ ਲਈ ਜੋ ਵੀ ਇਹਨਾਂ ਦੀ ਕਮੇਟੀ ਨੇ ਡਿਸਾਈਡ ਕਰਨਾ ਜਾਂ ਬੋਰਡ ਨੇ ਡਿਸਾਈਡ ਕਰਨਾ ਉਹਦੇ ਲਈ ਹੋਊ ਤਾਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ
1: ਜੀ ਦਲਵਿੰਦਰ ਸਿੰਘ ਜੀ ਮੈਂ ਆਪ ਜੀ ਨਾਲ ਸਵਾਲ ਮੈਂ ਕਰਨਾ ਚਾਹਾਂਗਾ ਕਿ ਤੁਸੀਂ ਦੇਖ ਰਹੇ ਹੋ ਕਾਰਜ ਇਹਨਾਂ ਵੱਲੋਂ ਜੋ ਹੁਣ ਤੱਕ ਕੀਤਾ ਗਿਆ ਇਸ ਖਾਸ ਤੌਰ ਤੇ ਗੋਬਿੰਦ ਸਰਵਰ ਕਮੇਟੀ ਵੱਲੋਂ ਜਿਹੜਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀਆਂ ਇਮਾਰਤਾਂ ਤੇ 5 acres ਦੀ ਜ਼ਮੀਨ ਇਸ ਪ੍ਰੋਜੈਕਟ ਲਈ ਤੁਸੀਂ ਕੀ ਸੋਚਦੇ ਹੋ ਕਿ ਕਿੰਨਾ ਅੰਬੀਸ਼ੀਅਸ ਪ੍ਰੋਜੈਕਟ ਹੈ ਤੇ ਕਿਸ ਤਰ੍ਹਾਂ ਦਾ ਹੋਵੇਗਾ ਕੀ ਤੁਹਾਨੂੰ ਕੀ ਲੱਗਦਾ ਹੈ ਇਸ ਇਮੈਜੀਨੇਸ਼ਨ ਦੇ ਵਿੱਚੋਂ
2: ਪਹਿਲਾਂ ਤੇ ਮੇਰੇ ਵੱਲੋਂ ਜੀ ਸਾਰੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਸਭ ਨੂੰ ਲੱਖ ਲੱਖ ਵਧਾਈ ਤੇ ਦੂਜੇ ਪਾਸੇ ਇਹ ਆ ਕਿ ਜਿੰਨੀ ਗੁਰੂ ਘਰ ਦੀ ਕਮੇਟੀ ਆਰਗਨਾਈਜ਼ਰ ਸਾਰਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਉਹਦੇ ਨਾਲ ਨਾਲ ਜਿੰਨਾ ਆਪਣਾ ਪੰਜਾਬੀ ਮੀਡੀਆ ਜਿਹੜਾ ਸਾਥ ਦਿੰਦੇ ਇੱਦਾਂ ਦੇ ਪ੍ਰੋਗਰਾਮ ਕਰਨ ਦੇ ਵਿੱਚ ਮੀਡੀਆਥੋਨ ਜਿੱਥੇ ਵੀ ਹੈਗਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੰਨਾ ਆਪਣਾ ਪੰਜਾਬੀ ਮੀਡੀਆ ਸਾਰੇ ਸਿਰ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਇਕੱਠਾ ਹੁੰਦਾ ਤੇ ਉਪਰਾਲਾ ਕਰਦਾ ਤੇ ਆਪਣੀ ਸੰਗਤ ਨੂੰ ਜਾਗਰਤ ਕਰਦਾ ਕਿ ਆਪਾਂ ਇੱਦਾਂ ਦੇ ਉਪਰਾਲਿਆਂ 'ਚ ਵੱਧ ਚੜ ਕੇ ਹਿੱਸਾ ਲਈਏ ਬਾਕੀ ਜਿੱਦਾਂ ਹੁਣ ਇਹ ਗੁਰੂ ਘਰ ਹੈਗਾ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨਾ ਆਪਣੇ ਧਰਮ ਨਾਲ ਜੋੜਨਾ ਜਿੱਦਾਂ ਵੀਰ ਅਮਰਪ੍ਰੀਤ ਨੇ ਦੱਸਿਆ ਹੈਗਾ ਤੇ ਉਹ ਵੀ ਆਪਣੀ ਇੱਕ ਵਧੀਆ ਉਪਰਾਲਾ ਕਿ ਉਹਦੇ ਵਿੱਚ ਬੱਚੇ ਆਪਣੇ ਸਿੱਖਦੇ ਆ ਜਿੱਥੇ ਆਪਣੀ ਆਪਣੇ ਜੀਵਨ ਦੇ ਵਿੱਚ ਸਫਲ ਹੋਣ ਲਈ ਆਪਣੀ ਦੁਨਿਆਵੀ ਸਿੱਖਿਆ ਸਿੱਖਦੇ ਨੇ ਉੱਥੇ ਆਪਣੀ ਧਾਰਮਿਕ ਸਿੱਖਿਆ ਦੇ ਨਾਲ ਵੀ ਜੁੜਦੇ ਨੇ ਆਪਣੇ ਗੁਰੂਆਂ ਬਾਰੇ ਆਪਣੇ ਇਤਿਹਾਸ ਬਾਰੇ ਆਪਣੀਆਂ ਜੜ੍ਹਾਂ ਨਾਲ ਜੁੜਦੇ ਨੇ ਤੇ ਜਿਹੜੀ 5 acres ਦੀ ਲੈਂਡ ਲਈ ਹੈ ਤੇ ਇਹਦੇ ਵਿੱਚ ਅਸੀਂ ਵੀ ਸਾਰੀ ਸੰਗਤ ਨੂੰ ਸਮੂਹ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਜਿੰਨਾ ਜਿੱਦਾਂ ਜਿੰਨਾ ਸਾਰਾ ਮੀਡੀਆ ਹਿੱਸਾ ਬੋਲ ਰਹੇ ਨੇ ਤੁਹਾਨੂੰ ਅਪੀਲਾਂ ਕਰ ਰਹੇ ਨੇ ਵੱਧ ਤੋਂ ਵੱਧ ਸਾਥ ਦਈਏ ਤੇ ਇਹੀ ਜਿਹੜੇ ਹੈਗੇ ਨੇ ਇਹ ਪ੍ਰੋਜੈਕਟ ਨੇ ਲੇਕਿਨ ਇਹ ਆਉਣ ਵਾਲੇ ਟਾਈਮ 'ਚ ਇੱਕ ਬਹੁਤ ਵਧੀਆ ਚੀਜ਼ ਬਣੇਗੀ ਗੁਰੂ ਘਰ ਦੀਆਂ ਭਾਵੇਂ ਇਹ ਹਾਲੇ ਇਹਨਾਂ ਦਾ ਫਾਈਨਲ ਨਹੀਂ ਹੈਗਾ ਕਿ ਇੱਥੇ ਕੋਈ ਬਿਲਡਿੰਗ ਬਣਨੀ ਹੈ ਜਾਂ ਗਰਾਊਂਡ ਬਣਨੀ ਹੈ ਪਰ ਕਿਸੇ ਜਿਹੜੀ 5 acres ਦੀ ਜਿਹੜੀ ਐਡੀਸ਼ਨ ਹੈ ਇਹ ਰੀਅਲ ਸੈਟ ਦੇ ਵਿੱਚ ਜਿੱਦਾਂ ਹੁਣ ਪਤਾ ਹੈ ਕਿ ਇਹਦੀ ਫਿਊਚਰ ਦੇ ਵਿੱਚ ਵੈਲਿਊ ਬੜੀ ਇੱਕ ਅਹਿਮ ਵੈਲਿਊ ਹੋਣੀ ਹੈ ਤੇ ਆਪਣੇ ਬੱਚਿਆਂ ਲਈ ਕਿਉਂਕਿ ਕਮਿਊਨਿਟੀ ਵੱਧ ਰਹੀ ਹੈ ਲੋੜ ਵੀ ਹੈਗੀ ਹੈ ਤੇ ਆਪਣੇ ਬੱਚਿਆਂ ਲਈ ਇੱਥੇ ਵਧੀਆ ਫੈਸਿਲਿਟੀਜ਼ ਹੋਣਗੀਆਂ ਭਾਵੇਂ ਗਰਾਊਂਡ ਹੋਣ ਕੁਛ ਵੀ ਹੋਵੇ ਤੇ ਵਧੀਆ ਹੋਵੇ
3: ਜੀ ਤੇ ਜਿਵੇਂ ਤੁਸੀਂ ਦੋਨੋਂ ਮਾਈਕ ਦੋਨੋਂ ਲੈ ਲਓ ਤੁਹਾਡੇ ਇਕੱਲੇ ਹੈਗੇ ਥੋੜੀ ਆਪਾਂ ਆਰਾਮ ਨਾਲ ਹੀ ਗੱਲ ਕਰਦੇ ਹੈਗੇ ਹਾਂ ਤੁਹਾਡਾ ਹੁਣ ਫਾਇਦਾ ਉਠਾਉਂਦੇ ਹੈਗੇ ਤੁਸੀਂ ਆਏ ਹੈਗੇ ਹੋ ਤੇ ਆਟਵਾ ਤੁਹਾਨੂੰ ਕਮੇਟੀ ਨੇ ਉੱਥੇ ਭੇਜਿਆ ਹੈਗਾ ਹਨਾ ਤੇ ਤੁਹਾਨੂੰ ਕੀ ਇਹ ਲੱਗਦਾ ਹੈਗਾ ਕਿ ਜਿਵੇਂ ਬਿਲਡਿੰਗਸ ਹੈਗੀਆਂ ਜਾਂ ਕਮਿਊਨਿਟੀ ਵੱਲੋਂ ਜਿਹੜੇ ਉਪਰਾਲੇ ਹੁੰਦੇ ਨੇ ਇਹਨਾਂ ਦੀ ਕੀ ਮਹੱਤਤਾ ਤੁਸੀਂ ਸਮਝਦੇ ਹੈਗੇ ਹੋ ਇਨ ਲਾਰਜ ਕਮਿਊਨਿਟੀ ਦੇ ਵਿੱਚ ਇਹਦੀ ਕੋਈ ਵੈਲਿਊ ਹੈ ਕਿ ਆਪਾਂ ਆਪਣੇ ਜਿਹੜੇ ਐਫਰਟਸ ਇਹਨਾਂ ਚੀਜ਼ਾਂ ਵੱਲ ਪਾਉਂਦੇ ਹੋ ਕੀ ਇੰਪੋਰਟੈਂਸ ਤੁਹਾਨੂੰ ਨਜ਼ਰ ਆਉਂਦੀ ਜੋ ਤੁਸੀਂ ਮੇਬੀ ਬੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਜਾਂ ਪੋਲਿਟਿਕਸ ਵਿੱਚ ਉੱਥੇ ਜਾਂਦੇ ਹੈਗੇ ਹੋ
0: ਅਫਕੋਰਸ ਹਾਂਜੀ ਬਹੁਤ ਵੱਡਾ ਰੋਲ ਪਲੇ ਕਰਦੇ ਜੋ ਆਪਣੇ ਪ੍ਰਾਈਵੇਟ ਸਕੂਲ ਵੀ ਨੇ ਇੱਕ ਤਾਂ ਦੇਖੋ ਆਪਾਂ ਦੇਖ ਰਹੇ ਬਾਹਰ ਜੋ ਪਬਲਿਕ ਸਕੂਲਸ ਨੇ ਉਹਨਾਂ ਦੇ ਜਿਹੜੀਆਂ ਲੌਂਗ ਵੇਟਿੰਗ ਲਿਸਟ ਵੀ ਆ
3: ਜੀ
0: ਉੱਥੋਂ ਬਰਡਨ ਚੱਕਦੇ ਨੇ ਤੇ ਜੇ ਆਪਾਂ ਆਪਣੀ ਕਮਿਊਨਿਟੀ ਲੈਵਲ ਤੇ ਕਹਿੰਦੇ ਹਾਂ ਇਹ ਆਪਾਂ ਕਮਿਊਨਿਟੀ ਐਟ ਲਾਰਜ ਤੇ ਵੀ ਕਹਿੰਦੇ ਜੇ ਆਪਣੇ ਇੱਥੇ ਪੰਜਾਬੀ ਜਾਂ ਆਪਣੇ ਸਿੱਖੀ ਨੂੰ ਜੋ ਵੀ ਇੱਥੇ ਸਿੱਖਣਾ ਚਾਹੁੰਦੇ ਨੇ ਜੇ ਕਿਸੇ ਵੀ ਕੌਮ ਦਾ ਬੱਚਾ ਹੋਵੇ ਉਹ ਇੱਥੇ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਉਹ ਆ ਸਕਦੇ ਨੇ ਸਾਰੇ ਸਕੂਲਾਂ ਦੇ ਵਿੱਚ ਤੇ ਉਹਦੇ ਵਿੱਚ ਇਹ ਹੁੰਦਾ ਵੀ ਦੂਸਰਿਆਂ ਸਕੂਲਾਂ ਤੋਂ ਵੀ ਉਹ ਵੇਚ ਚੁੱਕਿਆ ਜਾਂਦਾ ਇਕੱਲੀ ਪੰਜਾਬੀ ਕਮਿਊਨਿਟੀ ਦਾ ਹੀ ਨਹੀਂ
3: ਜੀ ਹਾਂ

0: ਤਾਂ ਉਹ ਹੋਰ ਬੱਚੇ ਉੱਥੇ ਆ ਸਕਦੇ ਕਿਉਂਕਿ ਜਿੰਨੇ ਨਿਊ ਕਮਰਸ ਆ ਰਹੇ ਨੇ ਇਨਫਰਾਸਟ੍ਰਕਚਰ ਬਣਨ ਨੂੰ ਟਾਈਮ ਲੱਗਦੇ ਨੇ ਹਜੇ ਆਪਣੇ ਕੋਲ ਉਹਨੇ ਸਕੂਲ ਸੈਣੀ ਲੰਮੀਆਂ ਸਪੈਸ਼ਲੀ ਨਾਰਥ ਈਸਟ ਨੂੰ ਜੇ ਆਪਾਂ ਦੇਖਦੇ ਹਾਂ ਤਾਂ ਲੰਮੀਆਂ ਵੇਟਿੰਗ ਲਿਸਟ ਨੇ ਤੇ ਜੇ ਆਪਾਂ ਆਪਣੀ ਕਮਿਊਨਿਟੀ ਤੌਰ ਤੇ ਦੇਖਦੇ ਹਾਂ ਆਪਾਂ ਆਪਾਂ ਇੱਥੋਂ ਲੀਡਰ ਆਪਣੇ ਫਿਊਚਰ ਦੇ ਪੈਦਾ ਕਰ ਰਹੇ ਜੀ ਬੱਚਿਆਂ ਨੂੰ ਉਹਨਾਂ ਨੂੰ ਮੌਕਾ ਮਿਲਦਾ ਆਪਣੀ ਕਮਿਊਨਿਟੀ ਦੇ ਵਿੱਚ ਵਿਚਰ ਕੇ ਕਿਉਂਕਿ ਮੈਂ ਨੋਟ ਇਹ ਕੀਤਾ ਜੀ ਬੱਚੇ ਜਦੋਂ ਖਾਲਸਾ ਸਕੂਲ ਜਾਂ ਆਪਣੇ ਪੰਜਾਬੀ ਸਕੂਲਾਂ ਦੇ ਵਿੱਚ ਗੋਬਿੰਦ ਸਰਵਰ ਸਕੂਲ ਦੇ ਵਿੱਚ ਜਿਹੜੇ ਬੱਚੇ ਜਾਂਦੇ ਨੇ ਬਹੁਤ ਕੋਨਫੀਡੈਂਸ ਨਾਲ ਜਾਂਦੇ ਨੇ ਕਿਉਂਕਿ ਜਿਹੋ ਜਿਹਾ ਘਰੇ ਮਾਹੌਲ ਆ ਉਹ ਹੀ ਛੱਡ ਕੇ ਉਹ ਜਾਂਦੇ ਨੇ ਸਕੂਲ ਦੇ ਵਿੱਚ ਉਹਨਾਂ ਨੂੰ ਉਹੀ ਮਾਹੌਲ ਮਿਲਦਾ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਸਟੋਰੀ ਇੱਕ ਪੇਰੈਂਟ ਦੀ ਸੀ ਉਹ ਕਹਿੰਦੇ ਵੀ ਆਪਦੀ ਨਾ ਮੋਮ ਨੂੰ ਬੱਚਿਆਂ ਨੂੰ ਸਕੂਲ ਛੱਡਣ ਜਾਂਦੀ ਸੀ ਉਹ ਬੇਟੀ ਉਹਨੂੰ ਕਹਿੰਦੀ ਮੋਮ ਮੈਨੂੰ ਇੱਕ ਬਲੋਕ ਪਿੱਛੇ ਸਕੂਲ ਦੇ ਛੱਡ ਦੇ ਮੈਂ ਇੱਥੋਂ ਹੁਣ ਆਪੇ ਜਾ ਵੜੂੰਗੀ ਮੇਰੇ ਨਾਲ ਪੇਰੈਂਟਸ ਨੇ ਆਪ ਸ਼ੇਅਰ ਕੀਤੀ ਸੀ ਵੀ ਤੁਹਾਡੇ ਸੂਟ ਪਾਇਆ ਹੋਇਆ ਵਾ ਤੇ ਉਹ ਕਹਿੰਦੀ ਵੀ ਮੈਂ ਕਿਹਾ ਵੀ ਇਹ ਤਾਂ ਹੁਣੇ ਹੀ ਸੂਟ ਤੋਂ ਉਹ ਨਾ ਉਹਦਾ ਬੱਚਿਆਂ ਦੇ ਪੇਰੈਂਟਸ ਦੇ ਮਨ ਚ ਹੁੰਦਾ ਵੀ ਸਾਡੇ ਕਲਚਰ ਜੋ ਡਰੈਸ ਹੈਗੀ ਆ ਵੀ ਅਸੀਂ ਪ੍ਰਾਊਡਲੀ ਪਾਉਂਦੇ ਪਰ ਬੱਚਿਆਂ ਨੂੰ ਉੱਥੇ ਪਬਲਿਕ ਸਕੂਲ ਚ ਥੋੜੀ ਜਿਹੀ ਸੰਗ ਮਹਿਸੂਸ ਹੁੰਦੀ ਸੀ ਫਿਰ ਰੋਟੀ ਲੈ ਕੇ ਜਾਣ ਤੋਂ ਆਮ ਹੀ ਆਮ ਸੁਣ ਚ ਹੁੰਦਾ ਵੀ ਅਸੀਂ ਉੱਥੇ ਜਾ ਕੇ ਰੋਟੀ ਖੋਲਦੇ ਲੰਚ ਬਾਕਸ ਅਸੀਂ ਇਹ ਨਹੀਂ ਆਪਣਾ ਫੂਡ ਖਾਣਾ ਇਹ ਉਹੀ ਬੱਚਾ ਜਦੋਂ ਆਪਣੇ ਕਮਿਊਨਿਟੀ ਦੇ ਸਕੂਲ ਦੇ ਵਿੱਚ ਜਾਂਦਾ
1: ਜੀ
0: ਉਹ ਭੱਜ ਕੇ ਆਪਦੇ ਦਾਦੇ ਦਾਦੀ ਨੂੰ ਮਿਲਾਉਂਦਾ ਵਾ ਟੀਚਰ ਨੂੰ ਕਹਿ ਕੇ ਟੀਚਰ ਦਾ ਨਾਂ ਲੈ ਕੇ ਆ ਮੇਰੇ ਗ੍ਰੈਂਡ ਪੇਰੈਂਟਸ ਨੇ ਆ ਮੇਰੀ ਮਦਰ ਆ ਚਾਹੇ ਉਹ ਕੁੜਤੇ ਪਜਾਮੇ ਚ ਚਾਹੇ ਉਹਨਾਂ ਦੇ ਆਪਣਾ ਟ੍ਰੈਡੀਸ਼ਨਲ ਜੋ ਆਪਣੀ ਹੈਗੀ ਆ ਸੂਟ ਪਾਇਆ ਹੋਇਆ ਵਾ ਇਸੇ ਤਰ੍ਹਾਂ ਉਹੀ ਬੱਚੇ ਜਦੋਂ ਉਹਨਾਂ ਨੇ ਆਪਣੇ ਪੰਜਾਬੀ ਸਕੂਲਾਂ ਚ ਪਾਏ ਉਹ ਆਪਦਾ ਜੋ ਘਰੇ ਫੂਡ ਤਿਆਰ ਆ ਉਹ ਲੈ ਕੇ ਜਾਂਦੇ ਨੇ ਤੇ ਪ੍ਰਾਊਡਲੀ ਉਹਨਾਂ ਨੂੰ ਆਪਣੇ ਕਲਚਰ ਤੇ ਪ੍ਰਾਊਡ ਮਹਿਸੂਸ ਹੁੰਦਾ ਜਿੰਨੇ ਉਹ ਦੇਖਦੇ ਕਲਾਸ ਦੇ ਵਿੱਚ ਜਿੰਨੇ ਬੱਚੇ ਬੈਠੇ ਨੇ ਸਾਰੇ ਇੱਕੋ ਜਿਹੇ ਨੇ
1: ਜੀ
0: ਉਸੇ ਕਲਚਰ ਦੇ ਨੇ ਜਿੱਥੇ ਆਪਾਂ ਕੈਨੇਡੀਅਨ ਵੈਲਿਊਸ ਲੈਣੀਆਂ ਉਸਦੇ ਨਾਲ ਨਾਲ ਸਾਡਾ ਆਪਦਾ ਕਲਚਰ ਵੀ ਬਹੁਤ ਵਧੀਆ ਵੀ ਸਾਂਝ ਕਰੀਜਾ ਗੁਣਾ ਕਰੀ ਹੈ ਨਾ ਛੋੜ ਅਫਗਨ ਚੱਲੀ ਹੈ ਜਿਹੜੀ ਚੰਗੀ ਚੀਜ਼ ਆਪਾਂ ਹਰੇਕ ਕਮਿਊਨਿਟੀ ਤੋਂ ਲੈਣੀ ਅਸੀਂ ਆਪਣੀ ਵੀ ਦੇ ਸਕਦੇ ਸੋ ਆਪਣੀ ਦੂਸਰਾ ਇਹ ਹੁੰਦਾ ਦੇਖੋ ਆਪਾਂ ਜੁਆਇੰਟ ਫੈਮਿਲੀ ਰਹਿੰਦੀਆਂ ਨੇ ਸੋ ਆਪਣੇ ਦਾਦਾ ਦਾਦੀ ਜਿੰਨੇ ਵੱਡੇ ਪਰਿਵਾਰ ਨੇ ਕਜ਼ਨ ਨੇ ਸਾਰੇ ਉਹੋ ਜਿਹੇ ਮਾਹੌਲ ਚ ਪਲਦੇ ਨੇ ਸੋ ਆਪਾਂ ਨੂੰ ਇਹਦਾ ਬਾਕੀ ਸਿੱਖੀ ਵਾਲਾ ਜੋ ਹੈ ਉਹ ਤਾਂ ਆਪਣਾ ਹੈ ਹੀ ਹੈ
1: ਜੀ ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈਗੀ ਕਿ ਇੱਕ ਜਿਹੜਾ ਹੈਗਾ ਕਿ ਇਹਦੇ ਨਾਲ ਮੈਂਟਲ ਜਿਹੜਾ ਹੈਗਾ ਬੱਚਾ ਜਿਵੇਂ ਆਪਾਂ ਕਹਿੰਦੇ ਜੇ ਉਹ ਚੀਜ਼ ਦਿਮਾਗ ਚ ਰੱਖਦਾ ਕਿ ਮੇਰੀ ਮਾਤਾ ਨੇ ਸੂਟ ਪਾਇਆ ਜਾਂ ਮੇਰੇ ਬਾਪੂ ਨੇ ਦਾੜੀ ਖੁੱਲੀ ਛੱਡੀ ਹੈਗੀ ਤੇ ਉਹ ਡਿਫਰੈਂਟ ਲੱਗੇ ਉਹ ਮੈਂਟਲ ਉਹ ਲਈ ਜਾਂਦਾ ਆਪਣੇ
0: ਸਾਈਕੀ ਤੇ ਅਸਰ ਪੈਂਦਾ ਜੀ ਉਹ ਇਹ ਸੋਚਣ ਲੱਗ ਜਾਂਦੇ ਆ ਵੀ ਸ਼ਾਇਦ ਅਸੀਂ ਇਹਨਾਂ ਤੋਂ ਕਿਤੇ ਘੱਟ ਨਾ ਵਿਸ਼ੇ ਸਾਡੇ ਘਰਦਿਆਂ ਨੇ ਸੂਟ ਪਾਇਆ ਹੋਇਆ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਮੰਨ ਲਓ ਆਪਣੇ ਬੱਚੇ ਨੂੰ ਪ੍ਰਿੰਸੀਪਲ ਸਾਹਿਬ ਇੱਥੇ ਆਏ ਸੀ ਇੱਕ ਵਾਰ ਉਹਨਾਂ ਨੇ ਗੱਲ ਸ਼ੇਅਰ ਕੀਤੀ ਵੀ ਆਪਾਂ ਬੱਚੇ ਨੂੰ ਟਰਾਈ ਕਰਦੇ ਹਾਂ ਕਲਚਰ ਵੈਲਿਊਸ ਆਪਾਂ ਆਪਦੀਆਂ ਸਾਡੀ ਮਰਜ਼ੀ ਸਾਡੇ ਬੱਚੇ ਅਸੀਂ ਚਾਹੇ ਉਹਨਾਂ ਨੂੰ ਸਕਾਏ ਬਲੂ ਸਕਾਈ ਜਾਂ ਗ੍ਰੀਨ ਸਕਾਈ ਅਸੀਂ ਆਪਦੇ ਧਰਮ ਚਾਰ ਦੇ ਕਲਚਰ ਚ ਬੱਚਿਆਂ ਨੂੰ ਅਸੀਂ ਟ੍ਰੇਨ ਕਰਨਾ
1: ਜੀ
0: ਅਸੀਂ ਕਹਿੰਦੇ ਸਾਰਾ ਦਿਨ ਕੋਸ਼ਿਸ਼ ਕਰਦੇ ਹਾਂ ਵੀ ਬੱਚੇ ਨੂੰ ਰਾਈਟ ਸਟੈਪ ਦੋ ਤਿੰਨ ਲੈ ਕੇ ਜਾਈਏ
1: ਜੀ
0: ਤੇ ਜਦੋਂ ਪਬਲਿਕ ਸਕੂਲ ਚ ਜਾਂਦੇ ਕਿਉਂਕਿ ਆਪਾਂ ਟਰਾਈ ਕਰਦੇ ਹੁੰਦੇ ਕੁਦਰਤੀ ਆ ਜਿਹੜੇ ਨਿਊ ਕਮਰਸ ਆਉਂਦੇ ਵੀ ਅਸੀਂ ਆਪਣੇ ਬੱਚੇ ਨੂੰ ਆਪਣੇ ਕਲਚਰ ਨੂੰ ਪ੍ਰਜ਼ਰਵ ਕਰਨਾ ਰੱਖਣਾ ਅਸੀਂ ਉਹ ਜਦੋਂ ਸਕੂਲ ਜਾਂਦੇ ਉਹ ਸੱਤ ਅੱਠ ਸਟੈਪ ਲੈਫਟ ਲੈ
2: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
4: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sebrang Radio. Your brand, on air and on ground. Visit sebrang.ca or call 403-400-0203.
1: ਸਾਮਣਾ ਬੱਚਿਆਂ ਦੀ ਉਹ ਆਪਣੀ ਕਾਉਂਸਲਿੰਗ ਕੀਤੀ ਜਾ ਸਕੇ
2: ਜੀ ਸੋ ਮੈਂ ਜਿਹੜੀ ਦੋਵਾਂ ਦੀ ਗੱਲ ਦੇ ਵਿੱਚੋਂ ਮੈਂ ਲੱਭ ਪਾਇਆ ਜੀ ਉਹ ਇਹ ਕਿ ਇੱਕ ਬੈਲੈਂਸ ਸਟ੍ਰਾਈਕ ਆਊਟ ਕਰ ਸਕਦੇ ਸਾਡੇ ਇਸ ਤਰ੍ਹਾਂ ਜਿਹੜੇ ਸਕੂਲ ਹੋਣਗੇ ਇੱਕ ਤੁਸੀਂ ਜਿਹੜਾ ਦੋਨੇ ਸੱਜਣ ਮਾਈਕ ਫੜੋ ਤੁਹਾਨੂੰ ਸਾਂਝਾ ਸਵਾਲ ਪੁੱਛੀਏ ਜੀ ਸਾਨੂੰ ਪਤਾ ਲੱਗਦਾ ਜੀ ਕਿ ਮੈਂਬਰ ਪਾਰਲੀਮੈਂਟ ਕੋਲ ਫੰਡ ਫੁੰਡ ਵੀ ਹੁੰਦੇ ਨੇ ਕੋਈ ਦੱਸੋ ਸਾਨੂੰ ਅੱਜ ਇਹਦੇ ਬਾਰੇ
3: ਹਾਂਜੀ ਦੇਖੋ ਜਿਹੜੀ ਐਜੂਕੇਸ਼ਨ ਆ ਇਹ ਪ੍ਰੋਵਿੰਸ਼ੀਅਲ ਆਪਣਾ ਜੀ ਉਹਦੇ ਵਿੱਚ ਅਲਬਰਟਾ ਗਵਰਨਮੈਂਟ ਕਰਦੀ ਆ ਬਾਕੀ ਜੋ ਰਿਲੀਜੀਅਸ ਆਰਗਨਾਈਜੇਸ਼ਨ ਹੁੰਦੀਆਂ ਇਹਨਾਂ ਦੀ ਸਿਕਿਉਰਿਟੀ ਦੇ ਲਈ ਫੈਡਰਲ ਗ੍ਰਾਂਟਸ ਆਉਂਦੀਆਂ ਵਾ ਉਹਦੇ ਜੇ ਕੋਈ ਵੀ ਆਪਣੀ ਆਰਗਨਾਈਜੇਸ਼ਨ ਅਪਲਾਈ ਕਰਦੀ ਆਪਣੇ ਗੁਰਦੁਆਰਾ ਸਾਹਿਬ ਵੀ ਕਰਨਗੇ ਅਸੀਂ ਨਾਲ ਸਪੋਰਟ ਲੈਟਰ ਲਾ ਕੇ ਜਾਂ ਉਹਦੇ ਵਿੱਚ ਅਸੀਂ ਨਾਲ
2: ਬਿਲਕੁਲ ਇਹੋ ਉਮੀਦ ਕਰਦੇ ਹਾਂ ਜੀ
4: ਸਿਕਿਉਰਿਟੀ ਤਾਂ ਜ਼ਰੂਰ ਹੁੰਦਾ ਜਿੱਦਾਂ ਸਰਵੇਲੈਂਸ ਕੈਮਰੇ ਹੋ ਈਵਨ ਫੈਂਸ ਹੋ ਗਈ ਆਪਣੀ ਚਾਰ ਦੀਵਾਰੀ ਹੋ ਗਈ ਉਹਦੇ ਵਿੱਚ ਕੁਛ ਇਹ ਹੁੰਦਾ ਕਿ ਤੁਸੀਂ ਸਿਕਿਉਰਿਟੀ ਗਾਰਡ ਵੀ ਜਿੱਥੇ ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਨੂੰ ਰਿਸਕ ਹੈਗਾ ਨਾ ਇਹ ਪ੍ਰੈਮਿਸਿਸ ਨੂੰ ਹੈਗਾ ਰਿਸਕ ਕਿਸੇ ਤੋਂ ਤੁਹਾਨੂੰ ਉਹਦੇ ਲਈ ਵੀ ਫੰਡਿੰਗ ਮਿਲ ਸਕਦੀ ਹੈ ਉਹਦੇ ਵਿੱਚ ਜੇ ਕਿਤੇ ਇੱਦਾਂ ਦਾ ਹੋਵੇ ਉਪਰਾਲਾ ਅਸੀਂ ਆਲਵੇਜ਼ ਨਾਲ ਹਾਂ ਜਿੱਥੇ ਵੀ ਸਾਡੀ ਲੋੜ ਪਈ
2: ਬਹੁਤ ਕੁਝ ਹੋਰ ਕੀ ਕਹਿਣਾ ਚਾਹੋ ਕੋਈ ਮੈਸੇਜ ਆਪਣੇ ਵੱਲੋਂ ਜੀ ਕੋਈ
3: ਹਾਂਜੀ ਆਪਣੇ ਵੱਲੋਂ ਜਸਰਾਜ ਸਿੰਘ ਹਲਨ ਸਾਡੇ ਮੈਂਬਰ ਆਫ ਪਾਰਲੀਮੈਂਟ ਤੇ ਸ਼ੈਡੋ ਮਿਨਿਸਟਰ ਨੈਸ਼ਨਲ ਰੈਵਨਿਊ ਦੇ ਨੇ ਉਹ ਅੱਜ ਇੱਥੇ ਹੈ ਨੀਗੇ ਉਹ ਟੋਰਾਂਟੋ ਸੀਗੇ ਉਹਨਾਂ ਨੇ ਲੇਟ ਆਉਣਾ ਤੇ ਨਹੀਂ ਉਹਨਾਂ ਨੇ ਵੀ ਇੱਥੇ ਆਉਣਾ ਸੀ ਉਹਨਾਂ ਨੇ ਵੀ ਬੇਨਤੀ ਕੀਤੀ ਸੀ ਮੇਰੇ ਵੱਲੋਂ ਫਤਿਹ ਬੁਲਾਇਓ ਤੇ ਜ਼ਰੂਰ ਜੋ ਬਣਦਾ ਯੋਗਦਾਨ ਅਸੀਂ ਵੀ ਤਿੰਨੇ ਆਪਦੇ ਵੱਲੋਂ ਪਾਵਾਂਗੇ ਤੇ ਧੰਨਵਾਦ ਤੁਹਾਡਾ ਇੱਕ ਵਾਰ ਸਾਰੀ ਟੀਮ ਦਾ ਤੇ ਗੁਰਦੁਆਰਾ ਸਾਹਿਬ ਦੀ ਸਾਰੀ ਹੀ ਕਮੇਟੀ ਦਾ ਤੇ ਸਾਰੀ ਕਮਿਊਨਿਟੀ ਦਾ ਜੋ ਵੱਧ ਚੜ ਕੇ ਨਾਲ ਸਾਥ ਦੇ ਰਹੇ ਆ ਇਹੋ ਜਿਹੇ ਉਪਰਾਲੇ ਸੌਖੇ ਨਹੀਂ ਹੁੰਦੇ ਇੰਨੇ ਵਲੰਟੀਅਰ ਸਾਡੀ ਟੀਮ ਲੱਗੀ ਆ ਤੁਸੀਂ ਸਾਰੇ ਜੋ ਨਾ ਮੀਡੀਆ ਪਰਸਨ ਇੱਥੇ ਬੈਠੇ ਹੋ ਸਾਰੇ ਤੁਸੀਂ ਵੀ ਆਪਣਾ ਵਲੰਟੀਅਰ ਟਾਈਮ ਅੱਜ ਵੀਕਐਂਡ ਚੋਂ ਕੱਢ ਕੇ ਆਏ ਹੋ ਤੇ ਆਪ ਸਭ ਦਾ ਇੱਕ ਵਾਰ ਫੇਰ ਧੰਨਵਾਦ ਤੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਵੀ ਜੋ ਇਹ ਹਮਲਾ ਸਾਰੀ ਕਮਿਊਨਿਟੀ ਰਲ ਕੇ ਮਾਰੇ
2: ਇੱਕ ਸਵਾਲ ਮੇਰੇ ਦਿਮਾਗ 'ਚ ਹੋ ਰਿਹਾ ਜੀ ਤੁਸੀਂ ਕਿਉਂਕਿ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਦੇ ਮੁੱਖ ਸੇਵਾਦਾਰ ਵੀ ਰਹੇ ਹੋ ਜਿਵੇਂ ਅਸੀਂ ਪਹਿਲਾਂ ਗੱਲ ਇੱਥੇ ਕਰ ਚੁੱਕੇ ਹਾਂ ਵੈਸੇ ਕਿ ਇੱਕ ਸ਼ਹਿਰ ਦੀ ਇਸ ਦੀ ਖੂਬਸੂਰਤੀ ਇਹ ਰਹੀ ਹੈ ਕਿ ਭਾਵੇਂ ਥੋੜਾ ਬਹੁਤਾ ਕੋਈ ਅੰਤਰ ਹੋਵੇ ਜਾਂ ਕਿਸੇ ਹੋਰ ਲਾਈਨ ਤੇ ਚੱਲਦੇ ਹੋਣ ਕੋਈ ਗੁਰੂ ਕਰਜਾ ਪਰ ਇੱਕ ਆਪਸੀ ਇੱਕ ਮਿਲਵਰਤਨ ਰਿਹਾ ਹੈ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ
3: ਦੇਖੋ ਇਹ ਯੂਨੀਕਨੈਸ ਆ ਸਾਡੀ ਸਿਟੀ ਦੀ ਵਖਰੇਵੇਂ ਹੁੰਦੇ ਨੇ ਚਾਹੇ ਡਿਫਰੈਂਟ ਓਪੀਨੀਅਨਸ ਪੋਲੀਟੀਕਲ ਲੈਵਲ ਤੇ ਵੀ ਆਪਾਂ ਇੰਨੇ ਬੈਠੇ ਸਾਰਿਆਂ ਦੇ ਇੱਕ ਸਾਹਮਣੇ ਰਜੇਸ਼ ਅੰਗਰਾਲ ਜੀ ਸਾਡੇ ਬੈਠੇ ਨੇ ਅਸੀਂ ਇੱਕ ਦੂਜੇ ਅਗੇਂਸਟ NDP ਦੇ ਨੂੰ ਰੈਪ੍ਰਜੈਂਟ ਕਰਦੇ ਨੇ ਮੈਂ ਡਿਫਰੈਂਟ ਪਾਰਟੀ ਤੋਂ ਹਾਂ ਇਹੀ ਯੂਨੀਕਨੈਸ ਆ ਸਾਡੀ ਸਿਟੀ ਦੀ ਇਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਚਾਹੇ ਹੋਰ ਸੰਸਥਾਵਾਂ ਵੀ ਨੇ ਚਾਹੇ ਆਪਣੇ ਮੌਸਕ ਨੇ ਚਾਹੇ ਹਿੰਦੂ ਟੈਂਪਲ ਆ ਸਾਰੇ ਰਲ ਮਿਲ ਕੇ ਚੱਲਦੇ ਮੈਨੂੰ ਯਾਦ ਆ ਜਦੋਂ ਆ ਗੁਰਦੁਆਰਾ ਸਾਹਿਬ ਦੀ ਇਨੋਗਰੇਸ਼ਨ ਹੋਈ ਸੀ ਉਦੋਂ ਵੀ ਤੇ ਉਸ ਤੋਂ ਪਹਿਲਾਂ ਜਿਸ ਦਿਨ ਇਹਦਾ ਆਪਣਾ ਕਹੋਗੇ ਵੀ ਟੱਕ ਲਾਇਆ ਸੀ ਪਹਿਲਾਂ
2: ਹਨਾ
3: ਹਾਂਜੀ ਉਸ ਦਿਨ ਵੀ ਮੈਂ ਇੱਥੇ ਸੀਗਾ ਤੇ ਕਿਉਂਕਿ ਇਹ ਸਾਂਝਾ ਕਮਿਊਨਿਟੀ ਦਾ ਕਾਰਜ ਆ ਰਲ ਮਿਲ ਕੇ ਹੀ ਕਰਨਾ ਉਦੋਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸੀਗੇ ਤੇ ਉਦੋਂ ਈਵਨ ਲੰਗਰ ਦੀ ਸੇਵਾ ਵੀ ਦੇ ਵਿੱਚ ਵੀ ਉਧਰਲੇ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਤੋਂ ਸੇਵਾਦਾਰਾਂ ਨੇ ਲੈ ਕੇ ਆਏ ਸੋ ਇਹੀ ਕਿਉਂਕਿ ਦੇਖੋ ਜੋ ਸਾਂਝੇ ਕੰਮ ਉਹ ਸਾਂਝੇ ਨੇ ਇਹ ਵੀ ਸੰਸਥਾ ਕਰ ਰਹੀ ਹੈ ਇਹ ਟਰੱਸਟ ਤੌਰ ਤੇ ਕਰ ਰਹੀ ਆ ਉਹ ਪਬਲਿਕ ਤੌਰ ਤੇ ਗੁਰਦੁਆਰਾ ਸਾਹਿਬ ਕਰ ਰਿਹਾ ਸੋ ਦੋਨੇ ਹੀ ਗੁਰਦੁਆਰਾ ਸਾਹਿਬ ਦੇ ਸਕੂਲ ਚੱਲਦੇ ਨੇ ਤੇ ਬਾਕੀ ਹਰੇਕ ਚੀਜ਼ ਦੇ ਵਿੱਚ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਆਪਾਂ ਕਮਿਊਨਿਟੀ ਤੌਰ ਤੇ ਹੋਰ ਵੀ ਅੱਗੇ ਵੱਧ ਕੇ ਕੀ ਚੀਜ਼ਾਂ ਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਆਪਾਂ ਕਰਾਂਗੇ ਤੇ ਬਾਕੀ ਡਟ ਕੇ ਜਿਵੇਂ ਦੇਖੋ ਇੱਕ ਚੀਜ਼ ਹਮੇਸ਼ਾ ਆਉਂਦੀ ਹੈ ਆਪਣੀ ਕਮਿਊਨਿਟੀ ਇਹ ਪ੍ਰੂਵ ਕਰਨ ਨੂੰ ਹਮੇਸ਼ਾ ਆਪਾਂ ਵੱਧ ਚੜ ਕੇ ਜ਼ਿਆਦਾ ਯੋਗਦਾਨ ਪਾਉਂਦੇ ਹਾਂ ਕੈਨੇਡੀਅਨ ਕੋਈ ਇਸ਼ੂਸ ਆ ਜਾਵੇ ਚਾਹੇ ਕੋਈ ਆਫਤ ਆ ਜਾਵੇ ਆਪਾਂ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਦੇ ਹਾਂ ਸੋ ਆਪਣੀ ਕਮਿਊਨਿਟੀ ਬਹੁਤ ਵਧੀਆ ਕੰਮ ਕਰ ਰਹੀ ਤੇ ਖੁਸ਼ੀ ਵੀ ਹੁੰਦੀ ਆ ਸੋ ਇੱਕ ਵਾਰ ਫਿਰ ਮੇਰੇ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਨੂੰ ਸੰਗਤ ਨੂੰ ਇੱਕ ਵਾਰ ਅਪੀਲ ਫੇਰ ਕਰਦਾ ਵੀ ਜ਼ਰੂਰ ਆਪਣਾ ਬੰਦਾ ਯੋਗਦਾਨ ਪਾ ਕੇ ਤੇ ਜਿੰਨਾ ਤੁਸੀਂ ਅਫੋਰਡ ਕਰਦੇ ਹੋ ਤੁਸੀਂ ਪਲੀਜ਼ ਡੋਨੇਟ ਕਰਕੇ ਜ਼ਰੂਰ ਜਾਓ ਇਹ ਆ ਵੀ ਇਹ ਵੱਧਦਾ ਹੀ ਜਾਣਾ ਜਿੰਨਾ ਇੱਥੇ ਡੋਨੇਟ ਕਰੋਗੇ ਇਹ ਹਮੇਸ਼ਾ ਵੱਧ ਕੇ ਹੀ ਤੁਹਾਨੂੰ ਬੈਕ ਆਉਣਾ ਆਪਣੀ ਕਮਿਊਨਿਟੀ ਨੇ ਇਹ ਚੋਂ ਵਧਣਾ ਫੁੱਲਣਾ ਤੇ ਜੋ ਵਿਦਿਆ ਦਾਨ ਆ ਇਹਦਾ ਦੇਖੋ ਇਹਦਾ ਕੋਈ ਆਪਾਂ ਮੁਕਾਬਲਾ ਹੀ ਨਹੀਂ ਕਰ ਸਕਦੇ ਥੈਂਕ ਯੂ ਜੀ
5: ਬਿਲਕੁਲ ਧੰਨਵਾਦ ਤੁਹਾਡਾ ਅਮਨਪ੍ਰੀਤ ਜੀ ਤੇ ਨਾਲ ਦਲਵਿੰਦਰ ਭਾਈ ਤੁਸੀਂ ਵੀ ਜਾਂਦੇ ਜਾਂਦੇ ਮੈਸੇਜ ਕਮਿਟੀ ਨੂੰ ਦੇਖ ਜਾਓ
4: ਹਾਂਜੀ ਪਹਿਲਾਂ ਜੀ ਅਗੇਨ ਉਹੀ ਹੈ ਕਿ ਆਪਣੀ ਕਮਿਊਨਿਟੀ ਦੀ ਇਹ ਖਾਸੀਅਤ ਹੈ ਕਿ ਵਧੀਆ ਗੱਲ ਇਹ ਹੈ ਕਿ ਦਾਨ ਦੇ ਵਿੱਚ ਬੜੀ ਵੱਧ ਚੜ ਕੇ ਮਤਲਬ ਹਿੱਸਾ ਲੈਂਦੀ ਹੈ ਤੇ ਇਹੀ ਅਪੀਲ ਕਰਦੇ ਹਾਂ ਜਿੱਦਾਂ ਤੁਸੀਂ ਵੀ ਸਾਰੇ ਵੀਰ ਲੱਗੇ ਹੋਏ ਹੈ ਇਸ ਸੇਵਾ ਦੇ ਵਿੱਚ ਸਵੇਰ ਤੋਂ ਮੈਨੂੰ ਪਤਾ ਸ਼ਾਮ ਤੱਕ ਲੱਗੇ ਹੋਏ ਹੈ ਮਿਹਨਤ ਕਰ ਰਹੇ ਹਾਂ ਗੁਰੂ ਘਰ ਦੀ ਕਮੇਟੀ ਦੇ ਨਾਲ ਸਹਿਯੋਗ ਕਰ ਰਹੇ ਹਾਂ ਤੇ ਸਾਡੀ ਵੀ ਇਹ ਹੱਥ ਜੋੜ ਕੇ ਅਪੀਲ ਹੈ ਸਾਰੀ ਕਮਿਊਨਿਟੀ ਨੂੰ ਕਿ ਜਿੰਨਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਇੱਥੇ ਇਹਨਾਂ ਦਾ ਜਿਹੜਾ ਇਹਨਾਂ ਨੇ ਪ੍ਰੋਜੈਕਟ ਲਈ ਜੋ ਜ਼ਮੀਨ ਖਰੀਦੀ ਹੈਗੀ ਉਹ ਚੋਂ ਵੱਧ ਤੋਂ ਵੱਧ ਤੁਹਾਡਾ ਵੀ ਹਿੱਸਾ ਉਸ 'ਚ ਪੈ ਸਕੇ।

0: ਆਪਣੀ ਜਨਰੇਸ਼ਨ ਫਿਊਚਰ ਜਨਰੇਸ਼ਨ ਲਈ ਵੀ ਇੱਕ ਕੁਝ ਚੀਜ਼ਾਂ ਹੁੰਦੀਆਂ ਨੇ ਤੁਸੀਂ ਜਿਹੜੀਆਂ ਚੀਜ਼ਾਂ ਅੱਜ ਕਰਦੇ ਹੈਗੇ ਕੋਈ ਇਨਵੈਸਟਮੈਂਟ ਅੱਜ ਕਰਦੇ ਇਹ ਨਹੀਂ ਹੈਗਾ ਕਿ ਅਸੀਂ ਆਪਣੇ ਜਿਉਂਦੇ ਜੀ ਉਹ ਚੀਜ਼ਾਂ ਦੇਣੀ ਕਈ ਆਪਣੀਆਂ ਚੀਜ਼ਾਂ ਅਸੀਂ ਆਪਣੇ ਇੱਕ ਲੈਗਸੀ ਛੱਡ ਜਾਂਦੇ ਹਾਂ ਜਾਂ ਕੋਈ ਚੀਜ਼ ਛੱਡ ਜਾਂਦੇ ਹਾਂ ਆਪਣੀਆਂ ਫਿਊਚਰ ਜਨਰੇਸ਼ਨ ਦੇ ਲਈ ਤੇ ਇਹ ਇੱਕ ਵਧੀਆ ਚੀਜ਼ ਹੈਗੀ ਆਪਣੇ ਅਗਾਂਹ ਫਿਊਚਰ ਜਨਰੇਸ਼ਨ ਲਈ ਇਹ ਸਦਾ ਜੀ ਇੱਥੇ ਝੰਡੇ ਝੂਲਦੇ ਰਹਿਣਗੇ ਦੇਖੋ ਤੁਸੀਂ ਬਾਹਰੋਂ ਬਿਲਡਿੰਗ ਦੇਖਦੇ ਬੜਾ ਇੱਕ ਪ੍ਰਾਊਡ ਵੀ ਫੀਲ ਹੁੰਦਾ ਕਿ ਦੇਖੋ ਸਾਡੇ ਕੌਮ ਦੇ ਵਿੱਚ ਇਹ ਵੱਡੀ ਵੱਡੀ ਬਿਲਡਿੰਗ ਬਣੀ ਹੈ ਤੇ ਇਹ ਅਪੀਲ ਆ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਆਪਣਾ ਦਾਨ ਕਰੋ ਤੇ
1: ਸਾਰੇ ਜਣੇ ਆਪਾਂ ਇੱਥੇ ਕਰ ਰਹੇ ਹਾਂ ਤੁਸੀਂ ਆਟਵਾ ਦੇ ਵਿੱਚ ਜਦੋਂ ਕਮਿਊਨਿਟੀ ਤੁਹਾਨੂੰ ਉੱਥੇ ਭੇਜਦੀ ਹੈਗੀ ਹੈ ਤੇ ਦੇ ਹੈਵ ਸਮ ਐਕਸਪੈਕਟੇਸ਼ਨਸ ਕਿ ਤੁਸੀਂ ਉੱਥੇ ਜਿਹੜੇ ਹੈਗੇ ਕਿ ਸਹੀ ਪਰਫਾਰਮ ਕਰੋ ਹਨਾ ਤੁਹਾਡੀ ਪਰਫਾਰਮੈਂਸ ਵੀ ਮਿੰਟ ਮਿੰਟ ਦੀ ਦੇਖੀ ਜਾਂਦੀ ਹੈਗੀ ਆ ਤੇ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈਗੀ ਕਿ ਆਹੀ ਯਾਰ ਕਮਿਊਨਿਟੀ ਨੂੰ ਉਲਾਮਾ ਨਹੀਂ ਦੇਣਾ ਹੈਗਾ ਤੇ ਇਸੇ ਤਰ੍ਹਾਂ ਜਿਹੜੇ ਇੱਥੇ ਸੇਵਾ ਕਰ ਰਹੇ ਹੈਗੇ ਹਰ ਕੋਈ ਆਪਣੀ ਆਪਣੀ ਲੈਵਲ ਤੇ ਸੇਵਾ ਕਰਦਾ ਰਹੇ ਤੇ ਉਹੀ ਸਟਰੈਂਥ ਹੈਗੀ ਕਮਿਊਨਿਟੀ ਦੀ ਇਹ ਨਹੀਂ ਕਿ ਇੱਕੋ ਹੀ ਕਾਰਜ ਸਾਰੇ ਜਣੇ ਇੱਕੋ ਪਾਸੇ ਲੱਗੇ ਰਹਿਣ ਇਹ ਸਾਰੇ ਡਿਫਰੈਂਟ ਡਿਫਰੈਂਟ ਜਿਹੜੇ ਹੈਗੇ ਕਰਦੇ ਰਹਿਣ ਤੇ ਅਮਨਵੀਰ ਜੀ ਭਾਜੀ ਕੁਛ ਕਹਿਣਾ ਚਾਹੁੰਦੇ ਸੀ
2: ਨਹੀਂ ਤੁਹਾਡੀ ਇਹੀ ਗੱਲ ਜੋ ਸਾਡੀ ਡਿਊਟੀ ਲੱਗੀ ਆ ਸਾਡੇ ਆਫਿਸ ਦਲਵਿੰਦਰ ਭਾਜੀ ਦਾ ਜਾਂ ਮੇਰਾ ਅਸੀਂ ਹਮੇਸ਼ਾ ਅਵੇਲੇਬਲ ਆ ਈਵਨ ਜਸਰਾਜ ਸਿੰਘ ਹਲਨ ਹੋਰਾਂ ਦਾ ਕੋਈ ਤੁਹਾਨੂੰ ਕਦੇ ਵੀ ਕੁਛ ਫੈਡਰਲ ਗਵਰਨਮੈਂਟ ਤਾਂ ਕੋਈ ਕੰਮ ਆ ਅਸੀਂ ਆਲਵੇਜ਼ ਹਾਜ਼ਰ ਹਾਂ ਚਾਹੇ ਕੋਈ ਉਹ ਰਿਲੀਜੀਅਸ ਪਲੇਸ ਲਈ ਕੋਈ ਗ੍ਰਾਂਟ ਆ ਜਾਂ ਕੁਛ ਵੀ ਆ ਅਸੀਂ ਹਮੇਸ਼ਾ ਹਾਜ਼ਰ ਹਾਂ ਦੂਸਰਾ ਇਹ ਹੈ ਵੀ ਜੋ ਅੱਜ ਕੱਲ੍ਹ ਇੱਕ ਆਪਾਂ ਆਮ ਹੀ ਗੱਲ ਕਰਦੇ ਹਾਂ ਵੀ ਹੇਟ ਦੇ ਕਮੈਂਟਸ ਆਉਂਦੇ ਨੇ ਕੁਛ ਇਸ ਸਲੋ ਕਰਦੇ ਨੇ ਅਸੀਂ ਇਹ ਸਾਡੀ ਕਮਿਊਨਿਟੀ ਇਹ ਪ੍ਰੂਵ ਕਰਕੇ ਦਿਖਾਉਂਦੀ ਹੈ ਅਸੀਂ ਕਿਸੇ ਕਮਿਊਨਿਟੀ ਤੇ ਬਰਡਨ ਨਹੀਂ ਬਣਦੇ ਅਸੀਂ ਆਪਦੇ ਇਨਫਰਾਸਟਰਕਚਰ ਆਪ ਦੀ ਤਿਆਰ ਕਰ ਲੈਂਦੇ ਸੀ ਸਕੂਲ ਐਡੀਆਂ ਬਿਲਡਿੰਗਾਂ ਜਿਵੇਂ ਦਲਵਿੰਦਰ ਭਾਜੀ ਹੁਣੇ ਗੱਲ ਕਰ ਰਹੇ ਸੀ ਕਿ ਇਹ ਸਾਡੇ ਐਗਜ਼ਾਮਪਲ ਨੇ ਵੀ ਇੰਨੇ ਇੰਨੇ ਬੱਚੇ ਅਸੀਂ ਬਿਨਾਂ ਗਵਰਨਮੈਂਟ ਫੰਡਿੰਗ ਤੋਂ ਕਿਵੇਂ ਬਿਲਡਿੰਗਾਂ ਬਣਾ ਸਕਦੇ ਸੋ ਵੀ ਸ਼ੁਡ ਫੀਲ ਪ੍ਰਾਊਡ ਆਫ ਅਵਰ ਕਮਿਊਨਿਟੀ ਐਸ ਵੈਲ ਵੀ ਅਸੀਂ ਆਹ ਕਰ ਸਕਦੇ ਚਾਹੇ ਦੂਸਰੇ ਗੁਰਦੁਆਰਾ ਸਾਹਿਬ ਨੇ ਚਾਹੇ ਇਹ ਨੇ ਆਪਣੇ ਏਡੇ ਵੱਡੇ ਸਕੂਲ ਨੇ ਆਪਣੇ ਜਿਮ ਉੱਧਰ ਜਾਂ ਇੱਧਰ ਵੱਡੇ ਵੱਡੇ ਆਪਣੇ ਕੋਲੇ ਜੋ ਇਨਫਰਾਸਟਰਕਚਰ ਆਪਾਂ ਆਪਦੇ ਲਈ ਤਿਆਰ ਕੀਤਾ ਸੋ ਅਸੀਂ ਕਿਸੇ ਦੇ ਬਰਡਨ ਨਹੀਂ ਇਮੀਗ੍ਰੈਂਟਸ ਆਉਂਦੇ ਕੈਨੇਡਾ ਨੂੰ ਇਮੀਗ੍ਰੈਂਟਸ ਨੇ ਬਣਾਇਆ ਤੇ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਆਉਂਦੇ ਸਮੇਂ ਦੇ ਵਿੱਚ ਵੀ ਕੈਨੇਡਾ ਯੂਨਾਈਟਿਡ ਕੈਨੇਡਾ ਦੇ ਨਾਲ ਆਪਾਂ ਖੜਨਾ ਵਾ ਸੋ ਇਹ
1: ਜਿਹੜੀ ਗੱਲ ਤੁਸੀਂ ਕੀਤੀ ਨਾ ਕਈ ਵਾਰੀ ਆਪਾਂ ਕਈ ਚੀਜ਼ਾਂ ਨੂੰ ਮਤਲਬ ਨਹੀਂ ਵੇਖ ਪਾਉਂਦੇ ਹੈਗੇ ਹਨ ਜਿਵੇਂ ਕਿ ਜੇ ਹੁਣ 17-1800 ਬੱਚੇ ਇੱਥੇ ਪੜ੍ਹਦੇ ਨੇ ਦੈਟ ਮੀਨਸ ਉਹਨਾਂ ਨੇ ਦੂਸਰੇ ਸਕੂਲਾਂ ਤੇ ਵੀ ਬਰਡਨ ਤਾਂ ਘਟਾਇਆ ਹੀ ਹੈਗਾ
2: ਗਵਰਨਮੈਂਟ ਤੋਂ ਬਰਡਨ ਚੱਕਿਆ ਆਪਾਂ ਆਪਦਾ ਇਨਫਰਾਸਟਰਕਚਰ ਆਪ ਤਿਆਰ ਕੀਤਾ ਵਿਦਆਊਟ ਐਨੀ ਫੰਡਿੰਗ ਸੋ ਅਸੀਂ ਮਾਨ ਦੇ ਨਾਲ ਕਹਿੰਦੇ ਹਾਂ ਜਦੋਂ ਕਿਤੇ ਅਸੀਂ ਬਾਹਰ ਜਾ ਕੇ ਵੀ ਗੱਲ ਕਰਦੇ ਸਾਡੀ ਕਮਿਊਨਿਟੀ ਕਿਸੇ ਦੇ ਬਰਡਨ ਨਹੀਂ ਅਸੀਂ ਚੱਕਦੇ ਹਾਂ ਬਰਡਨ ਚੱਕਦੇ ਹਾਂ ਗਵਰਨਮੈਂਟ ਤੋਂ ਆ ਕੇ ਬਾਕੀ ਹਾਈ ਪੇਅਰ ਟੈਕਸ ਪੇਅਰ ਆਪਾਂ ਸੋ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ
3: The time is 4 p.m. You are listening to Fairchild Radio CHKF FM 94.7, a multicultural radio station in Calgary.

0: last weekend? For many of us, it sounded like this. Want to dance?
1: Sure.
0: But for some, it sounded this way.
1: Drinking and driving was the cause of another fatal accident this weekend.
2: Would you step out of the car, please, sir?
0: Hey, summer weekends were made to remember, but not for all the wrong reasons. Please, drink responsibly. A message from the Brewers of Canada.
3: Punjab to prasidh patrakar Jitinder Pannu ji nu somvar to shukrawar Radio Sursangam 94.7 FM te suno hafte de 20 ghante Radio Sursangam radiosursangam.ca phone 403-585-0910 Radio Sursangam
4: Calgary's oldest, biggest and only South Asian radio station Sabarang Radio 94.7 FM
5: Monday, Tuesday, Thursday, Friday 7 to 8 p.m. Sundays 1 to 5 p.m.
4: Visit sabarang.ca
6: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
7: ਇਹਨਾਂ ਵੱਲੋਂ $2,500 ਦਿੱਤੇ ਗਏ ਨੇ ਕਸ਼ਮੀਰ ਸਿੰਘ ਜੀ ਜੇਸ਼ਾ ਤੇ ਮਨਪ੍ਰੀਤ ਸਿੰਘ ਜੀ ਵੱਲੋਂ ਵੀ $50 ਦਿੱਤੇ ਗਏ ਨੇ ਇਹਦੇ ਨਾਲ ਨਾਲ $3,350 ਜਿਹੜੇ ਨੇ ਤੇ ਸਿਮਰ ਢਿੱਲੋਂ ਜੀ ਵੱਲੋਂ $500 ਦੇਸੀ ਹੁੱਡ ਇਹਨਾਂ ਵੱਲੋਂ ਦਿੱਤੇ ਗਏ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਮਿਹਨਤ ਦੀ ਕਮਾਈ

0: ਇਹਦੇ ਵਿੱਚੋਂ ਸਾਨੂੰ ਅੱਜ ਜਿਹੜਾ ਸਹਿਯੋਗ ਦੇ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਪਰਸੋਂ $1 million ਜਿਹੜਾ ਦੇਣਾ ਹੈ। ਤੇ ਜਿੰਨੇ ਵੀ ਦੋਸਤ ਜਿਹੜੇ ਹਾਲੇ ਸੁਣ ਰਹੇ ਨੇ, ਹਾਲੇ ਤੱਕ ਉਹਨਾਂ ਨੇ ਨਹੀਂ ਕੋਈ ਡੋਨੇਸ਼ਨ ਦਿੱਤੀ, ਪਲੀਜ਼ ਜਲਦੀ ਤੋਂ ਜਲਦੀ ਜਿਹੜੀ ਉਹ ਡੋਨੇਸ਼ਨ ਦਾ ਅਰੇਂਜਮੈਂਟ ਕਰੋ। ਫੋਨ ਨੰਬਰ 403-454-4522, ਜਾਂ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ govindmark22@gmail.com ਦੇ ਉੱਤੇ। ਜੀ, ਤੇ ਮੈਂ ਚਾਹਾਂਗਾ ਭਾਜੀ, ਅੱਛਾ ਮੈਂ ਗੱਲਬਾਤ ਕਰਦਾ। ਜੀ ਹਾਂਜੀ ਹਾਂਜੀ ਹਾਂਜੀ, ਮੇਰੇ ਭਰਾ ਛੋਟੇ ਜੀ, ਤੇ ਗੁਰਜੀਤ ਸਿੰਘ ਸਿੱਧੂ ਜੀ ਸਾਡੇ ਛੋਟੇ ਵੀਰ ਨੇ ਜੀ, ਤੇ ਨਾਲ ਮੇਰੇ ਬੈਠੇ ਨੇ, ਤੇ ਨਾਲ ਰਾਜ ਭਾਜੀ ਵੀ ਜਿਹੜੇ ਸਾਡੇ ਕਾਫੀ ਲੰਬੇ ਸਮੇਂ ਤੋਂ। ਪਿਛਲੇ ਮਾਰਟਿਨ ਡੈਲ ਗੁਰੂ ਘਰ ਦੀ ਗੱਲ ਕਰੀਏ ਤਾਂ ਉੱਥੇ ਇਹਨਾਂ ਨੇ ਬਹੁਤ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ, ਤੇ ਅੱਜ ਸਾਡੇ ਨਾਲ ਇੱਥੇ ਬੈਠੇ ਨੇ, ਕਿਉਂਕਿ ਜਿੱਦਾਂ ਹੁਣੇ ਸਾਡੇ ਦੋਨੋਂ ਦੋਸਤ ਸਾਡੇ ਭਰਾ ਜਿਹੜੇ MP ਨੇ ਦੱਸ ਕੇ ਗਏ ਵੀ ਸਾਡੀ ਜਿਹੜੀ ਪਿਆਰ ਹੈ ਉਹ ਬੜਾ ਜ਼ਬਰਦਸਤ ਹੈ ਆਪਸ ਦੇ ਵਿੱਚ, ਡਜ਼ਨਟ ਮੈਟਰ ਮੀਡੀਆ ਵਾਲੇ ਏਦਾਂ ਹੀ ਇਕੱਠੇ ਹੋ ਕੇ ਗੱਲਾਂ ਕਰਦੇ ਸੀਗੇ, ਤੇ ਇੱਥੇ ਵੀ ਅੱਜ ਆਪਾਂ ਜਿਹੜੇ ਆ ਇਕੱਠੇ ਹੋ ਕੇ ਸਾਰਿਆਂ ਦਾ ਮੈਸੇਜ ਜਿਹੜਾ ਅੱਗੇ ਤੱਕ ਪਹੁੰਚਾ ਰਹੇ ਹਾਂ। ਤੇ ਗੁਰਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਭਾਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ।
1: ਰਜੇਸ਼ ਜੀ, ਸਭ ਤੋਂ ਪਹਿਲਾਂ ਰਜੇਸ਼ ਜੀ ਤੇ ਕੁਲਦੀਪ ਜੀ, ਸਭ ਤੋਂ ਪਹਿਲਾਂ ਤਾਂ ਸਾਰੀ ਹੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦੇ ਨਾਲ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਰੀ ਹੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਅਤੇ ਅੱਜ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਿਹੜੇ ਪੰਜਵੇਂ ਪਾਤਸ਼ਾਹ ਨੇ ਆਪਣੇ, ਉਹਨਾਂ ਦਾ ਵੀ ਗੁਰਤਾਗਤੀ ਦਿਵਸ ਮਨਾ ਰਹੇ ਹਾਂ ਜੀ, ਉਹਨਾਂ ਦੇ ਵੀ ਗੁਰਤਾਗਤੀ ਦਿਵਸ ਦੀਆਂ ਸਾਰੀ ਹੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ।
0: ਬਹੁਤ ਬਹੁਤ ਵਧੀਆ ਦਿਨ ਦੇ ਉੱਤੇ ਜੀ ਇਹਨਾਂ ਨੇ ਉਪਰਾਲਾ ਕੀਤਾ ਮੀਡੀਆ ਥੋਨ ਦਾ, ਤੇ ਰੇਡੀਓ ਵਾਲੇ ਜਿੱਦਾਂ ਬੋਵੀ ਭਾਜੀ ਦੇ ਸਵੇਰ ਤੋਂ ਚੱਲ ਰਿਹਾ, ਤੇ 1 ਵਜੇ ਤੋਂ ਲੈ ਕੇ ਸਬਰੰਗ ਰੇਡੀਓ 5 ਵਜੇ ਤੱਕ ਚੱਲੇਗਾ, ਉਸ ਤੋਂ ਬਾਅਦ ਜੈਨ ਸਿੱਧੂ ਭਾਜੀ ਦਾ 5 ਤੋਂ 7 ਵਜੇ ਤੱਕ ਜਿਹੜਾ ਸੁਣਿਆ ਜਾਏਗਾ, ਤੇ ਲਗਾਤਾਰ ਸੁਰ ਸਿੰਘਮ ਨੈਸ਼ਨਲ ਟਾਈਮਸ ਤੇ ਬਾਕੀ ਜਿਹੜੇ ਸਾਡੇ ਮੀਡੀਆ ਵਾਲੇ ਦੋਸਤ ਮੇਰੇ ਪਿੱਛੇ ਸਾਈਨ ਲੱਗੇ ਨੇ ਸਾਰਿਆਂ ਦੇ, ਕਿਉਂਕਿ ਰਣਜੀਤ ਜੀ ਕੋਲ ਸਾਰੀ ਲਿਸਟ ਆਈ, ਮੈਂ ਜ਼ਿਆਦਾ ਨਾਂ ਨਹੀਂ ਲੈ ਪਾਉਣਾ, ਬਟ ਇਹ ਹੈ ਵੀ ਸਾਰਿਆਂ ਦੇ ਬਹੁਤ ਬਹੁਤ ਮਿਹਨਤ ਕਰਕੇ ਤੇ ਮੈਸੇਜ ਤੁਹਾਡੇ ਸਾਰਿਆਂ ਤੱਕ ਪਹੁੰਚਾ ਰਹੇ ਹਾਂ, ਤੇ ਇਸੇ ਸਿਲਸਿਲੇ ਦੇ ਵਿੱਚ ਸਾਡੇ ਕੋਲ ਸਾਡੇ ਦੋਸਤ ਜਿਹੜੇ ਨੇ ਪਹੁੰਚੇ ਨੇ। ਤੇ ਜੀ ਜੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਸਪੈਸ਼ਲ ਇਸ ਖਾਸ ਮੌਕੇ ਬਾਰੇ?
1: ਨਹੀਂ, ਬਹੁਤ ਵਧੀਆ ਉੱਦਮ ਹੈ ਜੀ, ਦੇਖ ਰਹੇ ਹਾਂ ਕਿ 5 ਏਕੜ ਜਿਹੜਾ ਹੈਗਾ ਜੋ ਗੋਬਿੰਦ ਸਰਵਰ ਸਕੂਲ ਆ, ਉਹਦੇ ਵਾਸਤੇ ਆਪਾਂ ਨਾਲ ਜੀ ਲੱਗਦੀ ਲੈਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਵਾ ਜੀ, ਤੇ ਵਧਾਈ ਦੇ ਪਾਤਰ ਨੇ, ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਪਿਛਲੀ ਟਰਮ ਦੇ ਵਿੱਚ ਮੈਂ 3 ਸਾਲ ਖਾਲਸਾ ਸਕੂਲ ਦੇ ਵਿੱਚ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਕੀਤੀ ਆ ਉੱਥੇ।
0: ਜੀ ਜੀ ਬਿਲਕੁਲ।
1: ਤੇ ਉੱਥੇ ਅਸੀਂ ਇਹ ਲੋੜਾਂ ਨੂੰ ਮਹਿਸੂਸ ਕੀਤਾ ਵਾ, ਕਿਉਂਕਿ ਜਦੋਂ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਸਾਡੇ ਕੋਲ ਤਕਰੀਬਨ 900 ਦੇ ਕਰੀਬ ਬੱਚੇ ਵੇਟਿੰਗ ਲਿਸਟ ਦੇ ਵਿੱਚ ਸੀਗੇ, ਜਿਨ੍ਹਾਂ ਨੂੰ ਹਾਲਾਂਕਿ ਸਾਡੀ ਸਕੂਲ ਦੀ ਕਪੈਸਿਟੀ ਆ ਇੱਥੋਂ ਦੀ ਵੀ ਮੈਨੂੰ ਲੱਗਦਾ 1000 ਦੇ ਕਰੀਬ, ਔਰ ਖਾਲਸਾ ਸਕੂਲ ਦੇ ਵਿੱਚ 650 ਬੱਚਾ ਪੜ੍ਹ ਰਿਹਾ। ਉਹਦੇ ਬਾਵਜੂਦ ਵੀ ਸਾਡੇ ਕੋਲ ਜਿਹੜਾ ਹੈਗਾ ਜੀ 1000, ਉਹਦੇ ਬਾਵਜੂਦ ਵੀ ਸਾਡੇ ਕੋਲ ਜੀ 900 ਦੇ ਕਰੀਬ ਜਿਹੜੇ ਬੱਚੇ ਨੇ ਉਹ ਵੇਟਿੰਗ ਲਿਸਟ ਦੇ ਜ਼ਿਕਰ ਸੀਗੇ, ਤਾਂ ਇਹਦਾ ਇਹੀ ਮਤਲਬ ਆ ਜੀ ਬਹੁਤ ਡਿਮਾਂਡ ਬਹੁਤ ਜ਼ਿਆਦਾ ਆ। ਸੰਗਤ ਸਾਡੀ ਕਮਿਊਨਿਟੀ ਚਾਹੁੰਦੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਕੂਲਾਂ ਦੇ ਵਿੱਚ ਪੜ੍ਹਾਈਏ। ਉਹਦਾ ਮੇਨ ਮਕਸਦ ਇਹੀ ਆ, ਕਿਉਂਕਿ ਇੱਕ ਤਾਂ ਆਪਾਂ ਚਲੋ ਅਲਬਰਟਾ ਐਜੂਕੇਸ਼ਨ ਦਾ ਕਰੀਕੁਲਮ ਤਾਂ ਫੋਲੋ ਕਰਦੇ ਹੀ ਕਰਦੇ ਹਾਂ, ਜਿਹੜੇ ਇੱਥੋਂ ਦੀ ਦੁਨਿਆਵੀ ਵਿੱਦਿਆ ਵਾ ਉਹ ਤਾਂ ਆਪਾਂ ਬੱਚਿਆਂ ਨੂੰ ਦੇ ਰਹੇ ਹਾਂ। ਉਹਦੇ ਨਾਲ ਨਾਲ ਸੰਗਤ ਨੂੰ ਹੁੰਦਾ ਕਿ ਸਾਡੇ ਬੱਚੇ ਬਾਣੀ ਦੇ ਨਾਲ ਜਾਂ ਸਾਡਾ ਜਿਹੜਾ ਸੱਭਿਆਚਾਰ ਆ ਉਹਦੇ ਨਾਲ, ਸਾਡੇ ਧਰਮ ਦੇ ਨਾਲ ਉਹ ਜੁੜਦੇ ਆ ਬੱਚੇ। ਉਹ ਜਿਹੜਾ ਪਰਿਵਾਰਕ ਕਦਰਾਂ ਕੀਮਤਾਂ ਨੇ, ਇੱਕ ਜਿਹੜਾ ਕਹਿ ਲਈਏ ਕਿ ਓਵਰਆਲ ਡਿਵੈਲਪਮੈਂਟ ਦੇ ਵਿੱਚ ਉਹ ਚੀਜ਼ ਆਪਣੇ ਕਲਚਰ ਦੇ ਅਕੋਰਡਿੰਗਲੀ ਓਵਰਆਲ ਡਿਵੈਲਪਮੈਂਟ ਦੇ ਵਿੱਚ ਉਹ ਚੀਜ਼ਾਂ ਸਹਾਈ ਹੁੰਦੀਆਂ ਨੇ, ਤੇ ਉਹਦੇ ਲਈ ਡਿਮਾਂਡ ਬਹੁਤ ਜ਼ਿਆਦਾ ਆ ਜੀ, ਤੇ ਇਹਦੀ ਬਹੁਤ ਜ਼ਿਆਦਾ ਲੋੜ ਆ। ਤੇ ਮੈਨੂੰ ਲੱਗਦਾ ਕਿ ਇਦੋਂ ਵਧੀਆ ਕਾਰਜ ਹੋ ਨਹੀਂ ਸਕਦਾ ਗਿਆ ਕਿ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਜਿਹੜਾ ਵਿਦਿਆ ਵਾਲਾ ਜਿਹੜਾ ਇਹ ਕਾਰਜ ਹੈ ਸਭ ਤੋਂ ਵਧੀਆ
2: ਜਿਹੜਾ ਹੁਣ ਤੱਕ ਵਾਹਿਗੁਰੂ ਜੀ ਸਿੰਘ ਜਿਹੜਾ ਇਹਨਾਂ ਦਾ ਕਾਰਜ ਹੈ, ਜਿਵੇਂ ਪਹਿਲਾਂ ਸ਼ੁਰੂਆਤੀ ਜਿਵੇਂ ਕੀਤਾ ਅਮਰਪ੍ਰੀਤ ਸਿੰਘ ਹੁਣੀ ਦੱਸ ਰਹੇ ਸੀ ਕਿ ਪਹਿਲੇ ਦਿਨ ਤੋਂ ਜਦੋਂ ਟੱਕ ਲਾਇਆ ਗਿਆ ਤੇ ਅਸੀਂ ਇੱਥੇ ਮੌਜੂਦ ਸੀ, ਉਹ ਤੋਂ ਬਾਅਦ ਦਾ ਥੋੜੇ ਕੁ ਸਾਲਾਂ ਦੇ ਵਿੱਚ ਆ ਜੋ ਜਿਸ ਤਰ੍ਹਾਂ ਦਾ ਸਿਸਟਮ ਬਣਿਆ, ਲੱਗਦਾ ਮੈਨੂੰ ਇਸ ਤਰ੍ਹਾਂ ਵਿਅਕਤੀਗਤ ਤੌਰ ਤੇ ਲੱਗਦਾ ਹੈ ਕਿ ਬਹੁਤ ਆਰਗੇਨਾਈਜ਼ਡ ਵੇ ਦੇ ਵਿੱਚ ਸਾਰੀ ਚੀਜ਼ ਜਿਹੜੀ ਹੋ ਰਹੀ ਤੇ ਅੱਗੇ ਵੀ ਜਾਵੇਗੀ, ਤੁਸੀਂ ਕੀ ਕਹਿੰਦੇ ਹੋ?
1: ਬਿਲਕੁਲ ਜੀ, ਕਿਉਂਕਿ ਸਾਰਾ ਵੈਲ ਮੈਨੇਜਡ ਵੈਲ ਪਲੈਨਡ ਜਿਹੜਾ ਹੈਗਾ ਸਾਰਾ ਇਹ ਚੱਲ ਰਿਹਾ ਵਾ, ਕਿਉਂਕਿ ਮਲਟੀਪਲ ਲੋਕੇਸ਼ਨਾਂ ਨੇ ਜੇ ਆਪਾਂ ਦੇਖੀਏ ਇਹਨਾਂ ਦੀਆਂ ਵਰਲਡ ਵਾਈਡ, ਸਾਰੇ ਕਿਤੇ ਲੋਕੇਸ਼ਨਾਂ ਨੇ ਪੰਜਾਬ ਦੇ ਵਿੱਚ ਵੀ, ਜਿੱਥੋਂ ਮੇਨ ਨੌਰਥ ਅਮਰੀਕਾ ਦੇ ਵਿੱਚ ਵੀ, ਪੰਜਾਬ ਦੇ ਵਿੱਚ ਜਿੱਥੋਂ ਮੇਨ ਸ਼ੁਰੂ ਹੋਇਆ ਹੋਇਆ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਇਹਨਾਂ ਦਾ ਮੇਨ ਸਥਾਨ ਆ। ਸੋ ਬਿਲਕੁਲ ਇਹ ਵਧੀਆ ਪ੍ਰਬੰਧ ਸਾਰਾ ਚੱਲ ਰਿਹਾ ਵਾ ਜੀ, ਤੇ ਕਾਫੀ ਉਮੀਦਾਂ ਨੇ ਜੋ ਕਮਿਊਨਿਟੀ ਦੀ ਲੋੜ ਆ ਉਹਨੂੰ ਸਰਵ ਕਰ ਰਹੇ ਨੇ, ਚਾਹੇ ਕੋਈ ਵੀ ਸਕੂਲ ਹੋਵੇ, ਐਜੂਕੇਸ਼ਨ ਜਿਹੜਾ ਹੈਗਾ ਆਪਾਂ ਨਾਲ ਗੁਰਬਾਣੀ ਨੂੰ ਬੱਚਿਆਂ ਨੂੰ ਕੀਰਤਨ ਕਰਨ

0: ਫਾਈਨਾਂਸ ਕਰ ਰਹੇ ਹਾਂ। ਸੋ ਅਲਟੀਮੇਟ ਜਿਹੜਾ ਸਾਡਾ ਗੋਲ ਆ ਉਹੀ ਹੈ ਜਿਵੇਂ ਪਹਿਲਾਂ ਗੱਲ ਕੀਤੀ ਆ ਜੀ, ਓਵਰਆਲ ਡਿਵੈਲਪਮੈਂਟ ਕਿਵੇਂ ਕਰਨੀ ਆ, ਪਰਿਵਾਰਾਂ ਦੇ ਵਿੱਚ ਕਿਵੇਂ ਰਹਿਣਾ ਵਾ। ਕਿਉਂਕਿ ਜਦੋਂ ਤੁਸੀਂ ਵੈਸਟਰਨ ਕਲਚਰ ਦੇ ਵਿੱਚ ਪੜ੍ਹਦੇ ਹੋ ਤਾਂ ਵੈਸਟਰਨ ਕਲਚਰ ਦਾ ਅਤੇ ਸਾਡੇ ਕਲਚਰ ਦਾ ਥੋੜ੍ਹਾ ਜਿਹਾ ਇਸ ਜਗ੍ਹਾ ਦੇ ਉੱਤੇ ਥੋੜ੍ਹਾ ਜਿਹਾ ਕਈ ਵਾਰੀ, ਕਿਉਂਕਿ ਆਪਾਂ ਜੁਆਇੰਟ ਫੈਮਿਲੀਜ਼ ਦੇ ਵਿੱਚ ਰਹਿੰਦੇ ਹਾਂ, ਦਾਦਾ ਦਾਦੀ ਦੇ ਨਾਲ ਰਹਿੰਦੇ ਹਾਂ। ਜਦੋਂ ਪੇਰੈਂਟਸ ਜਦੋਂ ਬੱਚਿਆਂ ਨੂੰ ਦਾਦਾ ਦਾਦੀ ਸਕੂਲ ਛੱਡਣ ਆਉਂਦੇ ਆ ਤਾਂ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਜਿਹੜਾ ਸਾਡੇ ਇਸ ਕਲਚਰ ਦੇ ਵਿੱਚ ਬਿਲਕੁਲ ਪਰਫੈਕਟਲੀ ਸੂਟ ਕਰਦੀਆਂ ਨੇ ਤਾਂ ਵਧੀਆ ਲੱਗਦਾ ਜੀ। ਉਹ
1: ਜਿਹੜਾ ਆਪਾਂ ਆਪਣੇ ਦੇਖਦੇ ਹਾਂ ਵੀ ਪੰਜਾਬੀ ਚ ਕਿ ਜਿਹੜਾ ਭਾਪਾ ਸਾਡਾ ਹੈ ਉਹ ਦਾਦੇ ਕੋਲ ਕਿੱਦਾਂ ਡਰਦਾ ਹਾਲੇ ਵੀ, ਤੇ ਫਿਰ ਬੱਚੇ ਜਿਹੜੇ ਨੇ ਆਪੇ ਸਿੱਧੇ ਹੋ ਜਾਂਦੇ ਆ, ਉਹ ਦੇਖਦੇ ਆ ਵੀ ਨਹੀਂ ਕਿ ਭਾਪੇ ਕੋਲ ਕਿੱਦਾਂ ਡਰਨਾ ਹੁੰਦਾ ਵੀ ਆਪਾਂ ਆਪਣੇ

0: ਆਪਣੇ ਹੋਮ ਹੋਮ ਆ ਕੇ ਪਹੁੰਚੋ, ਜੋ ਵੀ ਹੈ ਆਪਣੀ ਬਣਦੀ ਸੇਵਾ ਇਹਦੇ ਵਿੱਚ ਕਾਰਜ ਦੇ ਵਿੱਚ ਪਾਓ, ਕਿਉਂਕਿ ਹੁਣ ਅੱਗੇ ਲਾਇਬ੍ਰੇਰੀ ਹੋਰ ਗਰਾਊਂਡਾਂ ਵਗੈਰਾ ਬਣਾਉਣੀਆਂ ਨੇ ਤੇ ਜ਼ਮੀਨ ਲੈਣੀ ਹੈ ਗੁਰਦੁਆਰਾ ਸਾਹਿਬ ਨੇ, ਸਕੂਲ ਨੇ, ਤੇ ਆਪਾਂ ਇਹਨਾਂ ਦੇ ਹੰਬੜਾ ਮਰਵਾਈਏ ਜੀ ਸੇਵਾ ਦੇ ਵਿੱਚ।
1: ਬਹੁਤ ਸ਼ੁਕਰੀਆ ਵੀਰ ਜੀ, ਬਹੁਤ ਧੰਨਵਾਦ ਜੀ।
0: ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰਾਜ ਭਾਈ ਜੀ ਉਹਨਾਂ ਨੇ ਪਿੱਛੇ ਵੀ ਜਦੋਂ ਐਕਸਟੈਂਸ਼ਨ ਕੀਤੀ ਇਹਨਾਂ ਨੇ ਉੱਥੇ ਬਹੁਤ ਸਹਿਯੋਗ ਪਾਇਆ ਸੀ, ਤੇ ਆਈ ਬਲੀਵ ਇਹਨਾਂ ਨੇ ਇੱਥੇ ਵੀ ਵਧੀਆ
1: ਸੇਵਾ ਜੀ ਦਸ਼ਮੇਸ਼ਗੜ੍ਹ ਜੋ ਸੈਂਟਰ ਦੇ ਵਿੱਚ ਵੀ ਬੜੀ ਵੱਡੀ ਸੇਵਾ ਕਰਦੇ ਨੇ, ਨਿਸ਼ਕਾਮ ਸੇਵਾ ਕਰਦੇ ਨੇ।
2: ਥੈਂਕ ਯੂ ਵੈਰੀ ਮੱਚ, ਤੁਸੀਂ ਆ ਕੇ ਬੜਾ ਵਧੀਆ ਮੈਸੇਜ ਦਿੱਤੇ ਹੈ ਅੱਗੇ ਗੱਲਬਾਤ ਨੂੰ ਜੀ। ਜੀ ਜੀ ਹੋਰ ਕੁਛ ਕਹਿਣਾ ਚਾਹੋਗੇ ਅੱਜ ਦੇ ਮੌਕੇ ਬਾਰੇ? ਕਿਉਂਕਿ
0: ਨਹੀਂ, ਸਭ ਤੋਂ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਆਪਣਾ ਜਿਹੜਾ ਹੈ ਇਸ ਉਦਮ ਦੇ ਵਿੱਚ, ਇਸ ਵਧੀਆ ਕਾਰਜ ਦੇ ਵਿੱਚ ਆਪਦਾ ਬਣਦਾ ਯੋਗਦਾਨ ਪਾ ਰਹੇ ਹੋ, ਤਾਂ ਜਿਹੜਾ ਸਾਡਾ ਸਾਰਾ ਕੈਲਗਰੀ ਦਾ ਪੰਜਾਬੀ ਮੀਡੀਆ ਵਾ, ਲਿਸਟ ਬਹੁਤ ਲੰਬੀ ਆ, ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਜੋ ਤੁਸੀਂ ਸਵੇਰ ਤੋਂ ਆਪਣੀਆਂ ਵੱਡੀਆਂ ਸੇਵਾਵਾਂ ਕਰ ਰਹੇ ਹੋ, ਤੇ ਇਹੀ ਇਹੀ ਬੀਇੰਗ ਏ ਕਮਿਊਨਿਟੀ ਸਾਡਾ ਇਹੀ ਫਰਜ਼ ਬਣਦਾ ਜੀ, ਆਪਾਂ ਉਹ ਸਾਰਾ ਬਣਦਾ ਫਰਜ਼ ਅਦਾ ਕਰ ਰਹੇ ਹਾਂ, ਤੇ ਸਾਨੂੰ ਉਮੀਦ ਆ ਕਿ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੂਗੀ, ਤੇ ਜਿਹੜਾ ਇਹ ਕਾਰਜ ਆ ਉਹਦੇ ਵਿੱਚ ਸੰਗਤ ਹਿੱਸਾ ਪਾਉਗੀ ਜੀ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਧੰਨਵਾਦ ਜੀ,
2: ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਮਿਹਰਬਾਨੀ। ਤੇ ਇਸੇ ਤਰੀਕੇ ਨਾਲ ਭਾਈ ਸਾਹਿਬ ਵੀ ਸਾਡੇ ਕੋਲ ਪਹੁੰਚ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਸਾਡੇ ਮੀਡੀਆ ਦੇ ਸਾਥੀ।
1: ਅਸੀਂ ਯਾਦ ਕਰਾ ਦਈਏ ਕਿ ਅਗਰ ਤੁਸੀਂ ਅਜੇ ਵੀ ਕਾਲ ਕਰਕੇ ਇੱਥੇ ਦਾਨ ਕਰਨਾ ਚਾਹੁੰਦੇ ਹੋ ਤੇ 403-474-4522 4034-744-5522 ਤੇ ਜਾਂ govindmark22@gmail.com govindmark22@gmail.com ਔਰ ਇਸ ਤੇ ਤੁਸੀਂ ਜਿਹੜਾ ਹੈ ਈ ਟ੍ਰਾਂਸਫਰ ਕਰਕੇ ਲੋੜੀ ਜੀ ਇੱਧਰ ਆ ਜਾਓ।
2: ਅੱਛਾ, ਸਾਡੇ ਕੋਲ ਲਿਸਟ ਵੀ ਆ ਗਈ ਹੈ ਤੇ ਨਾਲ ਦੀ ਨਾਲ ਹੀ ਮਨਜੀਤ ਸਿੰਘ ਭਾਂ ਭਾਈ ਸਾਹਿਬ ਜਿਹੜੇ ਕਿ ਸੁਖਬਾਣੀ ਨਿਊਜ਼ ਪੇਪਰ, ਡੇਲੀ ਨਿਊਜ਼ ਪੇਪਰ ਹੈ ਜੀ ਇਹਨਾਂ ਦਾ, ਤੇ ਡੇਲੀ ਅਪਡੇਟ ਕਰਦੇ ਨੇ ਨਿਊਜ਼ ਪੇਪਰ ਨੂੰ, ਇਹਦੇ ਚ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਮੀਡੀਆ ਦੇ, ਕਿਉਂਕਿ ਸਾਡੇ ਮੇਰੇ ਲੈਫਟ ਸਾਈਡ ਦੇ ਉੱਤੇ ਮੇਰੇ ਵੱਡੇ ਭਰਾ ਕਹਿ ਸਕਦਾ ਮੈਂ,
1: ਜਰੂਰ ਜਰੂਰ ਜੀ,
2: ਕਿਉਂਕਿ ਆਪਾਂ ਸਾਰੇ ਤੇ ਇਸ ਕਰਕੇ ਹਾਂਜੀ ਭਾਜੀ ਉਹਨੇ ਬੈਠੇ ਨੇ ਕੁਲਦੀਪ ਭਾਜੀ, ਤੇ ਨਾਲ ਦੀ ਨਾਲ ਹੀ ਜੱਲੋਵਾਲੀਆ ਸਾਹਿਬ
1: ਵੀ, ਛੋਟੇ ਭਰਾ ਉਧਰ ਵੀ ਕਹੋ ਨਾ ਵੀ ਦੇਖੋ ਤੁਸੀਂ ਇਜ਼ਬਤ ਕਰਾਣਾ ਨਾ ਕਰੂਨ ਸਾਰੇ
2: ਮੈਂ ਫਿਰ
1: ਵਿੱਚ ਵਿਚਾਲੇ ਜਾ ਤੇ ਲਿਆਓ ਨਾ ਆਪਣੇ ਆਪ।
2: ਹਾਂਜੀ, ਸੁਖਬਾਣੀ ਤੇ ਜਗਬਾਣੀ, ਅੰਦਰ ਜਗਬਾਣੀ ਦੀਆਂ ਚਰਚਾ ਚੱਲ ਰਹੀਆਂ ਸੀਗੀਆਂ ਤੇ ਕਾਫੀ ਹਾਂਜੀ ਆਪਾਂ ਗੱਲਬਾਤ ਤੋਂ ਬਾਅਦ ਬਾਹਰ ਆਏ ਹਾਂ ਜੀ। ਤੇ ਜੀ ਭਾਈ ਸਾਹਿਬ

0: ਹਾਂਜੀ ਰਜੇਸ਼ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਵੰਸ ਅਗੇਨ ਇੱਕ ਵਾਰੀ ਫੇਰ ਸੁਖਬਾਣੀ ਅਖਬਾਰ ਵੱਲੋਂ ਹਾਜ਼ਰ ਹੋਏ ਹਾਂ ਜੀ। ਵੀਰ ਜੀ ਸਾਡੇ ਪਹਿਲਾਂ ਦੋ ਐਮ ਪੀ ਸਾਹਿਬਾਨ ਤੇ ਸਾਬਕਾ ਚੇਅਰਮੈਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਇੱਥੋਂ ਇਸ ਹੋਰ ਸੀਟ ਤੋਂ ਹੋ ਕੇ ਗਏ ਆ। ਉਹਨਾਂ ਨੇ ਬਹੁਤ ਵਧੀਆ ਵਿਚਾਰ ਕੀਤੇ ਤੇ ਸਾਡੇ ਜਿਹੜੇ ਹੋਸਟ ਇਹਨਾਂ ਨੇ ਦੋਹਾਂ ਨੇ ਬਹੁਤ ਵਧੀਆ ਜਿਹੜੇ ਮੁੱਖ ਦੇ ਹਿਸਾਬ ਨਾਲ ਉਹਨਾਂ ਨੂੰ ਸਵਾਲ ਜਵਾਬ ਕੀਤੇ। ਉਹਨਾਂ ਨੇ ਵੀ ਬਹੁਤ ਵਧੀਆ ਰਿਸਪੋਂਸ ਸਹਾਰਿਆ। ਉਹਨੇ ਇਹ ਵੀ ਕਿਹਾ ਫਿਰ ਅਸੀਂ ਆਪਣੀ ਜੇਬ ਦੇ ਵਿੱਚੋਂ ਵੀ ਜੋ ਮਾਈਕ ਮਦਦ ਕਰਨੀ ਉਹ ਵੀ ਕਰਾਂਗੇ, ਬਟ ਜੋ ਉਹਨਾਂ ਨੇ ਕਿਹਾ ਵੀ ਜਿਹੜੀਆਂ ਸਾਡੀਆਂ ਸਾਡੇ ਸਰਕਾਰ ਵੱਲੋਂ ਜਾਂ ਸਾਡੀ ਪਾਰਟੀ ਵੱਲੋਂ ਜਾਂ ਸਾਡੇ ਐਮ ਪੀ ਫੰਡ ਚੋਂ ਜਿਹੜੀ ਵੀ ਸਾਨੂੰ ਰਿਕੁਆਇਰਮੈਂਟ ਜਿਹੜੀ ਸਾਡੇ ਕੋਲ ਹੈਗੀ ਆ ਉਹ ਵੀ ਆਪਾਂ ਤੁਹਾਨੂੰ ਪੂਰੀ ਸੁੱਖ ਸਹੂਲਤ ਜਿਹੜੀ ਉਹ ਦੇਵਾਂਗੇ। ਇੱਕ ਗੱਲ ਬੜੇ ਮਾਣ ਨਾਲ ਕਹਿ ਸਕਦੇ, ਪ੍ਰਬੰਧਕ ਕਮੇਟੀ ਵਾਲੇ ਅੰਦਰ ਗੱਲ ਕਰ ਰਹੇ ਸੀ ਵੀ ਆਪਾਂ ਬਹੁਤ ਵਧੀਆ ਰਿਸਪੋਂਸ ਜਾ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। ਸੰਗਤ ਨਕੈਲਗਰੀ ਦੀ ਸੰਗਤ ਨੇ, ਸਿੱਖ ਕਮਿਊਨਿਟੀ ਨੇ ਸੋਹਣਾ ਆਪਣਾ ਦਿਖਾਲਿਆ ਤੇ ਇਸੇ ਹੀ ਤਰ੍ਹਾਂ ਸਾਡਾ ਹਲੇ ਜਿਹੜਾ ਟਾਈਮ ਰਹਿੰਦਾ ਆ ਉਹਦੇ ਵਿੱਚ ਵੀ ਜਿਹੜੇ ਰਹਿ ਗਏ ਆ ਨਹੀਂ ਹਲੇ ਆ ਸਕੇ ਉਹ ਵੀ ਜਲਦੀ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰੋ ਤੇ ਇਸ ਚੱਲਦੇ ਮਹਾਕੁੰਭ ਵਿੱਚ ਆਪਣਾ ਹਿੱਸਾ ਪਾਓ ਤਾਂ ਕਿ ਇਹ ਜਿਹੜਾ ਇਹਨਾਂ ਦਾ ਮਕਸਦ ਵਾ ਕਮੇਟੀ ਵਾਲਿਆਂ ਦਾ, ਪ੍ਰਬੰਧਕ ਕਮੇਟੀ ਦਾ ਜਿਹੜਾ ਮਕਸਦ ਵਾ ਉਹਨੂੰ ਆਪਾਂ ਕਿਤੇ ਤਣ ਪਤਣ ਲਾ ਸਕੀਏ, ਕਿਤੇ ਸਿਰੇ ਚਾੜ ਸਕੀਏ, ਕਿਉਂਕਿ ਸਾਡੀ ਕਮਿਊਨਿਟੀ ਨੂੰ ਇਹ ਮਾਣ ਆ। ਅਸੀਂ ਤਾਂ ਹੋਰ ਨਾਲ ਲਈ ਖੜਦੇ ਹਾਂ, ਇਹ ਤਾਂ ਸਾਡੀ ਆਪਣੀ ਕਮਿਊਨਿਟੀ ਦਾ ਕੰਮ ਆ।
1: ਹਾਂਜੀ ਬਿਲਕੁਲ ਜੀ, ਜੱਲੋਵਾਲੇ ਸਾਹਿਬ ਬਿਲਕੁਲ ਜੀ, ਇੱਕ ਲਿਸਟ ਮੇਰੇ ਕੋਲ ਆ ਚੁੱਕੀ ਹੈ ਜੀ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ
0: ਬਿਲਕੁਲ ਜੀ ਬਿਲਕੁਲ
1: ਜੀ ਸਾਰੇ ਤਾਂ ਕਿ ਜਿਹਨਾਂ ਜਿਹਨਾਂ ਨੇ ਜੋ ਮਾਇਆ ਦਾਨ ਕੀਤੀ ਹੈ ਉਹਨਾਂ ਦਾ ਮੈਸੇਜ ਜਿਹੜਾ ਸਭ ਤੱਕ ਜਾਣਾ ਜ਼ਰੂਰੀ ਹੈ।
2: ਬਿਲਕੁਲ ਜੀ। ਅੱਛਾ, ਕਰਮਜੀਤ ਕੌਰ ਸੇਖੋਂ ਹੋਣਾ ਵੱਲੋਂ ਜੀ $800 ਦੀ ਮਾਇਆ ਆਈ ਹੈ। ਗੁਰਪ੍ਰੀਤ ਸਿੰਘ ਹੋਣਾ ਵੱਲੋਂ $5 ਦੀ ਜੀ। ਕਰਮਜੀਤ ਕੌਰ ਸੇਖੋਂ ਵੱਲੋਂ ਇਹ ਲਿਖਿਆ ਜੀ $1,
1: ਤੁਹਾਨੂੰ ਵੀ ਐਨਕ ਦੀ ਲੋੜ ਹੈ
2: ਜੀ। ਤੇ ਅਮਨਦੀਪ ਸਿੰਘ ਖਹਿਰਾ ਵੱਲੋਂ $400 ਜੀ। ਤੇ ਪ੍ਰਭਜੀਤ ਸਿੱਧੂ ਹੋਣਾ ਵੱਲੋਂ $50 ਜੀ। ਤੇ ਫਤਿਹ ਸਿੰਘ ਸੋਢੀ ਗੁਰਪ੍ਰੀਤ ਸਿੰਘ ਨੀ ਕੋਈ ਨੀ ਜੀ
0: ਮਿਲ ਕੇ ਕਰ ਲੋ ਜੀ।
2: ਹਾਂ $10
1: ਜੀ।
2: ਤੇ ਲਵਿੰਦਰ ਸਿੰਘ ਹੋਣਾ ਵੱਲੋਂ ਜੀ $20। ਸਿੰਬਰ ਸਿੰਘ ਹੋਣਾ ਵੱਲੋਂ ਜੀ $152। ਤੇ ਪਰਮਜੀਤ ਸਿੰਘ ਹੋਣਾ ਵੱਲੋਂ ਜੀ $80। ਚਰਨਜੀਤ ਸਿੰਘ ਗਿੱਲ ਹੋਣਾ ਵੱਲੋਂ ਜੀ $323। ਤੇ ਸੰਤੋਸ਼ ਹੋਣਾ ਵੱਲੋਂ ਜੀ $10। ਗੁਰਵੀਤ ਸਿੰਘ ਹੋਣਾ ਵੱਲੋਂ ਜੀ $11। ਅਮਨਦੀਪ ਸਿੰਘ ਹੋਣਾ ਵੱਲੋਂ ਜੀ $121। ਤੇ ਗਗਨ ਕੌਰ ਹੋਣਾ ਵੱਲੋਂ $51। ਹਰਚਰਨ ਸਿੰਘ ਹੋਣਾ ਵੱਲੋਂ ਜੀ $20। ਅਗਲੀ ਲਿਸਟ ਫਿਰ ਤੁਸੀਂ ਪੜ੍ਹ ਲਿਓ ਜੀ।
1: ਜੀ ਬਿਲਕੁਲ ਜੀ, ਮੈਂ ਕੁਇਕਲੀ ਹਰਚਰਨ ਸਿੰਘ ਹੋਣਾ ਤੋਂ ਜਿੱਥੇ ਖਤਮ ਹੋਇਆ ਜੀ ਉਸ ਤੋਂ ਬਾਅਦ ਹਾਂਜੀ ਹਰਚਰਨ ਸਿੰਘ ਹੋਣਾ ਵੱਲੋਂ $20। ਤੇ ਅਮਰਿੰਦਰ ਸਿੰਘ ਜੀ ਜਿਹੜੇ, ਵੈਸੇ ਮੈਂ ਵੀ ਐਨਕਾਂ ਤੋਂ ਬਿਨਾਂ ਹੀ ਪੜ੍ਹਦਾ ਪਿਆ, ਅਮਰਿੰਦਰ ਸਿੰਘ ਜੀ ਜਿਹੜੇ 140, ਨਵਨੀਤ ਕਪੂਰ ਜੀ 125, ਭੁਪਿੰਦਰ ਕੌਰ ਜੀ 51, ਕੁਲਦੀਪ ਕੌਰ ਗਿੱਲ ਜੀ 374, ਗੁਰਜੀਤ ਸਿੰਘ ਜੀ $10, ਗੁਰਜੀਤ ਸਿੰਘ ਜੀ $100, ਤੇ ਬਲਵਿੰਦਰ ਸਿੰਘ ਪਰਮਾਰ ਜੀ $702, ਹਰਪ੍ਰੀਤ ਸਿੰਘ ਪਸਰੀਚਾ ਜੀ $20, ਹਰਮਨਪ੍ਰੀਤ ਸਿੰਘ ਪਸਰੀਚਾ ਜੀ $20, ਪਵਨੀਤ ਕੌਰ ਜੀ $100, ਵਰਿੰਦਰਜੀਤ ਸਿੰਘ ਜੀ $540, ਗੁਰਬੇਜ ਗਿੱਲ ਜੀ $510, ਤੇ ਜੀ ਬਿਲਕੁਲ ਜੀ
2: ਤੁਹਾਨੂੰ ਵੀ ਲੋੜ ਹੈ,
1: ਮੈਨੂੰ ਬਹੁਤ ਲੋੜ ਹੈ ਪਰ ਮੈਂ ਪੜ੍ਹੀ ਜਾ ਰਿਹਾ ਸਵੇਰ ਦਾ
0: ਵਧੀਆ ਕਰ।
2: ਹਾਂਜੀ ਬਾਕੀ ਇਹਨਾਂ ਦੇ ਦੋ
0: $20, ਹਰਪ੍ਰੀਤ ਕੌਰ $20, ਕਿੰਦਰਪਾਲ ਸਿੰਘ $221, ਜੀਤ ਸਿੰਘ ਗਿੱਲ $10, ਮਨਪ੍ਰੀਤ ਸਿੰਘ $100, ਰੁਪਨੀਤ ਸਿੰਘ ਰੰਧਾਵਾ $60, ਅਭਿਜੀਤ ਸਿੰਘ $50, ਕਰਮਜੀਤ ਸੈਣੀ $5, ਪਵਨਪ੍ਰੀਤ ਗਿੱਲ $10, ਰਾਜਦੀਪ ਕੌਰ $100, ਗੁਰਚਰਨ ਸਿੰਘ $50, ਸੁਰਿੰਦਰ ਕੌਰ $400। ਬਹੁਤ ਬਹੁਤ ਇਹਨਾਂ ਦਾਨੀ ਸੱਜਣਾ ਦਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਧੰਨਵਾਦ, ਤੇ ਸਾਡੇ ਜਿਹੜਾ ਸਾਡਾ ਮੀਡੀਆ ਪਰਸਨ ਆ ਉਹਨਾਂ ਵੱਲੋਂ ਵੀ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਵੀ ਤੁਸੀਂ ਆ ਕੇ ਇਹ ਜਿਹੜਾ ਸੇਵਾ ਦਾ ਕੁੰਭ ਚੱਲਦਾ ਉਹਦੇ ਵਿੱਚ ਤੁਸੀਂ ਯੋਗਦਾਨ ਪਾਇਆ। ਹਾਂਜੀ ਜੱਲੋ ਵਾਲੇ ਬਾਈ
2: ਬਿਲਕੁਲ ਜੀ, ਇਹ ਸੇਵਾ ਨਿਰੰਤਰ ਚੱਲ ਰਹੀ ਹੈ।

0: ਜੀ ਤੇ ਸ਼ਾਮ ਦੇ 8 ਵਜੇ ਤੱਕ ਚੱਲੇਗੀ। ਜੇ ਕਿਸੇ ਨੇ ਫੋਨ ਦੁਆਰਾ ਕੋਈ ਸੇਵਾ ਦੇਣੀ ਹੋਵੇ ਉਹ 403-474 ਤੇ 4522 ਤੇ ਜਿਹੜੀ ਕਾਲ ਕਰਕੇ ਉਹ ਸੇਵਾ ਦੇ ਸਕਦੇ ਨੇ। ਤੇ ਈਮੇਲ ਤੁਸੀਂ
1: ਦੱਸ ਈਮੇਲ ਐਡਰੈਸ ਹੈਗਾ ਜੀ ਗੋਬਿੰਦ ਮਾਰਗ 22@gmail.com। ਜੇ ਕਿਸੇ ਵੀ ਸੱਜਣ ਵੀਰ ਨੇ ਸਾਰੀ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਇੱਥੇ ਹੈਗੀਆਂ, ਕਿਸੇ ਨੇ ਕੈਸ਼ ਦੇਣਾ, ਕਿਸੇ ਨੇ ਕੋਈ ਜਿਹੜੇ ਵੀ ਕਾਰਡ ਦੀ ਤੁਸੀਂ ਵਰਤੋਂ ਕਰਦੇ ਆ ਉਸ ਕਾਰਡ ਦੇ ਰਾਹੀਂ ਸਾਰਾ ਜੇ ਈ ਟ੍ਰਾਂਸਫਰ ਕਰਨੀ ਆ ਗੋਬਿੰਦ ਮਾਰਗ 22@gmail.com ਉਹਦੇ ਰਾਹੀਂ ਵੀ ਤੁਸੀਂ ਇਹ ਸੇਵਾ ਦੇ ਕੁੰਭ ਵਿੱਚ ਹਿੱਸਾ ਪਾ ਸਕਦੇ ਆ। ਮੈਟਰ ਇੱਥੇ ਅਕਾਊਂਟ ਇਹ ਨਹੀਂ ਹੈਗਾ ਫਿਰ ਕਿਸੇ ਨੇ ਥੋੜੇ ਪਾਏ, ਕਿਸੇ ਨੇ 1000 ਪਾਇਆ, ਜਿੰਨਾ ਤੁਹਾਡੀ ਜੇਬ ਸਮਰੱਥਾ ਤੁਹਾਡੀ ਅਲਾਓ ਕਰਦੀ ਆ ਉਸ ਹਿਸਾਬ ਨਾਲ ਤੁਸੀਂ $1 ਤੋਂ ਲੈ ਕੇ, ਕਿਉਂਕਿ ਵਿੱਚ ਲਿਸਟ ਆਪਾਂ ਦੇਖਿਆ $5, $10, ਇਹਦੇ ਕੋਈ ਮੈਕਸੀਮਮ ਨਹੀਂ ਕੋਈ ਵੀ ਹੈਗਾ ਵੀ ਤੁਸੀਂ ਇੰਨੇ ਕਰਨਾ, ਜਿੰਨਾ ਤੁਸੀਂ ਵੱਧ ਤੋਂ ਵੱਧ ਯੋਗਦਾਨ
0: ਜੋ ਤਿਲ ਫੁੱਲ ਵੀ
1: ਜੋ ਤੁਹਾਡਾ ਤਿਲ ਫੁੱਲ ਹੈਗਾ ਉਹ ਸਿਰ ਮੱਥੇ ਪ੍ਰਵਾਨ, ਕਿਉਂਕਿ ਇਹ ਜਿਹੜਾ ਸੇਵਾ ਦਾ ਕੁੰਭ ਚੱਲਦਾ ਇਹਦੇ ਵਿੱਚ ਹਿੱਸਾ ਜ਼ਰੂਰ ਪਾਓ।
0: ਜੀ ਜੀ ਜੀ
2: ਬਿਲਕੁਲ ਜੀ, ਜ਼ਰੂਰ ਵੱਧ ਚੜ ਕੇ ਸਹਿਯੋਗ ਪਾਉਣਾ ਚਾਹੀਦਾ। ਜਿਹੜੇ ਦੋਸਤ ਸੁਣ ਰਹੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਪਹਿਲਾ ਪ੍ਰਕਾਸ਼ ਗੁਰਪੁਰਬ ਜਿਹੜਾ ਕਿ ਤੁਹਾਨੂੰ ਪਤਾ 1604 ਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹਨੂੰ ਕਹਿੰਦੇ ਨੇ ਉਹਨਾਂ ਨੇ ਕੰਪਾਇਲ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸ਼ੁਰੂ ਕਰਵਾਇਆ ਸੀ ਤੇ ਫਸਟ ਪ੍ਰਕਾਸ਼ ਪੁਰਬ ਜਿਹੜਾ ਅੱਜ ਮਨਾਇਆ ਜਾ ਰਿਹਾ ਉਸੇ ਸਿਲਸਿਲੇ ਦੇ ਵਿੱਚ ਮੀਡੀਆਥੋਨ ਕੀਤਾ ਜਾ ਰਿਹਾ ਪੂਰੀ ਕਮਿਊਨਿਟੀ ਦੀ ਗੈਦਰਿੰਗ ਦੇ ਨਾਲ, ਤੇ ਨਾਲ ਦੀ ਨਾਲ ਇੱਕ ਵਧੀਆ ਉਪਰਾਲਾ ਜਿਹੜਾ ਹੈ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੈਲਗੀ ਕੈਨੇਡਾ ਜਿਹੜਾ ਕਿ ਗੋਬਿੰਦ ਸਰਵਰ ਸਕੂਲ ਕੈਲਗੀ ਵੀ ਨਾਲ ਰਨ ਕਰਦੇ ਆ, ਇਹਨਾਂ ਵੱਲੋਂ ਕਰਵਾਏ ਜਾ ਰਹੇ ਨੇ। ਮੀਡੀਆਥੋਨ ਦੇ ਵਿੱਚ ਸਾਰਾ ਹੀ ਸਾਡਾ ਪੰਜਾਬੀ ਦਾ ਮੀਡੀਆ ਜਿਹੜਾ ਹੈ ਜਿਹੜੇ ਸਾਡੇ ਸੱਜਣ ਮਿੱਤਰ ਭੈਣ ਭਰਾ ਜਿੱਦਾਂ ਕੁਲਦੀਪ ਭਾਜੀ ਕਹਿੰਦੇ ਸੀ ਵੱਡਾ ਭਰਾ ਤੇ ਛੋਟਾ ਭਰਾ, ਆਪਾਂ ਸਾਰੇ ਭਰਾ ਹੀ ਆ ਜੀ, ਕੁਝ ਭੈਣਾਂ ਵੀ ਨੇ ਸਾਡੀਆਂ ਨਾਲ ਜਿਹੜੀਆਂ ਰਲ ਮਿਲ ਕੇ ਪ੍ਰੋਗਰਾਮ ਦੇ ਵਿੱਚ ਪਰਫਾਰਮ ਕਰਦੀ ਹੈ ਸਾਡੇ ਨਾਲ, ਆਪਾਂ ਸਾਰਾ ਪ੍ਰੋਗਰਾਮ ਰਨ ਕਰਦੇ ਹਾਂ। ਸੋ 5 ਏਕੜ ਲੈਂਡ ਜਿਹੜੀ ਹੈ ਲਈ ਗਈ ਹੈ, ਨਵਾਂ ਯੂਨਿਟ ਸ਼ੁਰੂ ਕਰਨਾ ਇੱਕ, ਕਿਉਂਕਿ 500 ਤੋਂ ਵੱਧ ਬੱਚਾ ਜਿਹੜਾ 500-700 ਦੇ ਕਰੀਬ ਮੰਨਿਆ ਜਾ ਰਿਹਾ ਕਿ ਵੇਟਿੰਗ ਲਿਸਟ ਦੇ ਵਿੱਚ ਬੈਠਾ ਜਿਹਨਾਂ ਨੂੰ ਲੋੜ ਹੈ ਤੇ ਪੇਰੈਂਟਸ ਚਾਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਗੋਬਿੰਦ ਸਰਵਰ ਸਕੂਲ ਵਰਗੀ, ਹੋਰ ਇਸ ਕਰਕੇ ਐਕਸਟੈਂਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ। $1 million ਦਾ ਜਿਹਨੂੰ ਕਹਿੰਦੇ ਟੀਚਾ ਮਿਥਿਆ ਗਿਆ ਤੇ 15 ਤਰੀਕ ਨੂੰ ਇੱਕ ਦਿਨ ਛੱਡ ਕੇ $1 million ਦੀ ਜਿਹੜੀ ਹੈ ਉਹ ਅਦਾਇਗੀ ਕਰਨੀ ਹੈ ਤਾਂ ਕਿ ਉਹ ਲੈਂਡ ਜਿਹੜਾ ਉਹਨੂੰ ਫਾਈਨਲੀ ਆਪਣੇ ਨਾਂ ਦੇ ਉੱਤੇ ਕੀਤਾ ਜਾ ਸਕੇ। ਸੋ ਇਸ ਜਗ੍ਹਾ ਦੇ ਉੱਤੇ ਨਵਾਂ ਸਕੂਲ ਬਣੇਗਾ, ਬੱਚਿਆਂ ਨੂੰ ਵਧੀਆ ਐਡਮਿਸ਼ਨ ਮਿਲੇਗੀ, 5 ਏਕੜ ਲੈਂਡ ਲਿਆ ਗਿਆ, ਇਹ ਸਾਰਾ ਤੁਹਾਡੇ ਸਹਿਯੋਗ ਤੋਂ ਬਿਨਾਂ ਕਿਤੇ ਵੀ ਪੋਸੀਬਲ ਨਹੀਂ ਹੋ ਪਾਣਾ। ਸੋ ਇਸ ਕਰਕੇ ਰਿਕੁਐਸਟ ਕਰਾਂਗੇ ਤੁਸੀਂ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਡੋਨੇਸ਼ਨ ਜਿਹੜੀ ਹੈ ਕਰੋ ਤਾਂ ਕਿ ਜਿਹੜੇ ਇਹਨਾਂ ਦੇ ਉਪਰਾਲੇ ਨੇ ਉਹ ਕਾਮਯਾਬ ਹੋਣ। ਸ਼ਾਮ ਦੇ 8 ਵਜੇ ਤੱਕ ਇਹ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜੀ।
0: ਬਿਲਕੁਲ ਜੀ,
1: ਮੈਂ ਇੱਥੇ ਆਪਣੇ ਵੱਲੋਂ ਇੱਕ ਗੱਲ ਹੋਰ ਐਡ ਆਨ ਕਰਨੀ ਚਾਹੁੰਦਾ, ਮੈਂ ਬੋਬੀ ਡੋਡ ਜਿਹੜੇ ਮੇਰੇ ਵੱਡੇ ਵੀਰ ਆ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਨਾ ਚਾਹੁੰਦਾ ਤੇ ਉਹ ਕਮੇਟੀ ਪ੍ਰਬੰਧਕ ਕਮੇਟੀ ਤੇ ਸਾਡੇ ਜਿਹੜਾ ਮੀਡੀਆ ਪਰਸਨ ਆ ਇਹਨਾਂ ਦੇ ਵਿੱਚ ਉਹਨਾਂ ਨੇ ਕੜੀ ਦਾ ਕੰਮ ਕੀਤਾ ਔਰ ਮੈਂ ਦੇਖ ਰਿਹਾ ਸਵੇਰ ਦੇ ਬੈਠੇ ਆ ਉਹ, ਮੈਂ ਉਹਨਾਂ ਨੂੰ ਕਿਹਾ ਵੀ ਪ੍ਰਸ਼ਾਦਾ ਵੀ ਛਕ ਲੋਗਾ, ਉਹ ਕਹਿੰਦੇ ਨਹੀਂ ਨਹੀਂ ਮੇਰੀ ਇੱਥੇ ਜਿਹੜੀ ਡਿਊਟੀ ਆ ਉਹ ਪਹਿਲਾਂ ਆ।
0: ਵਾਕਈ
1: ਇਸ ਕਰਕੇ ਵਾਕਈ ਉਹਨਾਂ ਦਾ ਸਿਰ ਵੀ ਸਿਹਰਾ ਵੱਜਦਾ, ਇਹ ਸਾਰਾ ਜਿਹੜਾ ਇਹ ਚੱਲ ਰਿਹਾ ਦਰਮਦਾਰ ਇਹ ਉਹਨਾਂ ਦਾ ਸਿਰ ਵੀ ਸਿਹਰਾ ਵੱਜਦਾ, ਇੱਕ ਵਾਰੀ ਫਿਰ ਉਹਨਾਂ ਦਾ ਧੰਨਵਾਦ ਕਰਦਾ। ਹਾਂਜੀ
0: ਜੀ ਜੀ ਜੀ,
2: ਜਦ ਕਿ ਆਪਾਂ ਸਾਰੇ ਮੀਡੀਆ ਵਾਲੇ ਆ ਪਰ ਉਹਦੇ ਬਾਵਜੂਦ ਜਿਹੜੀ ਇਹ ਜ਼ਿੰਮੇਵਾਰੀ ਹੈ ਹਮੇਸ਼ਾ ਹੀ ਬੋਬੀ ਭਾਜੀ ਨੂੰ ਦਿੱਤੀ ਜਾਂਦੀ ਹੈ, ਕਿਉਂਕਿ ਪੰਜਾਬੀ ਰੇਡੀਓ ਵੀ ਚਲਾਉਂਦੇ ਨੇ 24 ਘੰਟੇ, ਇਹਨਾਂ ਦਾ ਜਿਹੜਾ ਰੇਡੀਓ ਹੈ ਉਹ ਰਿਲੀਜੀਅਸ ਸਿੱਖਾਵਿਆਂ ਦੇ ਨਾਲ ਜੋੜਦਾ ਪਿਆਸਾ ਜੀ, ਤੇ ਇਹ ਇਹਨਾਂ ਦੀ ਜਿਹੜੀ ਪੂਰੀ ਟੀਮ ਹੈ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਆਰਗੇਨਾਈਜ਼ ਕੀਤਾ ਜੀ। ਇਹ ਸਾਰੇ ਸਾਡੀ ਆਵਾਜ਼ ਜਿਹੜੀ ਹੈ ਸਾਰੇ ਵੱਖਰੇ ਵੱਖਰੇ ਮੀਡੀਆ ਆਊਟਲੈਟ ਦੇ ਥਰੂ ਤੁਹਾਡੇ ਤੱਕ ਪਹੁੰਚ ਰਹੀ ਹੈ, ਜਾਂ ਤੁਸੀਂ ਦੇਖ ਪਾ ਰਹੇ ਹੋ ਉਹ ਸਭ ਕੁਝ ਜਿਹੜਾ ਬੋਬੀ ਭਾਜੀ ਦਾ ਸੋਲਲੀ ਇਹ ਇਕੱਲੇ ਇਕੱਲੇ ਜਿਹੜੇ ਨਾ ਸਾਨੂੰ ਸਾਰਿਆਂ ਨੂੰ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦੇ, ਤੁਸੀਂ ਪਰੇ ਰਹੋ, ਆਪਾਂ ਮੇਰੀ ਜੋਬ ਹੈ ਮੈਂ ਆਪਣੇ ਆਪ ਮੈਨੇਜ ਕਰ ਲੈਣੀ ਹੈ। ਸੋ ਹਾਂਜੀ
0: ਬਿਲਕੁਲ ਜੀ, ਇਹਨਾਂ ਨੂੰ ਕ੍ਰੈਡਿਟ ਜਾਂਦਾ ਜੀ, ਇਹ ਸਵੇਰ ਦਾ ਮੈਂ ਦੇਖਦਾ ਜੀ ਬੜੀ ਤਨਦੇਹੀ ਤੇ ਨਾਲ ਇਹ ਸੇਵਾ ਨਿਭਾ ਰਿਹਾ, ਤੇ
1: ਜਿਹੜਾ ਉਹਨਾਂ ਦੀ ਲਾਗੇ ਦੀ ਕੁਰਸੀ ਤੇ ਬਹਿੰਦਾ ਉਹਨੂੰ ਕਹਿੰਦੇ ਚੱਲ ਤੂੰ ਉਸ ਸੀਟ ਤੇ ਬੈਠ ਜਾ।
2: ਜਿੱਦਾਂ ਸੇਵਾ ਦਾ ਕਾਰੋਬਾਰ ਹੈ ਨਾ, ਇਹ ਹਰ ਬੰਦਾ ਜਿਹੜਾ ਚਾਹੁੰਦਾ ਵੀ ਮੇਰੇ ਕੋਲ ਸਭ ਤੋਂ ਵਧੀਆ ਤੇ ਔਖੀ ਸਰਵਿਸ ਮੇਰੇ ਕੋਲ ਲਈ ਜਾਵੇ।
0: ਮੈਂ ਸਮਝਦਾ ਜੀ ਮੇਵਾ ਵੀ ਸਭ ਤੋਂ ਵੱਡਾ ਇਹਨਾਂ ਨੂੰ ਮਿਲਣਾ ਆ,
2: ਇਹਨਾਂ ਨੂੰ ਮਿਲਿਆ ਆਲਰੇਡੀ ਰੇਡੀਓ ਨਾਲ ਕੋਈ 24 ਘੰਟੇ ਜਿਹੜਾ ਜੀ ਉਹ ਰਿਲੀਜੀਅਸ ਰੇਡੀਓ ਚਲਾਉਂਦੇ ਨੇ। ਤੇ
3: ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਸਾਡੀ ਬੋਲਤੀ ਨੀ ਬੰਦ ਕਰਾਈ ਪਰ ਆਪਣਾ ਮਾਈਕ ਕਰ ਲਿਆ, ਸੋ ਥੈਂਕ ਯੂ ਵੈਰੀ ਮਚ।
0: ਇਹਨਾਂ ਨੂੰ ਮੈਂ ਦੇਖਦਾ ਜੀ ਪਹਿਲੇ ਦਿਨ ਤੋਂ ਹੀ ਸੇਵਾ ਦੇ ਵਿੱਚ ਲੱਗੇ ਹੋਏ ਆ ਔਰ ਹਰ ਅਪਡੇਟ ਕਰ ਰਹੇ ਜੀ ਮੀਡੀਆਥੋਨ ਤੇ, ਜਿਹੜਾ ਆਪਣਾ ਸੋਸ਼ਲ ਮੀਡੀਆ ਤੇ ਉੱਥੇ ਵੀ ਇਹ ਬਕਾਇਦਾ ਇਹਨਾਂ ਨੂੰ ਦੇਖਿਆ ਜਾਂਦਾ ਵੀ ਹਰ ਚੀਜ਼ ਦੀ ਅਪਡੇਟ।

0: ਕਹਿੰਦੇ ਆ ਵੀ ਅੱਜ ਕੀ ਹੋ ਰਿਹਾ, ਕਿਹਦੇ ਕਿਹਦੇ ਲੋਕੋ ਆ ਗਏ, ਕੌਣ ਕੌਣ ਆ ਰਿਹਾ, ਸਭ ਦਾ ਟਾਈਮ ਵੀ ਇਹਨਾਂ ਨੇ ਸੈੱਟ ਕੀਤਾ।
1: ਬਿਲਕੁਲ ਬਿਲਕੁਲ, ਜਿਹੜੇ ਜਿਹੜੇ ਦੋਸਤ ਸੁਣ ਰਹੇ ਨੇ ਰੇਡੀਓ ਨੂੰ ਕਿਤੇ ਵੀ ਆ ਰਹੇ ਜਾ ਰਹੇ, ਉਹਨਾਂ ਨੂੰ ਰਿਕੁਐਸਟ ਕੀਤੀ ਜਾਏਗੀ ਕਿ ਅੱਜ ਮੀਡੀਆ ਥੋਨ ਚੱਲ ਰਿਹਾ ਜੀ, 5 ਏਕੜ ਲੈਂਡ ਲੈ ਲਈ ਗਈ ਹੈ, ਉਹਦੀ ਅਦਾਇਗੀ ਜਿਹੜੀ ਉਹ ਪਰਸਨ ਨੂੰ ਕੀਤੀ ਜਾਣੀ ਹੈ। ਇਸ ਕਰਕੇ ਜਿਹੜਾ ਵੀ ਜਿੰਨਾ ਵੀ ਸਹਿਯੋਗ ਪਾ ਸਕੇ ਉਹਦੇ ਵਾਸਤੇ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ ਗੋਬਿੰਦ ਮਾਰਗ 22@gmail.com ਜਾਂ 403-474-4522 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣੀ ਡੋਨੇਸ਼ਨ ਜਿਹੜੀ ਦੇ ਸਕਦੇ।
2: ਰਜੇਸ਼ ਭਾਜੀ ਮੈਂ ਕਹਿੰਦਾ ਅਸੀਂ ਅੱਜ ਟਾਈਮ ਕੱਢਿਆ ਇਸ ਪ੍ਰੋਗਰਾਮ ਲਈ, ਇਹ 15 ਦਿਨ ਤੋਂ ਡਾਕਟਰ ਸਾਹਿਬ 15 ਦਿਨ ਤੋਂ ਗਰੁੱਪ ਦੇ ਵਿੱਚ ਮਤਲਬ ਸਰਗਰਮ ਆ, ਇੱਕ ਦੂਜੇ ਡਿਊਟੀਆਂ ਲਾਉਣੀਆਂ ਵੀ ਭਾਵ ਤਾਂ ਇੰਨੇ ਵਜੇ ਆਉਣਾ, ਭਾਵ ਤਾਂ ਏਦਾਂ ਆਉਣੀ ਫਲਾਨਾ, ਜਾਣੀ ਵਧੀਆ ਸਿਰ ਜਾਂਦਾ ਇਹਨਾਂ ਦੇ।
0: ਬਿਲਕੁਲ ਜੀ,
1: ਬਿਲਕੁਲ ਬਿਲਕੁਲ ਜੀ, ਇਸ ਕਰਕੇ ਸਾਰੇ ਦੋਸਤ ਜਿਹੜੇ ਪ੍ਰੋਗਰਾਮ ਨੂੰ ਸੁਣ ਰਹੇ ਆ ਦੇਖ ਰਹੇ ਆ, ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਆਪਾਂ ਕਿ ਜਲਦੀ ਤੋਂ ਜਲਦੀ ਤੁਸੀਂ ਇੱਥੇ ਪਹੁੰਚ ਕੇ ਤੇ ਆਪਣਾ ਜੋ ਵੀ ਭੇਟਾ ਕਰਨਾ ਚਾਹੋ
0: ਤਿਲ ਫੁਲ
1: ਕਰ ਸਕਦੇ ਹੋ ਜੀ।
0: ਜੀ
1: ਜੀ ਜਲਵਾ
0: ਗੋਬੀ ਜੀ, ਕੋਈ ਨਵੀਂ ਲਿਸਟ ਆਈ ਹੋਵੇ ਤਾਂ ਪੜ੍ਹਦੀ ਗਏ
1: ਲਿਸਟਾਂ ਜਿਹੜੀਆਂ ਨੇ ਰੱਖੀਆਂ ਬੋਬੀ ਭਾਜੀ ਨੇ, ਹੌਲੀ ਹੌਲੀ ਕਰਕੇ ਰਿਲੀਜ਼ ਕਰਨਗੇ ਜਿਵੇਂ ਜਿਵੇਂ ਰੌਣਕ ਮੇਲਾ, ਤਾਂ ਕਿ ਸਾਡਾ ਜਿਹੜਾ ਹਿਲਜੁਲ ਜਿਹੜੀ ਇਸੇ ਤਰੀਕੇ ਨਾਲ ਬਣੀ ਰਹੇ। ਬਟ ਸੋ ਫਾਰ ਜਿਹੜੇ ਦੋਸਤਾਂ ਨੇ ਚੰਗੀਆਂ ਡੋਨੇਸ਼ਨਸ ਕੀਤੀਆਂ ਉਹਨਾਂ ਚੰਗੀਆਂ ਦਾ ਭਾਵ ਵੀ ਸਾਰਿਆਂ ਦੀ ਮਿਹਨਤ ਦੀ ਕਮਾਈ ਹੈ, ਚਾਹੇ ਉਹ $1 ਦੀ ਹੋਵੇ। ਪਰ ਉਹਦੇ ਨਾਲ ਨਾਲ ਜਿਨ੍ਹਾਂ ਨੇ ਵੱਡੀਆਂ ਡੋਨੇਸ਼ਨਸ ਕੀਤੀਆਂ ਨੇ ਉਹਨਾਂ ਵਾਸਤੇ, ਕਿਉਂਕਿ ਮੈਨੂੰ ਪਤਾ ਵੀ ਬੜਾ ਮੁਸ਼ਕਿਲ ਹੁੰਦਾ ਆਪਣੇ ਤੁਸੀਂ ਮਿਹਨਤ ਦੇ ਪੈਸਿਆਂ ਦੇ ਵਿੱਚੋਂ ਕਈ ਵਾਰੀ।
0: ਅੰਗਰਾਲ ਜੀ, ਲਿਸਟਾਂ 2 ਆ ਗਈਆਂ ਜੀ,
1: ਜੀ
0: ਤੇ ਥੋੜੀ ਜਿਹੀ ਮੈਂ ਪੜੂੰਗਾ ਤੇ ਬਾਕੀ ਤੁਸੀਂ ਦੱਸਿਓ। ਹਾਂਜੀ,
2: ਪੂਰਾ ਸਹਿਯੋਗ ਦੇਵਾਂਗੇ ਜੀ।
0: ਊਸ਼ਾ ਰਾਣੀ ਹੁਣਾਂ ਨੇ ਜੀ $20 ਦਿੱਤੇ ਜੀ, ਅਮਰਜੀਤ ਹੁਣਾਂ ਨੇ ਜੀ 20, ਚਰਨਪ੍ਰੀਤ ਸਿੰਘ ਹੁਣਾਂ ਨੇ ਜੀ $11,
1: ਗੁਰਪ੍ਰੀਤ ਸਿੰਘ ਜੀ,
0: ਗੁਰਪ੍ਰੀਤ ਸੋਰੀ, ਪਵਨ ਕੁਮਾਰ ਹੁਣਾਂ ਵੱਲੋਂ ਜੀ $100 ਹੈ ਜੀ, ਕੁਲਵੰਤ ਸਿੰਘ ਹੁਣਾਂ ਵੱਲੋਂ $25 ਜੀ, ਰਾਜਵੀਰ ਹੁਣਾਂ ਵੱਲੋਂ $100, ਹਰਪਾਲ ਸਿੰਘ ਹੁਣਾਂ ਵੱਲੋਂ ਜੀ $200 ਜੀ, ਗੁਰਦਿਆਲ ਸਿੰਘ ਹੁਣਾਂ ਵੱਲੋਂ ਜੀ $100 ਜੀ, ਹਰਵੀਰ ਹੁਣਾਂ ਵੱਲੋਂ ਜੀ $20, ਜਸਪ੍ਰੀਤ ਸਿੰਘ ਹੁਣਾਂ ਵੱਲੋਂ $22, ਤੇਜਿੰਦਰ ਸਿੰਘ ਹੁਣਾਂ ਵੱਲੋਂ $20, ਤਰਲੋਕ ਸਿੰਘ ਚੁੱਗ ਉਹਨਾਂ ਵੱਲੋਂ ਜੀ $50। ਇਹ ਤਰਲੋਕ ਸਿੰਘ ਚੁੱਗ ਉਹੀ ਨੇ ਜੀ ਆਪਣੇ ਕਮੇਡੀਅਨ
1: ਹਾਸੇ ਪਾਉਣ ਵਾਲੇ ਜੀ।
0: ਜੀ ਜੀ ਜੀ ਬਿਲਕੁਲ,
1: ਬਾਬਾ ਹਾਸਿਆਂ
0: ਵਾਲਾ, ਵੈਸੇ ਉਹਨਾਂ ਨੂੰ ਅੱਜ ਇੱਥੇ ਹਾਜ਼ਰੀ ਲਵਾਉਣੀ ਚਾਹੀਦੀ। ਆਏ ਸੀ ਸ਼ਵੀ ਜੀ ਕਿ ਨਹੀਂ ਅਜੇ?
1: ਕਿਤੇ ਨਾ ਕਿਤੇ ਫੇਰ ਆ ਜਾਣਗੇ ਜੇ ਨਹੀਂ ਆਏ।
0: ਹਾਂ, ਜੇ ਸਾਡੀ ਆਵਾਜ਼ ਸੁਣਦੇ ਹੋਣ ਤਾਂ ਉਹ ਹਾਜ਼ਰੀ ਜ਼ਰੂਰ ਲਵਾਉਣ।
1: ਉਹ ਕਹਿੰਦੇ ਬਾਬਾ ਹਾਸਿਆਂ ਵਾਲਾ ਐ ਮੈਂ।
0: ਹਾਂਜੀ ਬਿਲਕੁਲ ਜੀ, ਤੇ ਅਮਨਦੀਪ ਸਿੰਘ ਹੁਣਾਂ ਵੱਲੋਂ ਜੀ $20, ਕਿਰਨਪ੍ਰੀਤ ਸਿੰਘ ਹੁਣਾਂ ਵੱਲੋਂ ਜੀ $20, ਸੁਰਚੈਨ ਸਿੰਘ,
1: ਸੁਖਚੈਨ
0: ਲਿਖਿਆ ਥੋੜਾ ਜਿਹਾ ਜੀ ਅੱਖਰ ਅੱਗੇ ਪਿੱਛੇ ਹੋ ਗਏ, ਸੋ ਇਹਨਾਂ ਵੱਲੋਂ ਵੀ $20 ਆ। ਮਨਜੋਤ ਸਿੰਘ ਹੁਣਾਂ ਵੱਲੋਂ $30, ਅਵੀਰ ਸਿੰਘ ਹੁਣਾਂ ਵੱਲੋਂ $20, ਨਵਰੀਤ ਕੌਰ ਹੁਣਾਂ ਵੱਲੋਂ ਜੀ $50, ਤੇ ਮਨਪ੍ਰੀਤ ਕੌਰ ਵੱਲੋਂ ਜੀ $111, ਤੇ ਸਵਰਾਜ ਸਿੰਘ ਹੁਣਾਂ ਵੱਲੋਂ $50 ਜੀ, ਤੇ ਨੈਕਸਟ ਹੈਗਾ ਜੀ ਗੁਰਚੇਤਨ ਸਿੰਘ ਬਰਾੜ, ਇਹਨਾਂ ਵੱਲੋਂ $202
1: ਜੀ,
0: ਤੇ ਕੁਲਵਿੰਦਰ ਕੌਰ ਧਾਲੀਵਾਲ ਹੁਣਾਂ ਵੱਲੋਂ ਜੀ $50, ਕੁਲਵਿੰਦਰ ਕੌਰ ਹੁਣਾਂ ਵੱਲੋਂ ਜੀ $20, ਤੇ ਮਨਜੋਤ ਕੌਰ ਹੁਣਾਂ ਵੱਲੋਂ ਜੀ $20, ਗੁਪਤ ਦਾਨ ਜਿਹੜਾ ਜੀ ਉਹ $5, ਤੇ ਰਾਜਵੀਰ ਸਿੰਘ
1: ਮੇਰੀ ਜਗ੍ਹਾ ਤੇ
0: ਭੁੱਲਰ ਹੁਣਾਂ ਵੱਲੋਂ ਜੀ $200। ਤੇ
2: ਅੱਜ ਗੱਲ ਤਾਂ ਬਣਦੀ ਆ ਵੀ ਮਤਲਬ ਦਲਵੀਰ ਭਾਜੀ ਪਹਿਲਾਂ ਨਾਲੋਂ ਕਾਫੀ ਤੇਜ਼ ਲਿਸਟ ਵੀ ਪੜੀ ਆ
0: ਜੀ,
2: ਹੋਰ ਵਧੀਆ ਵੀ ਪੜੀ ਆ।
0: ਅੱਛਾ ਜੀ,
2: ਅਗਲੀ ਰੇਸ਼ ਤਾਂ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਪੜੂਗਾ।
3: ਮੈਂ ਜੱਲੋਵਾਲੀ ਸਾਹਿਬ ਨੂੰ ਇਹ ਕਹਿੰਦੇ ਥੋੜਾ ਜਿਹਾ ਖੁਸ਼ ਹੋ ਕੇ ਪੜਿਆ, ਗਰੀਬਨ ਬਹੁਤ ਹੁਣ ਹੋ ਗਿਆ ਜੀ, ਵਧੀਆ ਫਰਕ ਹੋ ਗਿਆ,
0: ਥੋੜੀ ਪ੍ਰੋਗਰੈਸ ਹੋਈ,
3: ਪ੍ਰੋਗਰੈਸ ਹੋ ਗਈ। ਇੱਕ ਲਿਸਟ ਹੁਣ ਜੱਲੋਵਾਲੀ ਸਾਹਿਬ ਨੇ ਪੜ੍ਹ ਲਈ ਹੈ, ਇੱਕ ਭਾਜੀ ਤੁਹਾਨੂੰ ਦਿੰਦੇ ਆ ਤੇ ਇੱਕ ਮੈਂ ਪੜ੍ਹ ਦਿੰਦਾ। ਤੇ ਰਵਿੰਦਰ ਕੌਰ ਜੀ $20 ਜੀ, ਸਤਵੀਰ ਕੌਰ $530, ਅਦੇ ਜੀ 530 ਦਾ ਜਿਹੜਾ ਤੁਸੀਂ ਦੇਖੋ ਜਿਹੜਾ ਇਹ ਫਿਗਰ ਹੈ, ਇਹਦੇ ਪਿੱਛੇ ਕੋਈ ਹੋਣੀ ਜੀ ਗੱਲਬਾਤ। ਸੋ ਹਾਂਜੀ
0: 5-3-8,
3: ਜਸਪਾਲ ਸਿੰਘ $750, ਕਰਨ ਕੁਲਜੀਤ ਸਿੰਘ $80, ਸੁਖਜਿੰਦਰ ਸਿੰਘ ਜੀ $20, ਮਨਜਿੰਦਰ ਸਿੰਘ ਐਂਡ ਸੁਖਦੇਵ ਸਿੰਘ $110, ਇੰਦਰਪ੍ਰੀਤ ਸਿੰਘ $254, ਆ ਦੇਖੋ ਇਹ ਵੀ ਕੋਈ $254, ਨਵਦੀਪ ਸਿੰਘ ਬੰਗਾ $100, ਜਿਵੇਂ ਜੱਲੋਵਾਲੀ ਸਾਹਿਬ ਕਹਿੰਦੇ ਨੇ $100।
0: ਹਾਂ
3: ਰਜਿੰਦਰ ਕੌਰ ਖਹਿਰਾ

0: ਸੋ ਬਹੁਤ ਵਧੀਆ ਚੀਜ਼ ਹੈ ਜਿੰਨਾ ਸਾਨੂੰ ਸਿੱਖੀ ਨਾਲ ਜੁੜਨ ਦਾ ਮੌਕਾ ਮਿਲਦਾ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਆਪਣੇ ਆਪ ਨੂੰ ਵੀ ਜੋੜਨਾ ਚਾਹੀਦਾ ਬਸ ਮੈਂ ਇਹੀ ਕਹਿਣਾ ਚਾਹੂੰਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
1: ਬਹੁਤ ਬਹੁਤ ਧੰਨਵਾਦ ਪ੍ਰਾਈਮ ਹੇਅਰਿੰਗ ਵੱਲੋਂ $500 ਜਿਹੜਾ ਹੈ ਇਹਨਾਂ ਨੇ ਵੀ ਇਸ ਦੇ ਵਿੱਚ ਸੇਵਾ ਕੀਤੀ ਹੈ ਜੀ ਸੋ ਤੁਹਾਡਾ
2: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਆਏ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਤੁਸੀਂ $500 ਦੀ ਆਪਣੀ ਮਾਈਕ ਮਦਦ ਕੀਤੀ ਤੁਹਾਡਾ ਬਹੁਤ ਬਹੁਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
1: ਇੱਥੇ ਲਗਾਇਆ ਜਾ ਰਿਹਾ ਹੈ ਅਗਲੇ ਹਫਤੇ 19 ਤਰੀਕ ਔਰ 20 ਤਰੀਕ ਸੋ ਜਿੰਨੇ ਵੀ ਸਾਡੇ ਵਿਊਅਰਸ ਲਿਸਨਰਸ ਇਹ ਸੁਣ ਰਹੇ ਨੇ ਇੱਥੇ ਹੀ ਪਾਰਕਿੰਗ ਲੋਟ ਦੇ ਵਿੱਚ ਫ੍ਰੀ ਜਿਹੜਾ ਹੈ ਇਹ ਕੈਂਪ ਲਗਾਇਆ ਜਾ ਰਿਹਾ ਹੈ ਪ੍ਰਾਈਮ ਹੇਅਰਿੰਗ ਵੱਲੋਂ ਸੋ ਇੱਥੇ ਜ਼ਰੂਰ ਤੁਸੀਂ ਪਹੁੰਚਣਾ ਹੈ ਜੀ ਔਰ ਕਿਸੇ ਦਾ ਵੀ ਕੋਈ ਵੀ ਏਜ ਗਰੁੱਪ ਹੈ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੰਨਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਤੁਸੀਂ ਇਸ ਕੈਂਪ ਦਾ ਵੀ ਹਿੱਸਾ ਬਣ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਜੀ ਇਸ ਦੇ ਲਈ
2: ਇੱਕ ਵਾਰੀ ਫੇਰ ਪ੍ਰਾਈਮ ਹੇਅਰ ਸਾਡੇ ਵਿੱਚ ਪੁੱਜੇ ਆ ਉਹਨਾਂ ਦੇ ਮਾਲਕ ਉਹਨਾਂ ਵੱਲੋਂ ਜਿਹੜਾ ਕੈਂਪ ਲਾਇਆ ਜਾ ਰਿਹਾ ਉਹਦੇ ਵਿੱਚ ਜ਼ਰੂਰ ਤੁਸੀਂ ਆਪਣੀਆਂ ਸੇਵਾਵਾਂ ਉਹਨਾਂ ਤੋਂ ਜ਼ਰੂਰ ਲਓ ਧੰਨਵਾਦ ਜੀ ਤੁਹਾਡਾ ਬਹੁਤ
1: ਬਹੁਤ ਬਹੁਤ ਧੰਨਵਾਦ ਜੀ
3: ਥੈਂਕ ਯੂ ਸੋ
1: ਲਿਸਟ ਜਿਹੜੀ ਹੈ ਅਮ੍ਰਿਤ ਭਾਜੀ
4: ਡੋਨੇਸ਼ਨ ਕਰਨੀ ਹੈਗੀ ਆ ਕਿਉਂਕਿ ਆਪਾਂ ਨੂੰ ਆਪਣੇ ਪੰਥ ਨਾਲ ਜੋੜ ਕੇ ਰੱਖਦਾ ਆਹ ਚੀਜ਼ ਬਹੁਤ ਜ਼ਰੂਰੀ ਹੈਗੀ ਆਪਣੇ ਆਉਣ ਵਾਲੇ ਜਨਰੇਸ਼ਨ ਲਈ ਇਸ ਕਰਕੇ ਸਾਰਿਆਂ ਨੂੰ ਵੱਧ ਚੜ ਕੇ ਪਾਰਟੀਸਪੇਟ ਕਰਨਾ ਚਾਹੀਦਾ ਹੈ ਥੈਂਕ ਯੂ ਜੀ
1: ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਫੇਰ ਤੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਜਿੰਨੇ ਵੀ ਇੱਥੇ ਬਿਜ਼ਨਸਮੈਨ ਨੇ ਜਿਹੜੇ ਇੱਥੇ ਆਏ ਨੇ ਵੈਸੇ ਇਹਨਾਂ ਦਾ ਜਿਹੜਾ ਨੇਚਰ ਆਫ ਬਿਜ਼ਨਸ ਉਹ ਵੀ ਸੇਵਾ ਦਾ ਹੀ ਹੈ ਜੀ ਜਿੱਥੇ ਕੰਨਾਂ ਦਾ ਜਿਹੜਾ ਪੂਰਾ ਮੁਫਤ ਇਲਾਜ ਕਰਕੇ ਦਿੰਦੇ ਨੇ ਹੇਅਰਿੰਗ ਏਡਸ ਬਜ਼ੁਰਗਾਂ ਦੇ ਲਈ ਫ੍ਰੀ ਇਹ ਪ੍ਰੋਵਾਈਡ ਕਰਦੇ ਨੇ ਉਸ ਦੇ ਨਾਲ ਇਸ ਦੇ ਵਿੱਚ ਵੀ ਯੋਗਦਾਨ ਤੁਸੀਂ ਪਾਇਆ ਜੀ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਨਸ ਅਗੇਨ
3: ਥੈਂਕ ਯੂ ਥੈਂਕ ਯੂ ਸੋ ਮੇਰੇ ਕੋਲ ਸ਼ਵੀ ਦੀ ਲਿਸਟ ਆਈ ਹੋਈ ਆ ਇਜਾਜ਼ਤ ਹੋਵੇ ਤਾਂ ਮੈਂ ਫਿਰ ਪੜ੍ਹ ਦਵਾਂ
2: ਹਾਂਜੀ ਹਾਂਜੀ ਪੜ੍ਹੋ ਜੀ
3: ਅੱਛਾ ਜੀ ਲਿਸਟ ਆਈ ਹੈ ਜੀ ਮਨੀਸ਼ ਆਨੰਦ ਹੋਣਾ ਵੱਲੋਂ ਜੀ $51 ਦੀ ਸੇਵਾ ਹਰਪ੍ਰੀਤ ਸਿੰਘ ਹੋਣਾ ਵੱਲੋਂ $373 ਦੀ ਸੇਵਾ ਨਵਨੀਤ ਮਰਵਾਹਾ ਵੱਲੋਂ $400 ਦੀ ਸਿਮਰਨਪ੍ਰੀਤ ਕੌਰ ਹੋਣਾ ਵੱਲੋਂ $50 ਦੀ ਜਸਦੀਪ ਸਿੰਘ ਬਰਾੜ ਹੋਣਾ ਵੱਲੋਂ $202 ਅਨਮੋਲ ਪ੍ਰੀਤ ਸਿੰਘ ਹੋਣਾ ਵੱਲੋਂ $20 ਸੁਖਵਿੰਦਰ ਸਿੰਘ ਹੋਣਾ ਵੱਲੋਂ $5 ਜਗਦੀਪ ਸਿੰਘ ਹੋਣਾ ਵੱਲੋਂ $20 ਅਜੀਤ ਸਿੰਘ ਹੋਣਾ ਵੱਲੋਂ $20 ਗੁਰਤਾਜ ਸਿੰਘ ਹੋਣਾ ਵੱਲੋਂ ਜੀ $20 ਮੁੱਖ ਬਰਾੜ ਸਿੰਘ ਹੋਣਾ ਵੱਲੋਂ $10 ਹਿੰਮਤ ਸਿੰਘ ਹੋਣਾ ਵੱਲੋਂ $22 ਜਸਪ੍ਰੀਤ ਪਾਵਲਾ ਹੋਣਾ ਵੱਲੋਂ ਜੀ $151 ਮਹਿਰਬ ਸਿੰਘ ਹੋਣਾ ਵੱਲੋਂ ਜੀ $50 ਗਗਨਪ੍ਰੀਤ ਕੌਰ ਹੋਣਾ ਵੱਲੋਂ ਜੀ $400 ਗਗਨਪ੍ਰੀਤ ਕੌਰ ਹੋਣਾ ਵੱਲੋਂ $450 ਤੇ ਸ਼ਮਿੰਦਰ ਸਿੰਘ ਹੋਣਾ ਵੱਲੋਂ ਜੀ $45 ਆਰ ਜੀ ਮੂਵਰਸ LTD ਵੱਲੋਂ ਜੀ $20 ਸਕਾਈ ਔਰਾ ਵੱਲੋਂ ਹੋਣਾ ਜੀ $121 ਜਸਲੀਨ ਸਿੰਘ ਹੋਣਾ ਵੱਲੋਂ $200 ਜੀ ਪ੍ਰੇਮ ਸਿੰਘ ਹੋਣਾ ਵੱਲੋਂ ਜੀ $20 ਪ੍ਰੇਮ ਸਿੰਘ ਫਿਰ ਅਗੇਨ ਉਹਨਾਂ ਵੱਲੋਂ ਜੀ $13 ਤੇ ਲਖਵਿੰਦਰ ਸਿੰਘ ਹੋਣਾ ਵੱਲੋਂ ਜੀ $5 ਅਗੇਨ ਮਨਜੀਤ ਸਿੰਘ ਪੰਨੂ ਹੋਣਾ ਵੱਲੋਂ $50 ਜੀ ਸੁਖਜਿੰਦਰ ਸਿੰਘ ਹੋਣਾ ਵੱਲੋਂ ਜੀ $10 ਮਨਪ੍ਰੀਤ ਸਿੰਘ ਜੱਸਲ ਹੋਣਾ ਵੱਲੋਂ ਜੀ $10 ਜਸਵਿੰਦਰ ਕੰਡਾ ਹੁਣ ਵੱਲੋਂ ਜੀ $50 ਤੇ ਰਣਜੀਤ ਸਿੰਘ ਹੋਣਾ ਵੱਲੋਂ ਜੀ $338 ਪਤਵਿੰਦਰ ਕੌਰ ਸਿੱਧੂ $51 ਸਤਵਿੰਦਰ ਕੌਰ ਸਿੱਧੂ ਹੋਣਾ ਵੱਲੋਂ ਫਿਰ $51 ਜੀ ਬ੍ਰਹਮਵੀਰ ਸਿੰਘ ਕੰਗ $25 ਏਕ ਰੂਪ ਸਿੰਘ ਹੋਣਾ ਵੱਲੋਂ ਜੀ $11 ਬਲਵਿੰਦਰ ਸਿੰਘ ਹੋਣਾ ਵੱਲੋਂ $25 ਤੇ ਲਵਪ੍ਰੀਤ ਸਿੰਘ ਹੋਣਾ ਵੱਲੋਂ $268 ਤੇ ਮਲਕੀਤ ਸਿੰਘ ਤੇ ਮਨਪ੍ਰੀਤ ਕੌਰ ਹੋਣਾ ਵੱਲੋਂ ਜੀ $11
2: ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਹੁਣ ਇੱਕ ਲਿਸਟ ਮੇਰੇ ਕੋਲ ਆਈ ਆ ਰਾਏ ਸਾਹਿਬ ਆ ਗਿਆ ਹਰਜੋਤ ਸਿੰਘ $100 ਗੁਰਲੀਨ ਕੌਰ $10 ਪ੍ਰਵੇਸ਼ ਰਾਜਪੂਤ $20 ਧਰਮਿੰਦਰਜੀਤ ਸਿੰਘ $200 ਗੁਰਪ੍ਰੀਤ ਕੌਰ $102 ਤਵ ਪ੍ਰਸਾਦ ਸਿੰਘ

0: $21, ਮਨਵੀਰ ਕੌਰ $100, ਗੁਰਦੀਪ ਸਿੰਘ $21, ਜੀਤ ਸਿੰਘ ਗਿੱਲ $10, ਜਸਵੰਤ ਕੌਰ ਢਿੱਲੋਂ $20, ਕਨਵਲ ਸਿੰਘ $20, ਅਮਰਜੀਤ ਸਿੰਘ ਗਿੱਲ $171, ਬਲਦੇਵ ਸਿੰਘ $20, ਮਹਿਤਾਬ ਸਿੰਘ $21, ਹਰਦੇਵ ਸਿੰਘ $21, ਪਰਮਿੰਦਰ ਸਿੰਘ ਗਿੱਧਾ $200, ਪਰਮਜੀਤ ਕੌਰ ਗਰੇਵਾਲ $50,
1: ਜੀ
0: ਸਮਨਪ੍ਰੀਤ ਸਿੰਘ $51, ਕੁਲਦੀਪ ਸਿੰਘ $400, ਅਰਸ਼ਦੀਪ ਸਿੰਘ $10, ਰਣਜੀਤ ਸਿੰਘ $248, ਹਰਪ੍ਰੀਤ ਸਿੰਘ $50, ਅਵਤਾਰ ਸਿੰਘ $50, ਹਰਸ਼ਪ੍ਰੀਤ ਸਿੰਘ $51, ਰਾਜਦੀਪ ਚੌਹਾਨ $100, ਅਮਨਦੀਪ ਕੌਰ $50, ਗੁਰਪਿੰਦਰਜੀਤ ਸਿੰਘ ਬਰਾੜ $224, ਸਤਨਾਮ ਸਿੰਘ ਬਾਸੀ $350, ਪ੍ਰਦੀਪ ਸਿੰਘ $100, ਹਰਿੰਦਰ ਸਿੰਘ ਗਿੱਲ ਐਂਡ ਸਰਲੀਨ ਕੌਰ $400, ਦਮਨਦੀਪ ਸਿੰਘ ਜੱਗੀ $50, ਮਨਪ੍ਰੀਤ ਸਿੰਘ $10, ਅੰਗਰੇਜ਼ ਸਿੰਘ $10, ਪਵਨਦੀਪ ਬਰਾੜ $5, ਦਿਵਜੋਤ ਸਿੰਘ $20, ਮਨਪ੍ਰੀਤ ਪੁਰਵਾ $51, ਗੁਰਪ੍ਰੀਤ ਸਿੰਘ $10, ਗੁਰਵਿੰਦਰ ਸਿੰਘ ਗਿੱਲ $300, ਗੁਰਪ੍ਰੀਤ ਕੌਰ ਧਾਮੀ $50, ਮਨਜੀਤ ਸਿੰਘ $125। ਇਹਨਾਂ ਸਾਰੇ ਦਾਨੀ ਸੱਜਣਾ ਦਾ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦ। ਇੱਕ ਵਾਰੀ ਫੇਰ ਜਿਨ੍ਹਾਂ ਨੇ ਈ ਟ੍ਰਾਂਸਫਰ ਕਰਨਾ ਹੋਵੇ ਉਹ ਇੱਕ ਵਾਰੀ ਈ ਟ੍ਰਾਂਸਫਰ ਸੁਣ ਲਓ, ਗੋਬਿੰਦ ਮਾਰਗ @gmail.com ਇਸ ਨੰਬਰ ਤੇ ਈਮੇਲ ਤੁਸੀਂ ਕਰ ਸਕਦੇ ਆ। ਜੋ ਵੀ ਤੁਹਾਡਾ ਤਿਲ ਫੁੱਲ, ਜੋ ਵੀ ਤੁਹਾਡਾ ਜਿੰਨੀ ਵੀ ਕੋਈ ਇੱਥੇ ਇਹ ਨੀ ਹੈਗੇ ਫਿਰ ਤੁਸੀਂ ਇੰਨੀ ਅਮਾਉਂਟ ਕਰਨੀ ਆ, $1 ਤੋਂ ਲੈ ਕੇ ਉੱਪਰ ਤੱਕ ਜਿੰਨੀ ਤੁਹਾਡੀ ਜੇਬ ਅਲਾਓ ਕਰਦੀ ਆ ਤੁਸੀਂ ਉਸ ਮੁਤਾਬਕ ਸੇਵਾ ਦੇ ਕੁੰਭ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ। ਹਾਂਜੀ ਛਵੀ ਸਾਹਿਬ,
1: ਬਿਲਕੁਲ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਜਿਹੜੀ ਲਿਸਟ ਹੈ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਉਸਦੇ ਨਾਲ ਜਿਹੜੀਆਂ ਸ਼ਖਸੀਅਤਾਂ ਨੇ ਉਹ ਵੀ ਸਾਡੇ ਕੋਲ ਪਹੁੰਚ ਰਹੇ ਨੇ ਜੀ, ਔਰ ਸਾਡੇ ਸਰਕਾਰ ਦੇ ਪ੍ਰੀਮੀਅਰ ਦੇ ਸੀਨੀਅਰ ਐਡਵਾਈਜ਼ਰ ਹੈਪੀ ਮਾਨ ਸਾਹਿਬ ਵੀ ਸਾਡੇ ਕੋਲ ਪਹੁੰਚੇ ਨੇ ਜੀ। ਸੋ ਸਭ ਤੋਂ ਪਹਿਲਾਂ ਤਾਂ ਭਾਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਸਾਡੇ ਕੋਲ ਪਹੁੰਚੇ ਜੀ।
2: ਗੁਰੂ ਦਾ ਘਰ ਹੈ, ਗੁਰੂ ਦਾ ਦਰਬਾਰ ਹੈ ਇੱਥੇ, ਤੇ ਕੋਈ ਆਪਣਾ ਫਰਜ਼ ਆ, ਸਾਰਿਆਂ ਨੂੰ ਨੱਕ ਮਸਤਕ ਹੋਣਾ ਜ਼ਰੂਰੀ ਆ, ਤੇ ਅਸੀਂ ਵੀ ਆਪਣੀ ਹਾਜ਼ਰੀ ਗੁਰੂ ਦਰਬਾਰ ਚ ਲਾਉਣ ਆਏ ਹਾਂ।
1: ਹੈਪੀ ਭਾਜੀ, ਮੈਂ ਨਾ ਜਿੰਨੇ ਵੀ ਇੱਥੇ ਬਹੁਤ ਇੱਥੇ ਜਿਹੜੇ ਸੱਜਣ ਨੇ ਜਿਨ੍ਹਾਂ ਨੇ ਕੈਲਗਰੀ ਸ਼ਹਿਰ ਨੂੰ ਆਪਣੇ ਸਾਹਮਣੇ ਵਸਦੇ ਹੋਏ ਦੇਖਿਆ, ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੋ, ਸੰਗਤਾਂ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ ਜਦੋਂ ਤੁਸੀਂ ਇੱਥੇ ਆਏ ਸੀ, ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਐਕਸਟੈਂਸ਼ਨ ਹੋ ਰਹੀਆਂ ਨੇ, ਐਕਸਪੈਂਸ਼ਨ ਹੋ ਰਹੀਆਂ ਨੇ, ਨਵੇਂ ਗੁਰੂ ਘਰਾਂ ਦੀ ਗੱਲਾਂ ਬਾਤਾਂ ਹੋ ਰਹੀਆਂ ਨੇ, ਕੀ ਕਹਿਣਾ ਚਾਹੋਗੇ ਇਸ ਮੌਕੇ?
2: ਸਭ ਤੋਂ ਪਹਿਲਾਂ ਤੇ ਆਪਾਂ ਸਾਰੇ ਰਲ ਮਿਲ ਕੇ ਅੱਜ ਗੁਰੂ ਪਾਤਸ਼ਾਹ ਦੀ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਗੱਦੀ ਦਿਵਸ ਨੂੰ ਵੀ ਸਮਰਪਿਤ ਦੀਵਾਨ ਸਾਰੇ ਪਾਸੇ ਚੱਲੇ ਨੇ। ਕੋਟ ਕੋਟ ਪ੍ਰਣਾਮ ਹੈ ਕਿ ਸਾਨੂੰ ਸਤਿਗੁਰਾਂ ਨੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ, ਸਰੂਪ ਵਿੱਚ, ਬਾਣੀ ਦੀ ਰੂਪ ਸਰੂਪ ਵਿੱਚ ਇੱਕ ਮਾਰਗ ਦਰਸ਼ਨ ਦਿੱਤਾ ਹੈ, ਸਾਨੂੰ ਉਸ ਰਾਹ ਤੇ ਚੱਲਣ ਦਾ ਫਲਸਫਾ ਦਿੱਤਾ ਹੈ। ਤੇ ਜਦੋਂ ਵੀ ਅਸੀਂ ਪੁਰਬ ਮਨਾਉਂਦੇ ਹਾਂ, ਇਹ ਪੁਰਬ ਇੱਕ ਮਰਿਆਦਾ, ਇਹ ਪੁਰਬ ਇੱਕ ਸਿਸਟਮ ਦੇ ਵਿੱਚ ਜਦੋਂ ਤੁਰਦੇ, ਇਸ ਲਈ ਗੁਰੂ ਘਰਾਂ ਦਾ ਹੋਣਾ, ਗੁਰੂ ਘਰਾਂ ਦੇ ਨਾਲ ਧਰਮਸਾਲ ਦੀ ਜਿਹੜੀ ਪਰਿਭਾਸ਼ਾ ਹੈ, ਧਰਮਸਾਲ ਦੀ ਗੁਰੂ ਪਾਤਸ਼ਾਹ ਦੀ ਪਰਿਭਾਸ਼ਾ ਦੇ ਵਿੱਚ ਐਜੂਕੇਸ਼ਨ ਜਿਹੜੀ ਆ, ਚਾਹੇ ਉਹ ਗੁਰਮੁਖੀ ਲਿਪੀ ਦੀ ਸਾਡੀ ਗੁਰੂ ਪਾਤਸ਼ਾਹ ਦੀ ਦੇਣ ਹੈ, ਐਜੂਕੇਸ਼ਨ ਬਹੁਤ ਇੰਪੋਰਟੈਂਟ ਆ। ਇਸ ਲਈ ਜਦੋਂ ਤੁਸੀਂ ਜਿਹੜਾ ਸਵਾਲ ਕੀਤਾ, ਅਸੀਂ ਦੇਖਦੇ ਹਾਂ
1: ਜੀ
2: ਕਮਿਊਨਿਟੀ ਜਦੋਂ ਵੀ ਵੱਧਦੀ ਆ ਤੇ ਕਮਿਊਨਿਟੀ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਨਾਲ ਦੀ ਨਾਲ ਵਧਣੀਆਂ ਨੇ। ਉਹ ਜ਼ਰੂਰਤਾਂ ਇਕਨੋਮਿਕ, ਉਹ ਜ਼ਰੂਰਤਾਂ ਦੇ ਨਾਲ ਨਾਲ ਜਿਹੜੀ ਸਾਡੀ ਸਮਾਜਿਕ, ਧਾਰਮਿਕ ਇਹ ਜ਼ਰੂਰਤ ਹੈ, ਇਹ ਸਾਡੀ ਉਸੇ ਨਾਲ ਹੀ ਚੱਲਣੀ ਆ। ਕਿਉਂਕਿ ਜਿਹੜਾ ਸਾਡਾ ਵਿਰਸਾ ਹੈ, ਜਿਹੜਾ ਸਾਡਾ ਧਾਰਮਿਕ ਵਿਰਸਾ ਹੈ, ਜਿਹੜਾ ਸਾਡਾ ਸਮਾਜਿਕ ਵਿਰਸਾ ਹੈ, ਉਸਦੀ ਸੋਚ ਤੇ ਉਸਦੀ ਸਾਂਝ ਸਾਨੂੰ ਤਦੇ ਹੀ ਪ੍ਰਾਪਤ ਰਹਿਣੀ ਆ ਜੇ ਅਸੀਂ ਆਪਣੀ ਲੈਂਗੁਏਜ ਦੇ ਨਾਲ, ਆਪਣੇ ਕਲਚਰ ਦੇ ਸਿਸਟਮ ਦੇ ਨਾਲ ਤੁਰਾਂਗੇ। ਤੇ ਸਹੀ ਕਲਚਰ ਜਿਹੜਾ ਹੁੰਦਾ ਉਹ ਹਮੇਸ਼ਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮਿਲਣਾ, ਕਿਉਂਕਿ ਸਹੀ ਕਲਚਰ ਕੀ ਆ? ਉਹ ਜੀਵਨ ਜਾਚ ਹੈ। ਜੀਵਨ ਜਾਚ ਦੇ ਵਿੱਚ ਸਾਨੂੰ ਜਦੋਂ ਅਸੀਂ ਦੇਖਦੇ ਹਾਂ

0: ਤੇ ਉਸ ਦੇ ਵਿੱਚ ਜਿਹੜੀ ਆ ਸਾਡੇ ਪਿਲਰਸ ਆਫ ਲਾਈਫ ਨੇ, ਚਾਹੇ ਉਹ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ, ਇਹ ਪਿਲਰਸ ਜਿਹੜੇ ਨੇ ਸਾਡੇ, ਇਹ ਇਹਨਾਂ ਅਦਾਰਿਆਂ ਦੀ ਹੀ ਸਾਡੀ ਸਮੁੱਚੀ ਸਾਡੀਆਂ ਜਿਵੇਂ ਜਿਵੇਂ ਪੀੜ੍ਹੀ ਦਰ ਪੀੜ੍ਹੀ ਸਾਡੀ ਇੱਥੇ ਪਾਪੂਲੇਸ਼ਨ ਨੇ, ਸਾਡੀ ਬਾਇਓਲੋਜੀਕਲ ਗਰੋਥ ਨੇ ਕਦਮ ਤੁਰਨਾ ਹੈ, ਸਾਡਾ ਫਰਜ਼ ਹੈ
1: ਕਿ ਉਹਦੇ ਨਾਲ ਨਾਲ have you some different variable names or there may be some other slight differences in the program that you came up with versus the program that I came up with.
0: ਸਾਡੇ ਧਾਰਮਿਕ ਅਦਾਰੇ, ਸਾਡੇ ਵਿਦਿਅਕ ਅਦਾਰੇ ਉਹ ਇਸੇ ਤਰ੍ਹਾਂ ਹੀ ਚਾਹੀਦੇ ਨੇ ਜਿਸ ਤਰ੍ਹਾਂ ਸਾਡੀ ਕਮਿਊਨਿਟੀ ਵੱਧਦੀ ਆ। ਤੇ ਇਹਨਾਂ ਨੂੰ ਜਦੋਂ ਅਸੀਂ ਉਸ ਐਂਗਲ ਤੋਂ ਦੇਖਾਂਗੇ ਫਿਰ ਸਾਨੂੰ ਇਸ ਦੀ ਗੱਲ ਦੀ ਪ੍ਰੋਪਰ ਸਮਝ ਆਏਗੀ
2: ਜੀ
0: ਕਿ ਜਿਹੜੀ ਗਰੋਥ ਹੈ, ਹੈਬਿਟੇਸ਼ਨਲ ਗਰੋਥ ਸਿਰਫ ਸਮਾਜ ਦੇ ਵਿੱਚ ਪਾਪੂਲੇਸ਼ਨ ਵਧਾਉਣਾ ਨਹੀਂ ਹੁੰਦਾ, ਹੈਬਿਟੇਸ਼ਨਲ ਗਰੋਥ ਉਸ ਸਮਾਜ ਨੂੰ ਸਹੀ ਚੁਗਿਰਦੇ ਦੇ ਵਿੱਚ, ਉਸਦੀ ਤਹਿਜ਼ੀਬ ਦੀ ਦਹਿਲੀਜ਼ ਦੇ ਵਿੱਚ ਰਹਿਣਾ ਉਹ ਵੀ ਜ਼ਰੂਰੀ ਆ। ਤੇ ਜਦੋਂ ਕਿਸੇ ਸਮਾਜ ਨੇ ਅੱਗੇ ਵਧਣਾ ਹੈ, ਵੱਡੇ ਹੋਣਾ ਹੈ, ਤੇ ਉਸਨੂੰ ਉਸਦਾ ਚੁਗਿਰਦਾ ਉਸਦਾ ਚੁਫੇਰਾ ਜਿਹੜਾ ਉਸਦੀ ਸੇਧ ਲੈਣ ਦੇ ਲਈ ਉਹਨਾਂ ਚੀਜ਼ਾਂ ਦਾ ਹੀ ਆਸਰਾ ਲੈਣਾ ਚਾਹੀਦਾ ਜਿਹੜੀਆਂ ਚੀਜ਼ਾਂ ਅਸੀਂ ਹੰਢਾ ਚੁੱਕੇ ਹਾਂ। ਤੇ ਇਸ ਲਈ ਜਿੱਦਾਂ ਜਿੱਦਾਂ ਕਮਿਊਨਿਟੀ ਵਧੀ ਆ, ਜਦੋਂ ਅਸੀਂ ਦੇਖਦੇ ਹਾਂ, ਮੈਂ ਜਦੋਂ ਅੱਜ ਤੋਂ 36 ਈਅਰਸ ਪਹਿਲਾਂ ਆਇਆ, ਇਹਦੇ ਚ ਕੋਈ ਸ਼ੱਕ ਨਹੀਂ ਕਿ ਸਾਡੀ ਗਰੋਥ ਬਹੁਤ ਹੋਈ ਆ, ਸ਼ਹਿਰ ਬਹੁਤ ਵੱਧ ਗਿਆ, ਇਸ ਵੇਲੇ 1.6 ਮਿਲੀਅਨ ਕੈਲਗਰੀ ਦੀ ਆਲਮੋਸਟ ਪਾਪੂਲੇਸ਼ਨ ਹੈ
2: ਜੀ।
0: ਪਰ ਅਸੀਂ ਇਹ ਦੇਖਣਾ ਕਿ ਅਸੀਂ ਸਮਾਜਿਕ ਤੌਰ ਤੇ, ਮਾਨਸਿਕ ਤੌਰ ਤੇ ਕਿੰਨੇ ਵਿਕਸਿਤ ਹਾਂ। ਤੇ ਉਹ ਜਿਹੜੀ ਸਾਡੀ ਗਰੋਥ ਹੈ, ਉਸ ਗਰੋਥ ਨੇ ਸਾਨੂੰ ਇਸ ਸਮਾਜ ਦੇ ਵਿੱਚ ਲੈ ਕੇ ਜਾਣਾ, ਤੇ ਉਸ ਗਰੋਥ ਦੇ ਲਈ ਇਹ ਅਦਾਰੇ ਉਹ ਬੜੇ ਜ਼ਰੂਰੀ ਨੇ। ਤੇ ਇਸ ਲਈ ਸਾਡਾ ਵੀ ਇਸ ਦੇ ਵਿੱਚ ਆਉਣਾ ਤੇ ਸਾਡੀ ਸ਼ਮੂਲੀਅਤ ਜਿਹੜੀ ਆ ਉਹ ਤਦ ਜ਼ਰੂਰੀ ਆ ਕਿ ਅਸੀਂ ਸਮਾਜ ਦਾ ਇੱਕ ਹਿੱਸਾ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਸ਼ੁਰੂ ਕਰਾਂਗਾ ਕਿ ਇਸ ਕੰਮ ਦੇ ਲਈ ਮੈਂ ਆਪਣੇ ਵੱਲੋਂ $500 ਦੀ ਡੋਨੇਸ਼ਨ ਜਿਹੜੀ ਉਹ ਮੈਂ ਆਪਣੇ ਵੱਲੋਂ ਦੇ ਰਿਹਾ, ਤੇ ਮੈਂ ਬਾਕੀਆਂ ਨੂੰ ਵੀ ਇਨਕਰੇਜ ਕਰਾਂਗਾ ਕਿ ਜ਼ਰੂਰ ਆਪਾਂ ਅੱਗੇ ਆਈਏ ਤੇ ਆਪਾਂ ਆ ਕੇ ਇਸ ਚੰਗੇ ਕਾਰਜ ਦੇ ਵਿੱਚ ਹਿੱਸਾ ਪਾਈਏ, ਕਿਉਂਕਿ ਸਾਡਾ ਸਮਾਜ ਤਦੇ ਵਿਕਸਿਤ ਹੈ ਜੇ ਸਾਡੇ ਅਦਾਰੇ ਵਿਕਸਿਤ ਹੈ।
3: ਬਹੁਤ ਬਹੁਤ ਧੰਨਵਾਦ ਜੀ। ਹੈਪੀ ਮਾਨ ਜੀ ਇੱਕ ਵੱਡਾ ਨਾਂ ਆ ਕੈਲਗਰੀ ਚ, ਉਹਨਾਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਜ ਪ੍ਰਕਾਸ਼ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ, ਉੱਥੇ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਆ ਵੀ ਸਾਨੂੰ ਆਪਣੇ ਮੂਲ ਨਾਲ, ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਨੂੰ ਓਟ ਆਸਰਾ ਹਮੇਸ਼ਾ ਹੀ ਅਸੀਂ ਲਿਆ ਔਰ ਲੈਂਦੇ ਰਹਿਣਾ ਚਾਹੀਦਾ, ਤਾਂ ਹੀ ਅਸੀਂ ਆਪਣੀ ਮੰਜ਼ਿਲ ਤੇ ਪੁੱਜ ਸਕਦੇ ਹਾਂ। ਤੇ ਉਹਨਾਂ ਨੇ ਮਾਈਕ ਮਦਦ ਵੀ ਕੀਤੀ ਆ, ਬਹੁਤ ਬਹੁਤ ਹੈਪੀ ਮਾਨ ਜੀ ਤੁਹਾਡਾ ਵੱਡੇ ਵੀਰ, ਧੰਨਵਾਦ।
2: ਬਹੁਤ ਬਹੁਤ ਧੰਨਵਾਦ ਆ ਭਾਜੀ, ਔਰ ਮੈਨੂੰ ਲੱਗਦਾ ਕਿ ਹੋਰ ਵੀ ਇੱਕ ਤੁਸੀਂ ਅਪੀਲ ਕਰਦੇ ਹੋ ਸਾਰਿਆਂ ਨੂੰ ਜਿਹੜੇ ਤੁਹਾਨੂੰ ਇਸ ਟਾਈਮ ਵੇਖ ਰਹੇ ਨੇ ਜੀ ਟੀਵੀ ਤੇ।
0: ਅਪੀਲ ਉਸ ਚੀਜ਼ ਦੀ ਹੁੰਦੀ ਆ ਜਿਸ ਚੀਜ਼ ਦੀ ਤੁਸੀਂ ਕਿਸੇ ਨੂੰ ਖਿੱਚ ਪਾਉਣੀ ਹੋਵੇ, ਤੇ ਮੈਨੂੰ ਲੱਗਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਖੁਦ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਅਧੂਰੀ ਆ, ਤੇ ਇਸ ਦੇ ਲਈ ਇਹ ਫਰਜ਼ ਹੈ ਤੇ ਕੌਮਾਂ ਦੇ ਲਈ ਫਰਜ਼ ਹੈ। ਆਤ ਜਦੋਂ ਹੁੰਦੇ ਨੇ ਉਦੋਂ ਉਹ ਤੁਹਾਡੀ ਆਪਣੀ ਗੱਲ ਹੁੰਦੀ ਆ। ਮੈਂ ਤੁਹਾਨੂੰ ਆਪਣੇ ਦੱਸ ਦਿੰਦਾ ਕਿ ਪਿਛਲੇ ਕਈਆਂ ਦਿਨਾਂ ਤੋਂ, ਕਿਉਂਕਿ ਸਾਡੀ ਬਾਈ ਇਲੈਕਸ਼ਨ ਚੱਲਦੀ ਆ
2: ਜੀ,
0: ਤੇ ਮੈਂ ਸਾਊਥ ਚੋਂ ਸਿੱਧਾ ਘਰੇ ਨਹੀਂ ਗਿਆ, ਇੱਥੇ ਆਇਆ ਤਦ ਹੀ ਆਇਆ ਕਿ ਮੈਂ ਆਪਣਾ ਫਰਜ਼ ਸਮਝਾਂ।
2: ਬਿਲਕੁਲ,
0: ਤੇ ਫਰਜ਼ ਹੈ ਆਤ ਜਦੋਂ ਹੁੰਦੇ ਨੇ ਉਦੋਂ ਅਪੀਲ ਤੋਂ ਉੱਤੇ ਹੁੰਦੇ ਨੇ। ਸੋ ਮੇਰੀ ਇਹ ਬੇਨਤੀ ਹੁੰਦੀ ਆ ਕਿ ਜ਼ਰੂਰੀ ਨਹੀਂ, ਜਿਵੇਂ ਭਾਈ ਸਾਹਿਬ ਨੇ ਕਿਹਾ, ਤੁਸੀਂ ਜੋ ਵੀ ਕੁਛ ਕਰ ਸਕਦੇ ਹੋ ਆਪਣੇ ਅਦਾਰਿਆਂ ਲਈ, ਸਾਡਾ ਕਰਨਾ ਬਣਦਾ, ਇਹ ਸਾਡਾ ਫਰਜ਼ ਹੈ, ਇਹ ਸਾਡਾ ਇੱਕ ਮੁੱਢਲਾ ਜਿਹੜਾ ਹੈਗਾ ਸਾਡੇ ਕਰੈਕਟਰ ਸਿਸਟਮ ਦਾ ਫਰਜ਼ ਹੈ। ਤੇ ਗੁਰੂ ਸਾਹਿਬ ਨੇ ਤਾਂ ਕਿਹਾ, ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਆ ਪਛਾਣੇ ਸੋਏ, ਕਾਲ ਦੀ ਕਮਾਈ ਜਿਹੜੀ ਆ ਉਹ ਵੰਡ ਕੇ ਹੀ ਫੁੱਲਦੀ ਆ। ਤੇ ਜ਼ਰੂਰ ਹੈਲਪ ਕਰੋ ਸਾਰੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਇਹ ਥੋੜੀ ਥੋੜੀ ਜਿਹੜੀ ਸਾਡੇ ਅੰਦਰ ਇੱਕ ਹੈ ਚੀਜ਼, ਸਾਡੇ ਲਈ ਇਹ ਹੀ ਆ ਕਿ ਅਸੀਂ ਵੰਡ ਛਕਣ ਨੂੰ ਆਪਣੇ ਪਿਲਰਸ ਦਾ ਇੱਕ ਪ੍ਰਮੁੱਖ ਸਮਝਦੇ ਹਾਂ, ਕਿਰਤ ਕਰਨ ਨੂੰ ਪਿਲਰਸ ਦਾ ਪ੍ਰਮੁੱਖ

0: ਸਮਝਦੇ ਹਾਂ ਸੋ ਵੰਡ ਕੇ ਛਕਣਾ ਤੇ ਕਿਰਤ ਕਰਨੀ ਤੇ ਨਾਮ ਜਪਣੇ ਸਾਡੇ ਪਿਲਰਸ ਨੇ
1: ਬਿਲਕੁਲ ਜੀ ਜਲੋ ਵਾਲੀ ਸਾਹਿਬ
2: ਹੈਪੀ ਸਾਹਿਬ ਮੇਰਾ ਬਸ ਇੱਕੋ ਹੀ ਸਵਾਲ ਹੈ ਜੀ ਸਰਕਾਰ ਇਹੋ ਜਿਹੇ ਉਪਰਾਲਿਆਂ ਨੂੰ ਕਿਵੇਂ ਦੇਖਦੀ ਹੈ ਤੇ ਉਹਨਾਂ ਤੋਂ ਸਾਨੂੰ ਕੀ ਉਮੀਦ ਜਾਂ ਕੋਈ ਮਦਦ ਦੀ ਆਸ ਤੇ ਹੋਵੇ ਤਾਂ ਉਹ ਕੀ ਹੋਵੇਗੀ
0: ਤੁਸੀਂ ਸਵਾਲ ਪੁੱਛਿਆ ਤੇ ਮੈਂ ਜਵਾਬ ਦੇ ਦਿੰਦਾ ਮੈਂ ਆਮ ਤੌਰ ਤੇ ਕੋਸ਼ਿਸ਼ ਕਰਦਾ ਹੁੰਦਾ ਕਿ ਜਦੋਂ ਕਮਿਊਨਿਟੀ ਇਵੈਂਟਸ ਤੇ ਔਰ ਖਾਸ ਕਰ ਧਾਰਮਿਕ ਇਵੈਂਟਸ ਤੇ ਜਾਈਏ ਉੱਥੇ ਪੋਲੀਟੀਕਲ ਗੱਲ ਨਾ ਕਰਾਂ ਪਰ ਅੱਜ ਬਣਦੀ ਆ ਕਿਉਂਕਿ ਆਪਾਂ ਅਦਾਰਿਆਂ ਦੀ ਗੱਲ ਕਰਦੇ ਹਾਂ ਜਿਹੜੀ ਚੋਇਸ ਆਫ ਐਜੂਕੇਸ਼ਨ ਹੈ ਇਹ ਕੰਜ਼ਰਵੇਟਿਵ ਸਿਸਟਮ ਦੇ ਵਿੱਚ ਹੀ ਹੈ ਮੈਂ ਅਗੇਨ ਇਸਦਾ ਕੋਈ ਪੋਲੀਟੀਕਲ ਮਤਲਬ ਨਹੀਂ ਮੈਂ ਕਿਸੇ ਨੂੰ ਪੋਲੀਟੀਕਲੀ ਲਫ਼ਜ਼ਾਂ ਨੂੰ ਸੰਕੋਚਦਾ ਹੋਇਆ ਮੈਂ ਗੱਲ ਕਰਾਂਗਾ ਤਾਂ ਕਿ ਆਪਾਂ ਅੱਜ ਸਾਂਝੀਵਾਲਤਾ ਦੀ ਗੱਲ ਕਰਦੇ ਇਸ ਲਈ ਕੋਈ ਕਿਸੇ ਨੂੰ ਕੋਈ ਅਫੈਂਡਿੰਗ ਹੋਵੇ ਪਰ ਇਹ ਪਹਿਲੀ ਵਾਰ ਹੋਇਆ ਕਿ ਕੰਜ਼ਰਵੇਟਿਵ ਗਵਰਨਮੈਂਟ ਨੇ ਪ੍ਰਾਈਵੇਟ ਜਿਹੜੇ ਅਦਾਰੇ ਨੇ ਐਜੂਕੇਸ਼ਨ ਆ ਉਹਨਾਂ ਲਈ ਇਨਫਰਾਸਟ੍ਰਕਚਰ ਫੰਡ ਸ਼ੁਰੂ ਕੀਤਾ ਅੱਜ ਤੱਕ ਅਲਬਰਟਾ ਔਰ ਕੀ ਮੈਨੂੰ ਨਹੀਂ ਲੱਗਦਾ ਕੈਨੇਡਾ ਵਿੱਚ ਵੀ ਕੋਈ ਇਹੋ ਜਿਹੀ ਸਰਕਾਰ ਹੋਣੀ ਆ ਜਿਹੜੀ ਚੋਇਸ ਆਫ ਐਜੂਕੇਸ਼ਨ ਲਈ ਇਨਫਰਾਸਟ੍ਰਕਚਰ ਫੰਡ ਦਿੰਦੀ ਆ ਸੋ ਜਿਹੜੀ ਗਵਰਨਮੈਂਟ ਆ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ ਆ ਸਕੂਲ ਨੇ ਉਹ ਐਪਲੀਕੇਸ਼ਨ ਪਹੁੰਚੀ ਹੋਈ ਆ ਸੋ ਇਫ ਮੈਂ ਗਲਤ ਨਹੀਂ ਤਾਂ ਆਈ ਥਿੰਕ 20 million ਪਲੱਸ ਦਾ ਫੰਡਸ ਨੇ ਜਿਹੜੇ ਪ੍ਰਾਈਵੇਟ ਐਜੂਕੇਸ਼ਨ ਲਈ ਹੈਗੇ ਆ ਇਹ ਪਹਿਲੀ ਵਾਰ ਹੋਇਆ ਸੋ ਗਵਰਨਮੈਂਟ ਆਪਣੇ ਤੌਰ ਤੇ ਪੇਰੈਂਟਸ ਰਾਈਟ ਐਜੂਕੇਸ਼ਨਲ ਸਿਸਟਮ ਨੂੰ ਜਿਹੜਾ ਆ ਉਹ ਪ੍ਰਫੁੱਲਤ ਕਰਦੀ ਆ ਕਿ ਕਰੋ ਤੇ ਮੈਂ ਆਪਣੇ ਬਾਕੀ ਨੌਰਥ ਈਸਟ ਦੇ ਜਿਹੜੇ ਸਾਡੇ ਭਾਈਚਾਰੇ ਦੇ ਨੁਮਾਇੰਦੇ ਨੇ ਦੂਜੀਆਂ ਪਾਰਟੀਆਂ ਨੂੰ ਬਿਲੋਂਗ ਕਰਦੇ ਨੇ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਪੋਲੀਟਿਕਸ ਜਿਹੜੀ ਆ ਉਹ ਬੁਨਿਆਦੀ ਸਿਸਟਮ ਦੇ ਵਿੱਚ ਉਸਾਰੂ ਹੋਣੀ ਚਾਹੀਦੀ ਆ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਜਦੋਂ ਪ੍ਰਾਈਵੇਟ ਸਿਸਟਮ ਦੇ ਵਿੱਚ ਗੱਲ ਆਈਏ ਜਿੱਦਾਂ ਹੁਣ ਫੋਰਜ ਕਰੋ ਜਦੋਂ ਇਸ ਸਕੂਲ ਦੀ ਓਪਨਿੰਗ ਹੋਈ ਆ ਤੇ ਇੱਥੇ ਸਕੂਲ ਦੀ ਓਪਨਿੰਗ ਦੇ ਵਿੱਚ ਅਸੀਂ ਸਾਰੇ ਸੀ NDP ਵੀ ਸੀ ਮੈਂ ਵੀ ਸੀ ਸਾਰੇ ਸੀ ਪਰ ਜਦੋਂ ਅਸੀਂ ਇੱਥੋਂ ਬਾਹਰ ਨਿਕਲਦੇ ਉਦੋਂ ਅਸੀਂ ਕਹਿੰਦੇ ਕਿ ਅਸੀਂ ਪ੍ਰਾਈਵੇਟ ਐਜੂਕੇਸ਼ਨ ਦੇ ਉਲਟਾ ਤੇ ਜੇ ਅਸੀਂ ਪ੍ਰਾਈਵੇਟ ਐਜੂਕੇਸ਼ਨ ਦੇ ਉਲਟੇ ਫਿਰ ਈਵਨ ਕੱਟਣ ਲੱਗਿਆ ਫੋਟੋ ਖਿਚਾਉਣ ਤੋਂ ਵੀ ਥੋੜਾ ਪਰਹੇਜ਼ ਕਰੀਏ ਠੀਕ ਹੈ ਜੀ ਸੋ ਅਸੀਂ ਕਈ ਵਾਰੀ ਹਿਪੋਕ੍ਰੇਸੀ ਕਰ ਜਾਂਦੇ ਹਾਂ ਸੋ ਹਿਪੋਕ੍ਰੇਸੀ ਦੇ ਵਿੱਚ ਕੌਮ ਦੀ ਜਿਹੜੀ ਆ ਉਹ ਤਰੱਕੀ ਨਹੀਂ ਹੁੰਦੀ ਆਨਸਰ ਟੂ ਯੋਰ ਕੁਐਸਚਨ ਇਸ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਇਸ ਲਈ ਅੱਗੇ ਆਈ ਆ ਔਰ ਫੰਡਸ ਅਵੇਲੇਬਲ ਨੇ ਸੈਕਿੰਡ ਪੱਖ ਅਸੀਂ ਜਦੋਂ ਪਿਛਲੀ ਵਾਰ ਪ੍ਰੀਮੀਅਰ ਆਈ ਸੀ ਆਈ ਥਿੰਕ ਵੀ ਆਰ ਕਲੋਜ਼ ਟੂ 125,000 ਇਸ ਸਥਾਨ ਲਈ ਸੀ ਤੇ 50,000 ਐਡਮਿੰਟਨ ਵਾਲੇ ਸਥਾਨ ਲਈ ਸੀ ਆਲਰੇਡੀ ਅਸੀਂ 175 ਦੀ ਕੰਟਰੀਬਿਊਸ਼ਨ ਇਸ ਸਥਾਨ ਲਈ ਕਰ ਚੁੱਕੇ ਹਾਂ ਕਲੋਜ਼ ਟੂ 33,000 ਜਾਂ 35,000 ਮੇਰੇ ਕੋਲ ਐਗਜੈਕਟ ਡੇਟਾ ਅਵੇਲੇਬਲ ਨਹੀਂ ਅਸੀਂ ਜਿਹੜੀ ਇਨਫਰਾਸਟ੍ਰਕਚਰ ਐਂਡ ਸਿਕਿਉਰਿਟੀ ਗ੍ਰਾਂਟ ਜਿਹੜੀ ਆ ਉਹ ਵੀ ਦੇ ਚੁੱਕੇ ਆ ਤੇ ਹੁਣ ਜਿਹੜੀ ਸਾਨੂੰ ਕਰੰਟ ਥ੍ਰੈਟਸ ਜਿਹੜੀਆਂ ਮਿਲੀਆਂ ਨੇ ਮੈਂ ਉਸ ਕਰੰਟ ਥ੍ਰੈਟਸ ਦੇ ਸੰਦਰਭ ਦੇ ਵਿੱਚ ਮਿਨਿਸਟਰ ਨਾਲ ਗੱਲ ਹੋਈ ਸੀ ਅਸੀਂ ਦੁਬਾਰਾ ਐਪਲੀਕੇਸ਼ਨਸ ਲੈ ਰਹੇ ਹਾਂ ਤੇ ਇਸ ਗੁਰਦੁਆਰਾ ਸਾਹਿਬ ਦੀ ਐਪਲੀਕੇਸ਼ਨ ਵੀ ਗਈ ਆ DCC ਦੀ ਵੀ ਗਈ ਆ ਉੱਥੇ ਵੀ ਸਾਡੀ ਇਹ ਕੋਸ਼ਿਸ਼ ਆ ਕਿ ਜਿਹੜੀ ਸਾਨੂੰ ਅੱਜ ਜਿਹੜੀ ਚੁਣੌਤੀ ਪੇਸ਼ ਆ ਉਸ ਚੁਣੌਤੀ ਦੇ ਵਿੱਚ ਅਸੀਂ ਕਿਵੇਂ ਆਪਣੇ ਅਦਾਰਿਆਂ ਦੀ ਹੈਲਪ ਕਰ ਸਕਦੇ ਹਾਂ ਅਗੇਨ ਇਹੀ ਹੁੰਦਾ ਆ ਜਲਵਾਲੇ ਸਾਹਿਬ ਕਿ ਮੈਂ ਪੋਲੀਟੀਕਲ ਸਿਸਟਮ ਨੂੰ ਪੋਲੀਟਿਕਸ ਕੋਈ ਮਾੜੀ ਗੱਲ ਨਹੀਂ ਜੇ ਪੋਲੀਟਿਕਸ ਮਾੜੀ ਗੱਲ ਹੁੰਦੀ ਤੇ ਸ਼ਾਇਦ ਗੁਰੂ ਸਾਹਿਬ ਕਦੇ ਵੀ ਦਰਬਾਰ ਸਾਹਿਬ ਦੇ ਬਿਲਕੁਲ ਸਨਮੁਖ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾ ਕਰਦੇ ਸੋ ਪੋਲੀਟੀਕਲ ਸਿਸਟਮ ਬਹੁਤ ਚੰਗਾ ਹੈ ਪਰ ਜੇ ਇਸ ਨੂੰ ਧਰਮ ਦੇ ਕੁੰਡੇ ਤੋਂ ਚਲਾਉਣਾ ਹੋਵੇ ਜਦੋਂ ਤੁਸੀਂ ਪੋਲੀਟੀਕਲ ਸਿਸਟਮ ਨੂੰ ਧਰਮ ਦੇ ਕੁੰਡੇ ਤੋਂ ਚਲਾਉਣਾ ਉਦੋਂ ਤੁਹਾਨੂੰ ਬਰਾਬਰਤਾ ਦੇਖਣੀ ਪੈਣੀ ਉਦੋਂ ਤੁਹਾਨੂੰ ਸੱਚਾਈ ਦੇਖਣੀ ਪੈਣੀ ਆ ਉਦੋਂ ਤੁਹਾਨੂੰ ਇਨਸਾਨੀਅਤ ਦਾ ਪੱਖ ਦੇਖਣਾ ਪੈਣਾ ਸੋ ਇਸ ਲਈ ਮੇਰੀ ਇਹ ਗੁਜ਼ਾਰਿਸ਼ ਹੈ ਕਿ ਸਾਨੂੰ ਹਮੇਸ਼ਾ ਹੀ ਉਹ ਗੱਲ ਸੁਚਾਰੂ ਤੌਰ ਤੇ ਇਕੱਠੇ ਹੋ ਕੇ ਕਰਨੀ ਚਾਹੀਦੀ ਆ ਜਿਸ ਦੇ ਵਿੱਚ ਇਨਸਾਨੀਅਤ ਕੌਮੀਅਤ ਧਰਮ ਤੇ ਸਾਡੀ ਜਿਹੜੀ ਭਾਈਚਾਰਕ ਸਾਂਝ ਆ ਬਣੀ ਰਹੇ
1: ਬਹੁਤ ਬਹੁਤ ਧੰਨਵਾਦ ਹੈ ਹੈਪੀ ਭਾਜੀ ਤੁਸੀਂ ਆਪਣਾ ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਚੱਲ ਰਹੇ ਹੋ ਬਾਈ ਇਲੈਕਸ਼ਨ ਕਰਕੇ ਔਰ ਯੂ ਆਰ ਆਲ ਓਵਰ ਦਾ ਪਲੇਸ ਵੀ ਨੋ ਪਰ ਤੁਸੀਂ ਇੱਥੇ ਆਏ ਔਰ ਇੱਥੇ ਆ ਕੇ ਤੁਸੀਂ ਆਪਣਾ ਹਿੱਸਾ ਵੀ ਪਾਇਆ ਤੇ ਬਹੁਤ ਬਹੁਤ ਧੰਨਵਾਦ

0: ਇੱਕ ਇਹਨਾਂ ਸੰਸਥਾਵਾਂ ਦੇ ਵਿੱਚ ਇੱਕ ਕੜੀ ਹੋ, ਤੁਸੀਂ ਇਹਦਾ ਇਹ ਤੁਸੀਂ ਆਪਣੇ ਲੈਵਲ ਤੋਂ ਤੁਸੀਂ ਕਰ ਸਕਦੇ ਆ, ਵੱਧ ਤੋਂ ਵੱਧ ਜਿੰਨਾ ਵੀ ਆਪਣੀ ਕਮਿਊਨਿਟੀ ਲਈ ਹੋ ਸਕਦਾ। ਬਿਨਾਂ ਕਹੇ ਤੋਂ ਤੁਸੀਂ ਇੰਨਾ ਕੁਛ ਕੀਤਾ ਤਾਂ ਕਹਿਣ ਤੇ ਵੀ ਜਿੰਨਾ ਵੀ ਬਣਦਾ ਉਹ ਜ਼ਰੂਰ ਉਹਦੇ ਵਿੱਚ ਯੋਗਦਾਨ ਪਾਉਂਦੇ ਰਹੇ।
1: ਇਹ ਤੁਹਾਡੀ ਗੱਲ ਸਹੀ ਆ ਕਿ ਜਦੋਂ ਤੁਸੀਂ ਤਨਖਾਹ ਲੈਂਦੇ ਹੋ ਨਾ ਜੀ, ਇਹ ਟੈਕਸ ਪੇਅਰ ਦੀ ਮਨੀ ਆ। ਮੈਂ ਆਪਣੀ ਇਮਾਨਦਾਰੀ ਦੇ ਨਾਲ ਇਹ ਕੋਸ਼ਿਸ਼ ਕਰਦਾ ਕਿ ਮੈਨੂੰ ਸਵੇਰ ਤੋਂ ਸ਼ਾਮ ਤੱਕ, ਤੁਸੀਂ ਮੀਡੀਆ ਵਾਲੇ ਦੇਖਦੇ ਹੋ ਕਿ ਮੈਂ ਕੋਈ 8 ਘੰਟੇ ਕੰਮ ਕਰਨ ਵਾਲਾ ਤਾਂ ਹੈ ਨਹੀਂ। ਮੈਂ 16, 17, 18 ਘੰਟੇ ਵੀ ਕਮਿਊਨਿਟੀ ਚ ਰਹਿਣਾ, ਕਈ ਵਾਰ ਸਵੇਰੇ 7 ਵਜੇ ਤੋਂ ਰਾਤ ਦੇ 11 ਵੱਜ ਜਾਂਦੇ ਆ। ਸੋ ਇਹ ਕੋਸ਼ਿਸ਼ ਆ ਕਿ ਜੇ ਸਤਿਗੁਰ ਨੇ ਬਖਸ਼ਿਆ, ਜੇ ਲੀਡਰ ਨੇ ਇਹ ਜ਼ਿੰਮੇਵਾਰੀ ਦਿੱਤੀ ਆ, ਕਮਿਊਨਿਟੀ ਨੇ ਸਾਥ ਦਿੱਤਾ, ਤੇ ਤਦੀ ਮੈਂ ਉੱਥੇ ਬੈਠਾ ਤੇ ਉਹ ਪੇ ਬੈਕ ਤਦੇ ਆ ਜੇ ਇਮਾਨਦਾਰੀ ਦੇ ਨਾਲ। ਮੈਂ ਆਪ ਪੁੱਛ ਲਿਓ ਇਹਨਾਂ ਨੂੰ, ਆਪਣੇ ਕਮੇਟੀ ਵਾਲਿਆਂ ਨੂੰ, ਕਿ ਮੈਂ ਆਪ 4 ਵਾਰੀ ਫੋਨ ਕਰਕੇ ਐਪਲੀਕੇਸ਼ਨ ਭਰਵਾਈ ਆ ਤੇ ਇਹ ਮੇਰਾ ਫਰਜ਼ ਹੈ। ਤੇ ਫਰਜ਼ ਜਦੋਂ ਆਉਂਦੇ ਨੇ ਉਦੋਂ ਇਹ ਨਹੀਂ ਦੇਖਿਆ ਜਾਂਦਾ ਕਿ ਆਪਣਾ ਬਗਾਨਾ, ਉਦੋਂ ਕਮਿਊਨਿਟੀ ਦੇਖੀ ਜਾਂਦੀ ਆ। ਸੋ ਸਾਰਿਆਂ ਦਾ ਇਹੀ ਧੰਨਵਾਦ ਆ ਕਿ ਰਲ ਕੇ ਰਹੋ, ਸਾਥ ਦਿਆ ਕਰੋ। ਥੈਂਕ ਯੂ,
2: ਬਹੁਤ ਬਹੁਤ ਧੰਨਵਾਦ ਹੈਪੀ ਭਾਅ ਜੀ, ਔਰ ਬਹੁਤ ਵਧੀਆ ਜਿਹੜਾ ਮੈਸੇਜ ਹੈ ਬੜੇ ਵਿਸਤਾਰ ਦੇ ਵਿੱਚ। ਬਹੁਤ
3: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ, ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ, www.iwebguy.ca।
4: एयरड्री अब आपकी फैमिली की सेहत को मिल गया है एक नया घर।
5: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
4: मिलिए डॉक्टर मखर शाह और डॉक्टर समरीन रहमान से।
5: हमारे तजुर्बाकार डॉक्टर्स आपको देती है मुकम्मल केयर।
4: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
5: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
4: आज ही विजिट करें किंग्स व्यू बुलेवर्ड पर, या कॉल करें 587-360-6890, 687-360-6890। लाइफलाइन मेडिकल क्लिनिक,
5: आपकी सेहत हमारी जिम्मेदारी।
6: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
7: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hai immigration ate insurance diyan sewawan ਪ੍ਰਦਾਨ ਕਰਦੇ ਹਨ। ਸਾਨੂੰ ਸੰਪਰਕ ਕਰਨ ਲਈ 403-225-1111। ਮਨਿੰਦਰ ਸਿੰਘ ਢਿੱਲੋਂ, ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ,
8: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ,
7: 403-225-1111।
6: ਫਰੋਮ ਦ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ, ਸਾਬਰੰਗ ਰੇਡੀਓ ਇਜ਼ ਕਨੈਕਟਿੰਗ ਵੌਇਸਿਸ, ਸਟੋਰੀਜ਼ ਐਂਡ ਕਮਿਊਨਿਟੀਜ਼ ਲਾਈਕ ਨੈਵਰ ਬਿਫੋਰ। ਵੈਦਰ ਯੂਅਰ ਇਨ ਕੈਲਗਰੀ, ਏਅਰਡਰੀ, ਚੈਸਟਰਮੀਅਰ, ਕੋਕਰੇਨ, or tuning in from Okotoks, High River, Strathmore, and beyond. We are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
9: Happy ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
10: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
9: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
10: ਨਵੇਂ ਪੇਸ਼ੈਂਟ

0: ਸੋਨ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ ਵਾਕ-ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
0: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
2: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: The time is 5 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
3: Heading out to celebrate? Make sure you have a plan. Like a designated driver. Call a cab, a sober friend, or stay over. Have no plan? Well, then you need a bucket list. Here are the top 5 things to consider. 1. Write your own obituary. 2. Speak to a funeral director. 3. Say goodbye to your loved ones. 4. Make sure your will is in order. And 5. Give away your favorite items. Your clothes, your car, even your house could be enjoyed by your friends and family after you're gone. If you plan on drinking, don't plan on driving. Visit mad.ca.
0: The following program speaks to the East Indian community. Uniting the world for your listening pleasure at Fairchild Radio. The Multicultural Spirit of Calgary. CHKF 94.7 FM.
4: ਜੀ 5 ਵਜ ਗਏ ਹਾਂਜੀ ਸੋ ਮਨਪ੍ਰੀਤ ਸਿੰਘ ਮੋਹਾਤ ਹੈ ਜੀ ਸਪਲੈਂਟਡ ਰੂਫਿੰਗ ਸਭ ਇਹਨਾਂ ਨੇ $10,000 ਦੀ ਡੋਨੇਸ਼ਨ
5: ਵਾਹ ਜੀ ਵਾਹ ਵਾਹ ਜੀ ਵਾਹ
4: ਸੋ ਮੇਰੇ ਕੋਲ ਲਿਸਟ ਚ ਜੀ ਇੱਕ 10,000 ਮੇਰੇ ਕੋਲ ਵੀਗਾ
5: ਸੋ ਜੀ
4: ਸੋ ਜਕਾਰਾ ਛੱਡੋ ਜੀ
5: ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਆਪਣੇ ਤੇ 10 ਕਮੇਟੀ ਬਹੁਤ ਹੈ ਮੈਨੂੰ ਲੱਗਦਾ 10 ਕਮੇਟੀ ਚ ਆਪਾਂ ਰਕਮ ਕਰ
6: ਨਹੀਂ ਜੀ ਦੇਖੋ ਇਹ ਇਹ ਬਖਸ਼ਿਸ਼ ਮੇਰਾ ਖਿਆਲ ਜਿਹਨੂੰ ਮਾਲਕ ਦੀ ਹੈ ਕਿ ਬਾਹਰ ਮੌਸਮ ਬੜਾ ਸੁਹਾਵਣਾ ਹੋ ਗਿਆ ਤੇ ਸੰਗਤ ਆ ਰਹੀ ਹੈ ਤੇ ਕਿਉਂਕਿ ਸਵੇਰ ਦੇ 10 ਵਜੇ ਦੇ ਆਪਾਂ ਲੱਗੇ ਹੋਏ ਹਾਂ ਬਹੁਤ ਸਾਰੇ ਲੋਕ ਕਮਾਕਾਰਾਂ ਚ ਹੋਣਗੇ ਕਈ ਵਾਰੀ ਕਿਤੇ ਬਿਜ਼ੀ ਹੁੰਦੇ ਆ ਤੇ ਹੁਣ ਕੋਈ ਪ੍ਰੋਗਰਾਮ ਸੁਣ ਰਿਹਾ ਤਾਂ ਉਹ ਹੁਣ ਚਾਹੇ ਈਮੇਲ ਦੇ ਥਰੂ ਹੈ ਚਾਹੇ ਫੋਨ ਦੇ ਥਰੂ ਹੈ ਜਾਂ ਕਿਸੇ ਵੀ ਜਾਂ ਆਪ ਆ ਕੇ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਦਾ ਤੇ ਬੜੀ ਵੱਡੀ ਤਾਦਾਦ ਦੇ ਵਿੱਚ ਸਵੇਰ ਦੇ ਹੀ ਆ ਰਹੇ ਨੇ ਹੁਣ ਫੇਰ ਸ਼ਾਮਾਂ ਨੂੰ ਫੇਰ
5: ਮੈਂ ਲਿਸਟ ਪੜਨ ਲੱਗਾ ਮੈਂ ਚਾਹੁੰਦਾ ਸੀ ਕਿ
6: ਹੁਣ ਪੜਨ ਨੂੰ ਟਾਈਮ ਲੱਗਣਾ
5: 5:02 ਹੋਏ ਨੇ ਅਫੀਸ਼ੀਅਲੀ ਇੱਕ ਵਾਰੀ ਤੁਸੀਂ ਆਪਣੇ ਲਿਸਟਰਸ ਨੂੰ ਜੀਆਂ ਨੂੰ
6: ਬੋਲ ਦਿਓ ਹਾਂ ਮੈਂ ਇੱਕ ਵਾਰੀ ਫੇਰ ਸਟੂਡੀਓ ਦੀ ਬ੍ਰੇਕ ਤਾਂ ਮੇਰੇ ਖਿਆਲ ਖਤਮ ਹੋ ਗਈ ਹੋਣੀ ਹੈ ਤੇ ਸਾਡੇ ਸਾਰੇ ਹੀ ਲੋਕ ਸਾਥ ਦੇ ਸਰੋਤਿਆਂ ਨੂੰ ਜਿਨ੍ਹਾਂ ਨੇ ਰੇਡੀਓ ਜੇ ਹੁਣੇ ਹੁਣੇ ਤੁਸੀਂ ਆਨ ਕੀਤਾ ਹੈ ਤਾਂ ਦੱਸ ਦਿਆਂ ਕਿ ਅੱਜ ਦਾ ਜਿਹੜਾ ਲੋਕ ਸੱਤ ਪ੍ਰੋਗਰਾਮ ਹੈ ਅਸੀਂ ਗੋਬਿੰਦ ਸਰਵਰ ਸਕੂਲ ਜਿਹੜਾ ਕਿ ਸੈਡਲ ਪੀਸ ਏਰੀਆ ਦੇ ਵਿੱਚ ਹੈ ਗੁਰੂ ਨਾਨਕ ਗੇਟ ਐਂਡ 88 ਐਵਨਿਊ ਤੇ ਉੱਥੋਂ ਮੀਡੀਆਥੋਨ ਹੋ ਰਿਹਾ ਇਹ ਮੀਡੀਆਥੋਨ ਦਾ ਪਰਪਜ਼ ਇਹ ਹੈ ਕਿ ਗੋਬਿੰਦ ਸਰਵਰ ਸਕੂਲ ਜਿਹੜਾ ਕਿ ਕਾਫੀ ਪਹਿਲਾਂ ਵੱਡਾ ਬਣਿਆ ਹੋਇਆ ਪਰ ਉਹਦੇ ਵਿੱਚ ਹਲੇ ਵੀ ਕਪੈਸਿਟੀ ਓਨੀ ਨਹੀਂ ਹੈਗੀ ਕਿ ਜਿਹੜੇ ਬੱਚੇ 4.5-5 ਵੇਟਿੰਗ ਲਿਸਟ 'ਚ ਆ ਉਹਨਾਂ ਨੂੰ ਅਕੋਮੋਡੇਟ ਕੀਤਾ ਜਾਵੇ ਉਹਦੇ ਵਾਸਤੇ ਪਿਛਲੇ ਪਾਸੇ ਜ਼ਮੀਨ 5 ਏਕੜ ਖਰੀਦੀ ਹੈ ਤਾਂ ਕਿ ਹੋਰ ਬਿਲਡਿੰਗ ਬਣ ਸਕੇ ਕਿਉਂਕਿ ਇਹ ਜਿਹੜਾ ਸਕੂਲ ਹੈ ਗ੍ਰੇਡ 3 ਤੋਂ ਲੈ ਕੇ ਗ੍ਰੇਡ 10+2 ਤੱਕ ਹੈ 12 ਤੱਕ ਹੈ ਸੋ ਬੱਚਿਆਂ ਨੂੰ ਹੋਰ ਅਕੋਮੋਡੇਸ਼ਨ ਦੀ ਜ਼ਰੂਰਤ ਹੈ ਉਹਦੇ ਵਾਸਤੇ ਮੀਡੀਆਥੋਨ ਸਾਰੇ ਹੀ ਜਿਹੜੇ ਸਾਡੇ ਸੋਸ਼ਲ ਮੀਡੀਆ ਜਾਂ ਪੰਜਾਬੀ ਰੇਡੀਓ ਰਿਲੀਜੀਅਸ ਬੌਬੀ ਡੋਡ ਹੋਣਾ ਹੁੰਦਾ ਹੈ ਰਣਜੀਤ ਸਿੱਧੂ ਹੋਣੀ ਹੈ ਪਰਮਸੂਰੀ ਹੋਣੀ ਹੈ ਹੋਰ ਜਗ੍ਹਾ ਬਹੁਤ ਸਾਰੇ ਸੋਸ਼ਲ ਮੀਡੀਆ ਸਾਰੇ ਮੈਂ ਕਹਿੰਦਾ ਨਾਮ ਭੁੱਲ ਜਾਣਾ ਹੈ ਤੇ ਸਾਰੇ ਅੱਜ ਸਵੇਰ ਦੇ ਇੱਥੇ ਲੱਗੇ ਹੋਏ ਹਾਂ ਅਸੀਂ ਤੇ ਇੱਥੇ ਪ੍ਰੋਗਰਾਮ ਲੋਕ ਸੱਤ ਪ੍ਰੋਗਰਾਮ ਚੱਲੂਗਾ 7 ਵਜੇ ਤੱਕ ਤੇ ਲਿਸਟਾਂ ਸਾਡੇ ਕੋਲ ਬਹੁਤ ਸਾਰੀਆਂ ਪਹੁੰਚ ਚੁੱਕੀਆਂ ਨੇ ਜਿਹੜੀਆਂ ਡੋਨੇਸ਼ਨ ਸੰਗਤਾਂ ਕਰ ਰਹੀਆਂ ਨੇ ਤੇ ਰਣਜੀਤ ਜੀ ਪੜ੍ਹਨੇ ਕਰੋ ਇੱਧਰ ਮੇਰੇ ਕੋਲ ਸਾਰੇ ਪਰਮੋਸਰੀ ਹੋਣੇ ਕੋਲ ਵੀ
5: ਸਾਰੀ ਲਿਸਟ ਪੜ੍ਹਦੇ

0: ਨੇ ਜੀ ਡੈਨ ਸਿੱਧੂ ਹੁਣਾਂ ਨੇ ਅਨਾਉਂਸਮੈਂਟ ਕਰ ਹੀ ਦਿੱਤੀ ਹੈ ਜਿੰਨੇ ਵੀ ਇਸ ਸਮੇਂ ਲੋਕ ਸਾਥ ਰੇਡੀਓ 94.7 ਐਫਐਮ ਤੇ ਸੁਣ ਰਹੇ ਨੇ ਜਾਂ ਪੰਜਾਬੀ ਰੇਡੀਓ ਸੁਣ ਰਹੇ ਨੇ ਜਾਂ ਵੱਖ ਵੱਖ ਮਾਧਿਅਮ ਰਾਹੀਂ ਜਿਹੜੇ ਸੋਸ਼ਲ ਮੀਡੀਆ ਟੀਵੀ ਤੇ ਜੁੜੇ ਹੋਏ ਨੇ ਉਹਨਾਂ ਨੂੰ ਫਿਰ ਦੱਸ ਦਈਏ ਕਿ ਅੱਜ ਅਸੀਂ ਗੋਬਿੰਦ ਸਰਵਰ ਸਕੂਲ ਦੇ ਵਿੱਚ ਨਵੀਂ ਜਿਹੜੀ ਜ਼ਮੀਨ 5 ਏਕੜ ਖਰੀਦੀ ਗਈ ਉਹਦੇ ਵਾਸਤੇ ਫੰਡ ਰੇਜ਼ ਇੱਥੇ ਹੋ ਰਿਹਾ ਤੇ ਤੁਸੀਂ ਜੇਕਰ ਸਾਡੀ ਆਵਾਜ਼ ਕਿਤੇ ਲਾਗੇ ਜਾ ਕੇ ਸੁਣ ਰਹੇ ਹੋ ਤੇ ਗੇੜਾ ਜ਼ਰੂਰ ਮਾਰ ਕੇ ਜਾਓ ਸਾਨੂੰ ਮਿਲ ਕੇ ਵੀ ਜਾਓ ਡੋਨੇਸ਼ਨ ਵੀ ਕਰਕੇ ਜਾਓ ਤੇ ਜੇਕਰ ਤੁਸੀਂ ਫੋਨ ਕਾਲ ਕਰਕੇ ਡੋਨੇਸ਼ਨ ਕਰਨਾ ਚਾਹੁੰਦੇ ਹੋ ਤਾਂ ਫੋਨ ਨੰਬਰ ਹੈ ਜੀ 403-474-4522 4034744522 ਅਤੇ ਈਮੇਲ ਵੀ ਜਿਹੜੀ ਅਮਾਉਂਟ ਕੀਤੀ ਜਾ ਸਕਦੀ ਉਹਦਾ ਈਮੇਲ ਹੈ ਜੀ gobindmarg22@gmail.com gobindmarg22@gmail.com ਤੇ ਈ ਟ੍ਰਾਂਸਫਰ ਕਰ ਸਕਦੇ ਹੋ ਜਾਂ ਫੋਨ ਕਰਕੇ ਜੇਕਰ ਅੱਜ ਨਹੀਂ ਆ ਸਕਦੇ ਅੱਜ ਫੋਨ ਕਰਕੇ ਸਿਰਫ ਅਮਾਉਂਟ ਲਿਖਾ ਦਿਓ ਬਾਅਦ ਵਿੱਚ ਕਿਸੇ ਦਿਨ ਆ ਕੇ ਰਕਮ ਦੇ ਜਾਇਓ 403-474-4522 4034744522 ਜਿਹੜੀਆਂ ਲਿਸਟਾਂ ਪੜ੍ਹਨ ਲੱਗਾ ਜੀ ਰਣਵੀਰ ਸਿੰਘ $7,000 ਏ ਸਿੰਘ ਕੰਸਟਰਕਸ਼ਨ ਤੋਂ ਦਿਲਰਾਜ ਸਿੰਘ $2,100 ਮਨਵੀਰ ਸਿੰਘ $5,100 ਬਲਕਰਨ ਸਿੰਘ $5,100 ਤਲਵਿੰਦਰ ਸਿੰਘ $5,100 ਰਮਨਦੀਪ ਸਿੰਘ $2,100 ਜਸ ਬਰਾੜ $1,100 ਜਸਪ੍ਰੀਤ ਸਿੰਘ $1,100 ਜਗਾਰਾ ਸਾਰਿਆਂ ਨੂੰ ਇਕੱਠੇ ਬੁਲਾ ਦਈਏ ਜੀ
1: ਹਾਂਜੀ ਬਿਲਕੁਲ ਇਕੱਠਾ ਬੁਲਾ ਦਿਓ ਤੇ ਇੱਕ ਵਾਰੀ 21,000 ਵਾਲੇ ਦੁਆਰਾ ਫਿਰ ਬੰਦਿਆਂ ਦੇ ਨਾਮ
0: 21,000 ਵਾਲੀ ਮੈਂ ਨਾਂ ਫਿਰ ਦੱਸ ਦਵਾਂ ਜੀ ਕਿਉਂਕਿ ਜਿਹੜੇ ਲੋਕ ਸਾਥ ਰੇਡੀਓ ਸੈੱਟ ਹੁਣੇ ਆਨ ਕੀਤਾ ਹੈ ਗੁਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਕਰਾਊਨ ਕਿਚਨ ਕੈਬਨਿਟ ਤੋਂ 21,000 ਦੀ ਰਕਮ ਜਿਹੜੀ ਹੈ ਉਹਨਾਂ ਨੇ ਸਕੂਲ ਵਾਸਤੇ ਦਿੱਤੀ ਹੈ ਗੁਰਦੀਪ ਸਿੰਘ ਗੁਰਪ੍ਰੀਤ ਸਿੰਘ ਜੀ ਨੇ ਕਰਾਊਨ ਕਿਚਨ ਕੈਬਨਿਟ ਤੋਂ $21,000 ਡੋਨੇਟ ਕੀਤਾ ਜੀ ਬੋਲੇ ਸੋਨਿਹਾਲ
2: ਸਤਿ ਸ੍ਰੀ ਅਕਾਲ
0: ਅਗਲੀ ਲਿਸਟ ਹੈ ਜੀ ਸਾਡੇ ਕੋਲ ਪਾਵਰ ਸਟ੍ਰੋਕ ਟਰੱਕ ਸੈਂਟਰ ਲਿਮਿਟਡ ਤੋਂ $500 ਆਏ ਨੇ ਜੀ ਜਤਿੰਦਰ ਸਿੰਘ $10 ਗੁਰੰਸ਼ ਸਿੰਘ ਸੇਖੋਂ ਅਤੇ ਅਰਸ਼ਪ੍ਰੀਤ ਕੌਰ ਸੇਖੋਂ $20 ਹਰਜੀਤ ਸਿੰਘ ਬਰਾੜ $50 ਬਲਜੀਤ ਸਿੰਘ $100 ਫਤਿਹ ਸਿੰਘ ਸੋਢੀ $11 ਹਰਪ੍ਰੀਤ ਕੌਰ $5 ਹਰਵਿੰਦਰ ਕੌਰ $5 ਜੋਰਾ ਸਿੰਘ $20 ਜੀਤ ਸਿੰਘ ਗਿੱਲ $10 ਜੋਬਨਪ੍ਰੀਤ ਸਿੰਘ $21 ਗਗਨਦੀਪ ਸਿੰਘ $5 ਕਰਨਪਾਲ ਸਿੰਘ $20 ਹਰਵਿੰਦਰ ਕੌਰ $5 ਅਮਰਜੋਤ ਸਿੰਘ ਬਰਾੜ $51 ਅਮਰਿੰਦਰ ਕੌਰ ਚੀਮਾ $1,313 ਗੁਰਜੀਤ ਸਿੰਘ $15 ਭੁਪਿੰਦਰ ਕੌਰ $51 ਮਨਦੀਪ ਸਿੰਘ $1,615 ਜਗਦੀਪ ਸਿੰਘ $20 ਸੁਖਜਿੰਦਰ ਸਿੰਘ $20 ਮਨਰਾਜ ਸਿੰਘ $20 ਗੁਰਵਿੰਦਰ ਸਿੰਘ ਗਿੱਲ $5 ਕੈਰਾ ਗੋਸਲ $20 ਅਮਨਦੀਪ ਸਿੰਘ ਪੰਧੇਰ $25 ਨਰਵੈਰ ਸਿੰਘ ਤੂਰ $20 ਹਰਜਾਪ ਸਿੰਘ $21 ਕਿਰਨਜੋਤ ਸਿੰਘ $351 ਅਤੇ ਜੈ ਪ੍ਰਦਸਾਨੀ ਸ਼ਾਇਦ ਮੈਂ ਨਾ ਗਲਤ ਪ੍ਰੋਨਾਂਸ ਕਰ ਰਿਹਾ ਹਾਂ ਜੀ $10 ਹਰਮਨਪ੍ਰੀਤ ਸਿੰਘ $20 ਰਮਨਦੀਪ ਸਿੰਘ $156 ਤੇ ਪ੍ਰਨੀਤ ਕੌਰ ਬਾਜਵਾ $25 ਜੀ
1: ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਸਾਰੇ ਹੀ ਪਰਿਵਾਰਾਂ ਦਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇੱਕ ਵਾਰੀ ਫੇਰ ਲੋਕ ਸਾਥ ਦੇ ਸਰੋਤਿਆਂ ਦਾ ਵੈਲਕਮ ਨਿੱਘਾ ਸਵਾਗਤ ਨਿੱਘੀ ਜੀ ਆਇਆਂ ਅੱਜ ਦਾ ਪ੍ਰੋਗਰਾਮ ਜਿਸ ਤਰ੍ਹਾਂ ਅਸੀਂ ਦੱਸਿਆ ਪਹਿਲਾਂ ਵੀ ਕਿ ਗੋਬਿੰਦ ਸਰਵਰ ਸਕੂਲ ਜਿਹੜਾ ਕਿ ਗੁਰੂ ਨਾਨਕ ਗੇਟ ਐਂਡ 88 ਐਵਨਿਊ ਸਕੂਲ ਤੋਂ ਅਸੀਂ ਇੱਥੇ ਸਵੇਰ ਦਾ ਸਟੂਡੀਓ ਸੈਟਅਪ ਕੀਤਾ ਹੋਇਆ ਇੱਥੋਂ ਮੀਡੀਆ ਥੋਨ ਕਰ ਰਹੇ ਹਾਂ ਕਿਉਂਕਿ ਇਹਨਾਂ ਨੇ ਜਿਹੜਾ ਸਕੂਲ ਦੇ ਪਿੱਛੇ 5 ਏਕੜ ਜ਼ਮੀਨ ਲਈ ਹੈ ਗੁਰਦੁਆਰ ਸਕੂਲ ਦੀ ਐਕਸਪੈਂਸ਼ਨ ਦੇ ਲਈ ਕਿ ਬੱਚੇ ਵੇਟਿੰਗ ਲਿਸਟ ਦੇ ਵਿੱਚ 450 ਉਹਦੇ ਲਈ ਅੱਜ ਮੀਡੀਆ ਥੋਨ ਕਰ ਰਹੇ ਹਾਂ ਇੱਥੋਂ ਤੇ ਪਹਿਲਾਂ ਸਾਡੇ ਕੋਲ ਆਏ ਸੀ ਕਸ਼ਮੀਰ ਜੀਰ ਹੁਣੀ ਬਹੁਤ ਪੁਰਾਣਾ ਪਰਿਵਾਰ ਹੈ ਜੇ ਤੁਸੀਂ ਜਾਣਦੇ ਹੋ ਸਾਰੇ ਆਮ ਜਾਟ ਵਾਲੇ ਉਹਨਾਂ ਦੇ ਵੱਡੇ ਭਾਈ ਹੈ ਕਸ਼ਮੀਰ ਜੀਰ ਨੌਰਥ ਈਸਟ ਬੋਟਲ ਡੀਪੂ ਵਾਟਰ ਪਾਰਕ ਚ ਉਹ $2,500 ਦੇ ਕੇ ਗਏ ਸੀਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਲਿਸਟ ਕਾਫੀ ਲੰਬੀ ਹੈ ਅਮਨਜੋਤ ਸਿੰਘ $150 ਜਸਕਰਨ ਸਿੰਘ ਪੁਰਭਾ $101 ਕਰਮਵੀਰ ਸਿੰਘ ਸਿੱਧੂ $893 ਸੰਬੇਰ ਸਿੰਘ $520 ਤੇ ਸਤਰਾਮ ਸਿੰਘ ਕੰਗ $11 ਗੁਰਪ੍ਰੀਤ ਸਿੰਘ $10 ਅਰਸ਼ਦੀਪ ਸਿੰਘ $5 ਮਨਦੀਪ ਕੌਰ $50 ਸੁਖਜੀਤ ਸਿੰਘ $200 ਨਿਰਮਲ ਸਿੰਘ $21 ਗੁਰਦੀਪ ਸਿੰਘ $20 ਪ੍ਰੀਤੀ ਸਿੰਘ $140 ਗਗਨਦੀਪ ਸਿੰਘ $100 ਮਨਪ੍ਰੀਤ ਕੌਰ ਸੰਧੂ $11 ਗੁਰਦੀਪ ਸਿੰਘ ਬੜੈਚ $100 ਸੁਖਵਿੰਦਰ ਸਿੰਘ ਸਿੱਧੂ $10 ਅਜੀਤ ਸਿੰਘ ਘਈ $10 ਅਰਸ਼ਦੀਪ ਸਿੰਘ $5 ਕਨਵਨਦੀਪ ਸਮਰਾ $21 ਮਨਦੀਪ ਕੌਰ $31 ਬਨਜੋਤ ਸਿੰਘ $10 ਗੁਰਸਿਮਰਨਜੋਤ ਸਿੰਘ $20 ਹਰਗੁਰ ਪ੍ਰਤਾਪ ਸਿੰਘ $25 ਕਾਬਲਜੀਤ ਸਿੰਘ $51 ਤੇ

0: ਗੁਰਮੇਲ ਸਿੰਘ ਗਿੱਲ 100 ਡਾਲਰ ਸੰਤੋਖ ਹਰਕਮਲ 25 ਡਾਲਰ ਅੰਬਿਸ਼ਨ ਬਿਲਟ ਕੰਟਰੈਕਟਰ 10 ਡਾਲਰ ਸਿਮਰਨਜੀਤ ਸਿੰਘ ਪੁਰਬਾ 100 ਡਾਲਰ ਦਲੀਪ ਸਿੰਘ ਰੱਕੜ 60 ਡਾਲਰ ਸੁਖਜਿੰਦਰ ਸਿੰਘ 20 ਡਾਲਰ ਅਮਰਜੋਤ ਕੌਰ ਔਲਖ 300 ਡਾਲਰ ਸੁਰਪ੍ਰੀਤ ਪਰਵਿੰਦਰਜੀਤ ਪਰਮਾਰ 300 ਡਾਲਰ ਮਨਜਿੰਦਰ ਸਿੰਘ 1300 ਡਾਲਰ ਅਮੋਲਕ ਸਿੰਘ 100 ਡਾਲਰ ਨਰਿੰਦਰ ਸਿੰਘ ਗੰਭੀਰ 10 ਡਾਲਰ ਮਨਪ੍ਰੀਤ ਸਿੰਘ ਬਰਾੜ 40 ਡਾਲਰ ਅਮਰਜੀਤ ਸਿੰਘ 20 ਡਾਲਰ ਬਲਵੰਤ ਸਿੰਘ 21 ਡਾਲਰ ਬਲਜੀਤ ਸਿੰਘ 11 ਡਾਲਰ ਸਤਿੰਦਰਜੀਤ ਸਿੰਘ 10 ਡਾਲਰ ਤੇ ਗੁਰਵਿੰਦਰ ਸਿੰਘ 15 ਡਾਲਰ ਇਹ ਲਿਸਟ ਸਾਡੇ ਕੋਲ ਆਈ ਸੀ ਜੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਪਰਿਵਾਰਾਂ ਦਾ ਵਾਹਿਗੁਰੂ ਕਿਰਪਾ ਰੱਖੇ ਇਹਨਾਂ ਤੇ ਚੜ੍ਹਦੀ ਕਲਾ ਚ
1: ਬਹੁਤ
0: ਬਖਸ਼ੇ ਹਮੇਸ਼ਾ ਤੇ ਪਰਮ ਸੂਰੀ ਸਾਹਿਬ ਤੁਹਾਡੇ ਕੋਲ ਵੀ ਲਿਸਟ ਹੈਗੀ ਹੈ ਜੀ
1: ਜੀ
0: ਤੁਸੀਂ ਵੀ ਪੜ੍ਹਦੇ ਹੋ ਤੇ ਇੱਕ ਵਾਰੀ ਫੇਰ ਸਾਰੇ ਹੀ ਲੋਕ ਸੱਤ ਦੇ ਸੋਤਿਆਂ ਦਾ ਨਿੱਘਾ ਸਵਾਗਤ ਨਿੱਘੀ ਜੀ ਆਇਆਂ ਤੇ ਹੋਰ ਵੀ ਜਿਹੜੇ ਮਾਧਿਅਮ ਦੇ ਥਰੂ ਤੁਸੀਂ ਸੁਣ ਰਹੇ ਹੋ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਨਿੱਘਾ ਸਵਾਗਤ ਹੈ ਤੇ ਅਸੀਂ ਇੱਥੇ ਬੈਠੇ ਹਾਂ ਅੱਜ ਗੋਬਿੰਦ ਸਰਵਰ ਸਕੂਲ ਵਾਲੀ ਬਿਲਡਿੰਗ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ ਸਵੇਰ ਦੇ ਤੁਹਾਡੇ ਦਰਸ਼ਨ ਕਰ ਰਹੇ ਹੁਣ ਵੀ ਦੁਬਾਰਾ ਆਓ ਤੇ ਅਸੀਂ ਤੁਹਾਡੇ ਦਰਸ਼ਨ ਕਰੀਏ
1: ਜੀ ਸੋ ਜੀ ਮੈਡਮ ਵੀ ਆ ਗਏ ਨੇ ਸੋ ਲਿਸਟ ਇਹ ਪੜ੍ਹ ਰਹੇ ਆ ਐਕਸਗੋਟਿਕ ਪਲੰਬਿੰਗ 1100 ਡਾਲਰ ਹੈ ਉਸ ਤੋਂ ਅਗਲੀ ਲਿਸਟ ਜਿਹੜੀ ਹੈ ਜੀ ਇਹ ਪੜ੍ਹ ਰਹੇ ਨੇ ਆਪਾਂ ਸਾਰੇ ਇੱਕ ਪਰਿਵਾਰ ਅਸੀਂ ਵਾਰੀ ਵਾਰੀ ਜਿਹੜਾ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਹਾਜ਼ਰੀ ਲਈਏ ਧੰਨਵਾਦ
2: ਜੀ ਬਹੁਤ ਬਹੁਤ ਸ਼ੁਕਰੀਆ ਤੇ ਸ਼ੁਕਰੀਆ ਅਸੀਂ ਸਾਰਿਆਂ ਦਾ ਕਰਦੇ ਹਾਂ ਜਿਹੜੇ ਸਵੇਰ ਤੋਂ ਹੀ ਉਸ ਤੋਂ ਪਹਿਲਾਂ ਤੋਂ ਇਸ ਨਿੱਕ ਕਾਰਜ ਦੇ ਵਿੱਚ ਹਿੱਸਾ ਬਣ ਰਹੇ ਨੇ ਜਿੰਨੇ ਵੀ ਲੋਕ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਜੇ ਤੁਸੀਂ ਹਜੇ ਵੀ ਆ ਰਹੇ ਹੋ ਤੇ ਇਹ ਇੱਥੇ ਹੀ ਇਸੇ ਤਰ੍ਹਾਂ ਪ੍ਰੋਗਰਾਮ ਚੱਲ ਰਿਹਾ ਤੇ ਬਾਕੀ ਤੁਹਾਨੂੰ ਈਮੇਲ ਦੇ ਲਈ ਈ ਟ੍ਰਾਂਸਫਰ ਆਈਡੀ ਬਾਰ ਬਾਰ ਦੱਸੀ ਜਾ ਰਹੀ ਹੈ ਗੋਬਿੰਦ ਮਾਰਗ 22@gmail.com ਤੇ ਨਾਲ ਦੇ ਨਾਲ ਤੁਹਾਨੂੰ ਨੰਬਰ ਇੱਕ ਮੁਹੱਈਆ ਕਰਵਾਇਆ ਗਿਆ ਹੈ ਜਿਸ ਦੇ ਜ਼ਰੀਏ ਤੁਸੀਂ ਇਨਫੋਰਮੇਸ਼ਨ ਸਾਰੀ ਲੈ ਸਕਦੇ ਹੋ ਵੈਸਟਰਨ ਕੇਅਰ ਤੋਂ ਅਨੁਜ ਮਹਿਤਾ ਦੇ ਵੱਲੋਂ $500 ਦੀ ਸੇਵਾ ਕੀਤੀ ਗਈ ਹੈ ਇਸੇ ਤਰੀਕੇ ਦੇ ਨਾਲ ਰਾਕੇਸ਼ ਜਸਵਾਲ ਸਿਜ਼ਲਿੰਗ ਗ੍ਰਿਲ ਤੋਂ $1000 ਦੀ ਸੇਵਾ ਕੀਤੀ ਗਈ ਹੈ ਵਰਿੰਦਰ ਕਾਲਰਾ ਕਾਲਰਾ ਜੂਲਰ ਤੋਂ $500 ਕਨਵਲ ਬਾਠ $1000 ਜਸਮਿੰਦਰ ਸਿੰਘ ਰਟੌਲ $1100 ਸ਼ਾਂਤੀ ਸਵਰੂਪ $200 ਦਲਜੀਤ ਸਿੰਘ ਢਿੱਲੋਂ ਡੈਲੀਕੇਟ ਗਲਾਸ ਤੋਂ $8000 ਦੀ ਸੇਵਾ ਚਰਨਜੀਤ ਸਿੰਘ JCS 28 ਐਂਟਰਪ੍ਰਾਈਜ਼ $2200 ਗੁਰਮੁਖ ਸਿੰਘ ਗਿੱਲ ਵਾਈਟ ਗੋਲਡ ਪੇਂਟਿੰਗ $1100 ਲਵਦੀਪ ਪੁਨੀਆ ਅਕਾਲ ਪਲੰਬਿੰਗ $1100 ਹਰਮਨ ਸਿੰਘ ਜੀ ਦੇ ਵੱਲੋਂ $500 ਸੁਖਮਨ ਜੋਹਾਲ ਆਲ ਸੀਜ਼ਨ ਵੀਪਿੰਗ ਟਾਇਲ $100 ਅਮਰਪ੍ਰੀਤ ਸਿੰਘ ਸਰਬਦੀਪ ਬੈਦਵਾਨ ਜੀ ਸਕੁਐਰ ਗ੍ਰੈਂਡ ਹੋਮ $5000 ਮਨਮੀਤ ਸਿੰਘ ਜਸਵੀਰਦੀਆਨਾ ਐਸੋਸੀਏਟਸ $500 ਮਨਮੀਤ ਸਿੰਘ ਕਾਰਨਰਬਰੁੱਕ ਫਿਜ਼ੀਓ $500 ਹਰਪ੍ਰੀਤ ਸਿੰਘ ਇੰਸਪਾਇਰ ਫਿਜ਼ੀਓ $500 ਗੋਬਿੰਦ ਹੋਮ ਤੋਂ ਗੁਰਿੰਦਰਜੀਤ ਸਿੰਘ ਜੋਲ $500 ਪ੍ਰਦੀਪ ਐਂਡ ਅਮਨ ਦਿਓਲ ਫਰੋਮ ਦਿਓਲ ਬਰੋਜ਼ ਇਹਨਾਂ ਦੇ ਵੱਲੋਂ $3100 $5100 ਰਾਜਦੀਪ ਸਿੰਘ ਗਰੇਵਾਲ ਜੀ ਏਸਰ ਇਲੈਕਟ੍ਰੀਕਲ ਸਰਵਿਸਿਜ਼ ਲਿਮਿਟਡ ਖੁਸ਼ਵੀਰ ਸਿੰਘ ਗਰਚਾ ਰੂਟਸ ਕਿਚਨ ਕੈਬਿਨੇਟਸ ਤੋਂ $1000 ਨੋਸ ਕ੍ਰੀਕ ਲਾਅ ਆਫਿਸ ਤੋਂ ਪਿਊਸ਼ ਗੌਡ ਦੇ ਵੱਲੋਂ $500 ਜਿਵੇਦ ਸੂਦ ਅਤੇ ਸਮਨਪ੍ਰੀਤ ਸੂਚ ਬੈਂਚ ਲਾਅ ਦੇ ਵੱਲੋਂ $500 ਤੇ $1500 ਇੰਸਟੈਂਟ ਰਿਸਪੋਂਸ ਪ੍ਰੋਟੈਕਸ਼ਨ ਦੇ ਸਿਮਰਨਜੀਤ ਸਿੰਘ ਮਨੇਸ ਰੋਹਿਤ ਕੋਹਲੀ ਸ਼ਾਪ ਐਂਡ ਸੇਵ ਤੋਂ $1000 ਗੁਪਤ ਸੇਵਾ ਅਨੋਨਮਸ ਕਿਸੇ ਡੋਨਰ ਦੇ ਵੱਲੋਂ ਕੀਤੀ ਗਈ ਹੈ $5000 ਸਨੀ ਸ਼ਰਮਾ ਜੀ ਸਨਵਿਊ ਕਸਟਮ ਹੋਮਸ ਤੋਂ $2100 ਤੇ ਅਮਨ ਹਾਸ ਕੰਪੈਸ ਟ੍ਰਾਂਸਪੋਰਟ ਲਿਮਿਟਡ $200 ਮਨਪ੍ਰੀਤ ਸਿੰਘ ਜੀ ਦੇ ਵੱਲੋਂ $1000 ਦੀ ਮਾਫ ਕਰਨਾ $10000 ਦੀ ਜਿਹੜੀ ਮਨਪ੍ਰੀਤ ਸਿੰਘ ਮਾਹਟ ਜੀ ਦੇ ਵੱਲੋਂ ਸੇਵਾ ਕੀਤੀ ਗਈ ਹੈ ਸੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਿਸੇ ਦਾ ਨਾਮ ਲੈਣਾ ਸਾਡੇ ਕੋਲੋਂ ਭੁੱਲ ਚੁੱਕ ਹੋ ਜਾਵੇ ਤਾਂ ਉਹਦੇ ਲਈ ਵੀ ਅਸੀਂ ਮਾਫੀ ਮੰਗ ਰਹੇ ਹਾਂ ਤੇ ਕਿਸੇ ਦਾ ਨਾਮ ਰਹਿ ਜਾਵੇ ਤੇ ਉਹਦੇ ਲਈ ਵੀ ਮਾਫੀ ਪਰ ਉਹ ਗੁਰੂ ਦੀ ਕਚਹਿਰੀ ਦੇ ਵਿੱਚ ਤੁਹਾਡਾ ਜਿਹੜਾ ਨਾਮ ਹੈ ਉਦੋਂ ਹੀ ਲਿਖਿਆ ਚੱਲ ਜਾਂਦਾ ਹੈ ਜਦੋਂ ਤੁਸੀਂ ਇਸ ਨੇਕ ਕੰਮ ਦੇ ਵਿੱਚ ਹਿੱਸਾ ਆਉਂਦੇ ਹੋ ਤੇ ਫਿਰ ਕਿਸੇ ਖਰਾਬੀ ਕਾਗਜ਼ ਕਾਰਵਾਈ ਦੇ ਵਿੱਚ ਕੋਈ ਕਮੀ ਰਹਿ ਵੀ ਜਾਵੇ ਤਾਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਵੱਡਾ ਮਹੱਤਵ ਨਹੀਂ ਰੱਖਦੀ ਪਰ ਫਿਰ ਵੀ ਵਾਰ ਵਾਰ ਅਸੀਂ ਸ਼ੁਕਰੀਆ ਕਰਦੇ ਹਾਂ ਸਾਰਿਆਂ ਦਾ ਜਿਹੜੇ ਇੱਥੇ ਪਹੁੰਚੇ ਨੇ ਡੈਨਜੀ
0: ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫੇਰ ਅਸੀਂ ਇੱਥੋਂ ਹੋਕਾ ਦੇ ਰਹੇ ਹਾਂ ਸਵੇਰੇ 10 ਵਜੇ ਸ਼ੁਰੂ ਕੀਤਾ ਸੀ ਅੱਜ ਪ੍ਰੋਗਰਾਮ ਤੇ ਸਾਰੇ ਹੀ ਜਿਹੜੇ ਪੰਜਾਬੀ ਸੋਸ਼ਲ ਮੀਡੀਆ ਜਾਂ ਬਾਕੀ ਰੇਡੀਓ ਪ੍ਰੋਗਰਾਮ 94.7 FM ਪੰਜਾਬੀ ਜਿਹੜਾ ਰਿਲੀਜੀਅਸ ਬੋਬੀ ਡੋਡ ਹੋਣਾ ਦਾ ਚੈਨਲ ਹੈ ਤੇ ਸਾਰੇ ਹੋਸਟ ਇੱਥੇ ਟਾਈਮ ਟੂ ਟਾਈਮ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਧੰਨਵਾਦ ਹੈ ਸੰਗਤਾਂ ਦਾ ਜਿਹੜੇ ਬੜੀ ਹੁੰਮ ਹੁਮਾ ਕੇ ਸਵੇਰ ਦੇ ਪਹੁੰਚ ਰਹੇ ਆ ਹੁਣ ਦੁਬਾਰਾ ਫੇਰ ਬ੍ਰੇਕ ਬਾਅਦ ਥੋੜ੍ਹਾ ਜਿਹਾ ਦੁਬਾਰਾ ਸ਼ੁਰੂ ਹੋ ਗਿਆ

0: ਕਿਸਮ ਕਿਸਮ ਦਾ ਟਾਈਮ ਹੈ ਤੇ ਇੱਕ ਲਿਸਟ ਮੇਰੇ ਕੋਲੇ ਫੇਰ ਆ ਗਈ ਹੈ ਹਰਜੀਤ ਕੌਰ $20 ਸੁਖਦੀਪ ਸਿੰਘ ਬੁੱਟਰ $50 ਤੇ ਜਗਪ੍ਰੀਤ ਭੁੱਲਰ $20 ਗੁਰਪਾਲ ਸਿੰਘ ਹਰਮਿੰਦਰ ਕੌਰ ਰਠੌਰ $1100 ਜਗਪ੍ਰੀਤ ਬੁੱਟਰ $20 ਤਜਿੰਦਰ ਸਿੱਧੂ $50 ਗੁਪਤ ਸੇਵਾ $1300 ਵੈਸਟਰਨ ਆਟੋ $1000 ਤੇ ਮਨਜੀਤ ਕੌਰ $100 ਇਹਨਾਂ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਰਦਾਸ ਸਾਹਿਬ ਵਾਹਿਗੁਰੂ ਇਹਨਾਂ ਤੇ ਕਿਰਪਾ ਰੱਖੇ ਇੱਦਾਂ ਹੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸੁਰੀਤਮ ਜੀ ਆ ਗਏ ਨੇ ਸਾਡੇ ਨਾਲ ਸ਼ਾਮਿਲ ਇਸ ਪੈਨਲ ਦੇ ਵਿੱਚ ਹੁਣ ਤੇ ਸੁਰੀਤਮ ਜੀ ਕਈ ਕੰਟਰੀਆਂ ਦੀ ਸਿਟੀਜਨਸ਼ਿਪ ਰੱਖਦੇ ਆ ਕਦੇ ਚਾਈਨਾ ਕਦੇ ਇੰਡੀਆ ਕਦੇ ਕੈਨੇਡਾ ਤੇ ਹੁਣ ਤਾਂ ਸਿੰਘ ਵੀ ਸੱਜ ਰਹੇ ਨੇ ਤੇ ਜੀ ਆਇਆ ਤੁਹਾਨੂੰ ਸੁਰੀਤਮ ਜੀ
1: ਗਲੋਬਲ ਪਾਸਪੋਰਟ ਲੱਗਦਾ ਗਲੋਬਲ ਪਾਸਪੋਰਟ ਲੱਗਦਾ ਇਹਨਾਂ ਕੋਲ
2: ਉਹੋ ਜਿਹਾ ਹੀ ਕਹਿ ਲਓ
1: ਠੀਕ ਹੈ
2: ਵੈਸੇ ਆਪਾਂ ਆ ਜਾਈਏ ਵਾਪਸ ਗੁਰੂ ਘਰ ਚ
1: ਜੀ
2: ਦੋਸਤੋ ਫੋਨ ਨੰਬਰ 403-474-4522 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜੇ ਪਲੈਜ ਕਰਨਾ ਕੁਛ ਹਰ ਮਹੀਨੇ ਤੁਸੀਂ ਕੁਛ ਦਾਨ ਕਰ ਸਕਦੇ ਹੋ $20 $25 $50 ਜਾਂ ਤੁਸੀਂ ਵੀਜ਼ਾ ਮਾਸਟਰ ਕਾਰਡ ਦੇ ਕੇ ਕੋਈ ਪੇਮੈਂਟ ਕਰਨੀ ਹੈ ਡੋਨੇਸ਼ਨ ਕਰਨੀ ਹੈ ਤਾਂ ਇਸੇ ਨੰਬਰ ਤੇ ਕਰ ਸਕਦੇ ਹੋ ਨੰਬਰ ਇੱਕ ਵਾਰੀ ਫਿਰ ਦੇ ਦਿੰਦਾ 403-474-4522 ਜਾਂ ਤੁਸੀਂ ਈਮੇਲ ਕਰ ਸਕਦੇ ਹੋ ਗੋਬਿੰਦ ਮਾਰਗ gmail.com ਗੁਰੂ ਘਰ ਦਾ ਜਿਹੜਾ ਐਡਰੈਸ ਆ ਉਹ 8730-45 ਸਟਰੀਟ ਨੌਰਥ ਈਸਟ ਹੈ ਬਹੁਤ ਵਧੀਆ ਬਿਲਡਿੰਗ ਬਣੀ ਹੋਈ ਹੈ ਬਿਲਡਿੰਗ ਦੇ ਵਿੱਚ ਗੁਰੂ ਘਰ ਨਾਲ ਸਕੂਲ ਹੈ ਤੇ ਜਿਹੜੀ ਅੱਜ ਮੀਡੀਆ ਦਾ ਮੀਡੀਆਥੋਨ ਹੋ ਰਿਹਾ ਉਹਦਾ ਕਾਰਨ ਹੈਗਾ 5 ਏਕੜ ਜ਼ਮੀਨ ਜਿਹੜੀ ਸਕੂਲ ਬਣਾਉਣ ਵਾਸਤੇ
1: ਜੀ
2: ਲਈ ਜਾ ਰਹੀ ਹੈ ਸੋ ਉਹਦੇ ਵਿੱਚ ਸਕੂਲ ਵੀ ਬਣਨਾ ਨਾਲ ਕਮਿਊਨਿਟੀ ਸੈਂਟਰ ਵੀ ਬਣੂਗਾ ਤੇ ਨਾਲ ਦੀ ਨਾਲ ਲਾਇਬ੍ਰੇਰੀ ਤਾਂ ਅਫਕੋਰਸ ਹੋਊਗੀ ਹੋਈ ਉੱਥੇ ਸੋ ਇਹਦੇ ਵਿੱਚ ਜਦੋਂ ਤੁਸੀਂ $1 ਵੀ ਜਿਹੜੀ ਡੋਨੇਸ਼ਨ ਦਓਗੇ ਨਾ ਉਹ ਤੁਹਾਡੀ $1 ਵੀ ਪਤਾ ਨਹੀਂ ਕਿੰਨੇ ਸਾਲ ਚੱਲਣੀ ਹੈ ਜੀ ਉਹ ਸੋ ਖੁੱਲ੍ਹ ਕੇ ਆਓ ਖੁੱਲ੍ਹ ਕੇ ਆ ਕੇ ਜੋ ਤਨੋ ਮਨੋ ਦੇ ਸਕਦੇ ਹਾਂ ਜ਼ਰੂਰ ਗੁਰੂ ਘਰ ਨੂੰ ਦਓ ਹਾਂਜੀ ਸਿੱਧੂ ਸਾਹਿਬ
0: ਬਿਲਕੁਲ ਜੀ ਤੇ ਸਾਡੇ ਕੋਲੇ ਅਲਬਰਟਾ ਆਪੋਜੀਸ਼ਨ ਦੇ ਲੀਡਰ NDP ਦੇ ਨਾਹਿਦ ਨੈਨਸ਼ੀ ਸਾਹਿਬ ਵੀ ਪਹੁੰਚ ਗਏ ਆ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਅਸੀਂ ਤੇ ਤੁਹਾਡੇ ਕੋਲ ਕੋਈ ਲਿਸਟ ਆਈ ਹੈ ਜੀ
1: ਮੇਰੇ ਕੋਲ ਲਿਸਟ ਆਈ ਮੈਂ ਸ਼ੇਅਰ ਕਰ ਦਿੰਦਾ
0: ਨੈਨਸ਼ੀ ਸਾਹਿਬ ਨੂੰ ਵੈਲਕਮ ਜਿਹੜਾ ਮੀਂਹ ਦੇ ਵਿੱਚ ਲੈ ਕੇ ਆਇਆ ਇਹ ਨਾਲ ਆਈ ਗੈਸ ਰੇਨ ਤੇ ਨਾਲ ਉਹਨਾਂ ਦੇ ਅਸਿਸਟੈਂਟ ਸਾਡਾ ਬੱਚਾ ਸਿੱਧੂ ਪਹੁੰਚ ਗਿਆ ਤੇ ਉਹਨੂੰ ਵੀ ਜੀ ਆਇਆਂ ਤੇ ਨੈਨਸ਼ੀ ਸਾਹਿਬ ਨੂੰ ਸਵਾਲ ਰਣਜੀਤ ਸਿੱਧੂ ਜੀ ਤੁਸੀਂ
1: ਹਾਂਜੀ ਮੈਂ ਇੱਕ ਵਾਰੀ ਲਿਸਟ ਸ਼ੇਅਰ ਕਰ ਲਾਂ ਫਿਰ ਆਪਾਂ ਵੈਲਕਮ ਕਰ ਲੈਂਦੇ ਹਾਂ ਹਾਂਜੀ ਸੋ ਸਾਡੇ ਪਾਸ ਜਿਹੜੀ ਲਿਸਟ ਆਈ ਹੈ ਜੀ ਉਹਦੇ ਵਿੱਚ ਹਰਮਨਦੀਪ ਕੌਰ ਜਿਨ੍ਹਾਂ ਨੇ ਕਿ $200 ਡੋਨੇਟ ਕੀਤਾ ਜੀ ਸੁਖਦੇਵ ਸਿੰਘ $50 ਅਤੇ ਗੁਪਤ ਆਏ ਨੇ ਜੀ $100 ਬਜੰਤ ਸਿੰਘ ਨੇ $40 ਅਤੇ ਦਿਲਬਾਗ ਸਿੰਘ $20 ਪ੍ਰੀਤ ਜੋਤ ਕੌਰ ਜਿਹੜੇ ਨੇ $20 ਨੇ ਗੁਰਮੀਤ ਸਿੰਘ $20 ਅਤੇ ਹਰਦਿਆਲ ਸਿੰਘ $100 ਨੇ ਨਾਮਦੇਵ ਵਹਿਮਾ ਰਾਓ $10 ਨੇ ਅਤੇ ਸਹਿਜਦੀਪ ਸਿੰਘ ਕਾਲੜਾ $10 ਲਵਦੀਪ ਸਿੰਘ $50 ਅਤੇ ਵਿਵੇਕ ਆਨੰਦ ਬਾਗੀ ਜੀ ਨੇ $11 ਮੇਜਰ ਸਿੰਘ $10 ਅਤੇ ਗਗਨਦੀਪ ਸਿੰਘ $15 ਨੇ ਜੀ ਅਤੇ ਇਸ ਤੋਂ ਇਲਾਵਾ ਬਰਿੰਦਰ ਸਿੰਘ $30 ਮਨਦੀਪ ਸਿੰਘ $50 ਕੁਲਵਿੰਦਰ ਸਿੰਘ $20 ਮਧੂ ਖੰਨਾ $20 ਅਤੇ ਇਸ ਤੋਂ ਇਲਾਵਾ ਜੀ ਮਨਜਿੰਦਰ ਸਿੰਘ $100 ਦਵਿੰਦਰ ਸਿੰਘ $50 ਦਵਿੰਦਰ ਸਿੰਘ $50 ਬਲਜੀਤ ਕੌਰ $20 ਬਲਦੇਵ ਸਿੰਘ $100 ਸਿਮਰਨਜੀਤ ਕੌਰ ਬਰਾੜ $20 ਮਨਦੀਪ ਕੌਰ $20 ਅਤੇ ਕਰਮਵੀਰ ਸਿੰਘ ਸੰਧੂ ਨੇ ਜੀ ਮੇਰੇ ਖਿਆਲ $100 ਦਵਿੰਦਰ ਵੀਰ ਸਿੰਘ $100 ਇਸ ਤੋਂ ਇਲਾਵਾ ਕੁਆਲਿਟੀ ਟਰਾਂਸਮਿਸ਼ਨ ਤੋਂ ਪਾਲੀਵਰ ਹਮੇਸ਼ਾ ਹੀ ਸਾਰੀਆਂ ਸੁਸਾਇਟੀਆਂ ਨੂੰ ਬਹੁਤ ਫੰਡ ਰੇਜ਼ ਦੇ ਵਿੱਚ ਹੈਲਪ ਕਰਦੇ ਨੇ ਅੱਜ ਉਹਨਾਂ ਨੇ $5100 ਡੋਨੇਟ ਕੀਤਾ ਜੀ ਕੁਆਲਿਟੀ ਟਰਾਂਸਮਿਸ਼ਨ ਤੋਂ ਪਾਲੀਵਰ ਸੋ ਉਹਨਾਂ ਲਈ ਇੱਕ ਜਿਕਾਰਾ ਛੱਡਦੇ ਨੇ ਜੀ ਬੋਲੇ ਸੋ ਨਿਹਾਲ
3: ਸ੍ਰੀਕਾਲ
1: ਸੋ ਵੀ ਹੈਵ ਅ ਗੈਸਟ ਹੇਅਰ ਮਿਸਟਰ ਨਾਹਿਦ ਨੈਨਸੀ ਫਰੋਮ NDP ਸੋ ਵੈਲਕਮ ਸਰ ਯੂ ਵਾਂਟ ਟੂ ਸੇ ਸਮਥਿੰਗ

0: is being built, don't you think that school, let's say even the smaller school for like KG, lower KG, up to grade maybe 4 or 5,
1: yes, the elementary
0: should be
1: schools.
0: Built before the community is built?
2: Yeah, you know, in theory, yes, that makes a ton of sense. And, you know, we make developers who are building new communities set aside land and we put signs on them that say future school site. I live in Coral Springs. And in Coral Springs, there's a big park in the middle of the neighborhood, which was always meant to be a school. And now, I'm looking at my neighbor here, there are not that many children left in Coral Springs, but they may well be building a school in the park now that will not serve the students in that community.
3: Well, that's, right? I was hesitating to ask this question.
2: Because we are neighbors, for those who are listening.
3: Because, you know, although it's a school site, no doubt about it, CBE, yeah. But that land is sold to now the Franklin Foods.
2: Oh, I know.
3: And there will be destination school.
2: I know it won't be.
3: There will be 600 students will be transported every morning and picked up evening. And you know, think about it. There's 6 buses or 7 buses coming on the boulevard.
2: Yeah.
3: And when there is already 68 Street McKnight is, you know, in the morning.
2: Is a disaster.
3: Disaster.
2: This is such a local issue for us in our neighborhood, because I live on that street, as you know. So this is just, I'm not saying that I'm opposed to that school. We need the Francophone schools.
3: We are not opposed to that, but we just opposed to the location, because there is a lot of other good locations in the city where there will be no interference with the residents.
2: And it's right in the middle of the neighborhood, right?
3: Right, and there is a 3 city bus stop on the boulevard at the location. I wonder how they're going to manage that traffic.
2: And this is really, it's a deeper question about our school planning, right? And because the community, you and I have lived there for a long time, has been there for 30 years, right? And it would have been a great location for an elementary school right in the center of the community. But now the community is aged out, and a destination school in the center of that community doesn't make a ton of sense. But it just goes to show that for a long time, the city government and the provincial government have not been thoughtful in terms of thinking about how to build out school sites. And if we're elected, inshallah, as we Muslims say, next year, we really have to get the cities and the school boards and the provincial government working together in advance to solve these problems.
3: Thank you, sir.
1: Thank you for your time.
3: Thank you, Mr. Nanshi, and I wish you all the best for the next year, and Calgary Shah as well.
2: Thanks very much.
3: And absolutely, referendum is very important.
2: Yeah. We'll come and chat more.
3: We all
2: that.
3: Should get out.
2: Yes. Excellent.
3: Thank you.
2: Oh, I should say one thing, which is on the referendum. Election day will be difficult. It will be long, long, long lines. So we are recommending to everyone sign up for a special ballot, sign up for a mail-in ballot, and you can do that at the Elections Alberta website up until, I think, September 25th.
3: Thank you, sir.
1: Thank you for that.
2: Thank you.
1: So ACKG, Nahid, ਜਿਹੜੇ ਕਿ ਐਨਟੀਪੀ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ, ਬਹੁਤ ਬਹੁਤ ਸ਼ੁਕਰੀਆ। ਕੁਝ ਹੋਰ ਅਨਾਊਂਸਮੈਂਟਸ ਆਈਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਫੰਡ ਆਏ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ। ਹਰਦਿਆਲ ਸਿੰਘ ਮਾਨ, ਹੈਪੀ ਮਾਨ ਜੀ ਵੱਲੋਂ $500 ਡੋਨੇਟ ਕੀਤਾ ਗਿਆ। ਹੈਪੀ ਮਾਨ ਹਰਦਿਆਲ ਸਿੰਘ ਮਾਨ ਜੀ ਵੱਲੋਂ। ਸ਼ਰਮਾ ਫੈਮਿਲੀ ਵੱਲੋਂ $21 ਡੋਨੇਟ ਕੀਤੇ ਗਏ ਨੇ। ਜਸਪ੍ਰੀਤ ਸਿੰਘ ਜੀ ਵੱਲੋਂ $50 ਡੋਨੇਟ ਕੀਤੇ ਗਏ ਨੇ। ਰਿਗ ਲੋਜਿਸਟਿਕ, ਇੰਦਰਜੀਤ ਸਿੰਘ ਸੰਘਾ, ਬੜੇ ਪੁਰਾਣੇ ਇੱਥੇ ਕੈਲਗੀ ਸ਼ਹਿਰ 'ਚ ਰਹਿ ਰਹੇ ਨੇ, ਇੰਦਰਜੀਤ ਸਿੰਘ ਸੰਘਾ ਰਿਗ ਲੋਜਿਸਟਿਕ ਤੋਂ, ਉਹਨਾਂ ਵੱਲੋਂ $2500 ਡੋਨੇਟ ਕੀਤਾ ਗਿਆ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਬੋਲੇ ਸੋ ਨਿਹਾਲ,
4: ਸ੍ਰੀ ਅਕਾਲ। ਤੇ ਸਾਡੇ ਨਾਲ ਹੁਣ
1: ਕੁਲਦੀਪ ਸਿੰਘ ਜੀ, ਵੱਡੇ ਭਾਈ ਕਹਾਂ ਕਿ ਛੋਟੇ ਭਾਈ?
4: ਨਹੀਂ, ਅੰਗਰਾਲ ਸਾਹਿਬ ਵਾਲੇ ਨਹੀਂ ਕਰਨੀ।
1: ਹਾਂਜੀ, ਪਾਲੀ ਭਾਈ
3: ਹੋਰ ਜੀ, ਆਲਰੇਡੀ ਪਾਲੀ ਵਿਰਕ, ਵੈਸੇ 1-0 ਭਾਵੇਂ ਹੋਰ ਲਾ ਦਿੰਦੇ ਉਹਨਾਂ
1: ਨੂੰ। ਵਾਹ ਜੀ ਵਾਹ, ਹੋਣਾ ਥੋੜਾ ਜਿਹਾ ਨਾ ਜੀ, ਇਹ 0 ਗਲਤੀ ਨਾਲ ਲਾਈ ਕਿ ਠੀਕ ਲਾਈਆਂ ਸਾਰੀਆਂ? ਅੱਛਾ ਜੀ, ਮੈਂ ਕਨਫਰਮ ਕਰ ਲਾਂ ਕਿਤੇ ਨਾ। ਲਓ ਜੀ, ਹੁਣ ਜਕਾਰੇ ਵੱਡੇ ਵੱਡੇ ਛੱਡਿਓ,
3: ਇਹ ਲੋਕ ਸੱਥ ਦਾ ਮੈਜਿਕ ਚੱਲ ਰਿਹਾ।
1: ਲੋਕ ਸੱਥ ਦਾ ਮੈਜਿਕ ਜਾਂ ਮੇਰਾ ਚੱਲ ਰਿਹਾ, ਹੁਣ ਪਤਾ ਨਹੀਂ ਕੀ ਹੋ ਰਿਹਾ। ਲਓ ਜੀ, ਹੁਣ ਜਕਾਰੇ ਥੋੜੇ ਜ਼ੋਰ ਨਹੀਂ ਛੱਡਿਓ, ਜੇ 0 ਇਹਨਾਂ ਨੇ ਗਲਤੀ ਲਾਈ ਹੋਈ ਤੇ ਇਹਨਾਂ ਨੂੰ ਭਰਨੇ ਪੈ ਜਾਣੇ।
3: ਓਏ ਹੋਏ ਹੋਏ ਹੋਏ ਹੋਏ ਹੈ।
1: ਲਓ ਜੀ, ਪਹਿਲਾ ਨਾਮ ਹੈ ਜੀ ਸਰਬਜੀਤ ਸਿੰਘ ਬਾਸੀ, $25,000 ਜੀ।
3: ਬੋਲੇ ਸੋ ਨਿਹਾਲ,
1: ਸਤਿ ਸ੍ਰੀ ਅਕਾਲ। ਅਗਲਾ ਨਾਂ ਜੀ ਜੋਗਿੰਦਰ ਸਿੰਘ ਕਾਲੋਂ, $25,000 ਜੀ। ਬੋਲੇ ਸੋ ਨਿਹਾਲ,
4: ਬੋਲੇ ਸੋ ਨਿਹਾਲ,
1: ਸਤਿ ਸ੍ਰੀ ਅਕਾਲ। ਅਗਲਾ ਨਾਂ ਹੈ ਜੀ ਗੁਰਵਿੰਦਰ ਸਿੰਘ ਗਿੱਲ 25

0: ਹਜ਼ਾਰ ਡਾਲਰ ਜੀ ਬੜੇ ਸੋਹਣਿਆਲ ਸਤਿਕਾਲ ਮੈਨੂੰ ਲੱਗਦਾ ਆਪਣੇ ਤਿੰਨਾਂ ਦੀ ਕੋਈ ਰਾਸ਼ੀ ਨਾ ਵਧੀਆ ਲੱਗ ਰਹੀ
1: ਚੰਗੀ ਤਰ੍ਹਾਂ ਪੜੋ ਜੀ ਫੇਰ ਦੁਬਾਰਾ
2: ਮੈਂ ਤੁਹਾਨੂੰ ਮੈਨੂੰ ਪਤਾ ਨੀ ਮੈਂ ਦੱਸ ਸਕਦਾ ਕਿ ਨਹੀਂ ਦੱਸ ਸਕਦਾ ਜਿਹੜੇ ਲਾਸਟ ਦੋ ਨਾਂ ਤੁਸੀਂ ਪੜ੍ਹੇ ਆ ਨਾ ਇਹ ਸੇਵਾਦਾਰ ਵੀ ਨੇ ਇੱਥੇ
0: ਅੱਛਾ ਸੇਵਾਦਾਰ ਵੀ ਨੇ ਜੀ ਬਾਜੂ
2: ਜਿਹੜੇ ਆਪਾਂ ਦੇਖ ਰਹੇ ਨਾ ਆਪਾਂ ਨੂੰ ਸਵੇਰ ਦੀ ਕੜਕ ਚਾਹ ਪਿਲਾ ਰਹੇ ਆ
0: ਹਾਂਜੀ ਹਾਂਜੀ
2: ਜੋਗਿੰਦਰ ਅੰਕਲ ਨਾਲ ਹੀ ਘਰ ਆ ਇੱਥੇ ਨੇੜੇ
0: ਅੱਛਾ ਜੀ
2: ਇਹ ਮੈਨੂੰ ਜੇ ਮੈਂ ਗਲਤ ਨਹੀਂ ਤਾਂ ਉਹ ਨੇ
0: ਹਾਂਜੀ
2: ਤੇ ਨਾਲ ਹੀ ਗੁਰਵਿੰਦਰ ਗਿੱਲ ਹੋਣੀ ਵੀ ਜਿਹੜੇ ਆਪਣੇ ਨਾਲ ਇੱਥੇ ਸਵੇਰ ਦੇ ਫਿਰਦੇ ਆ ਇਹ ਉਹ ਨੇ ਮੈਂ ਮੇਕ ਸ਼ੋਰ ਕਰ ਲੂੰਗਾ ਪਰ ਮੈਂ
0: ਪਰ ਸਾਰੇ ਨਾਇਕ ਉਰੀ ਮੈਂ ਦੁਬਾਰਾ ਅਨਾਊਂਸ ਕਰਦਾ ਜਿੰਨੇ ਵੀ ਰੇਡੀਓ ਸਾਨੂੰ ਸੁਣ ਰਹੇ ਨੇ 94.7 FM ਤੇ ਜਾਂ ਪੰਜਾਬੀ ਰੇਡੀਓ ਤੇ ਜਾਂ ਸੋਸ਼ਲ ਮੀਡੀਆ ਰਾਹੀਂ ਸਰਬਜੀਤ ਸਿੰਘ ਬਾਸੀ $25,000 ਜੋਗਿੰਦਰ ਸਿੰਘ ਕਾਲੋ $25,000 ਅਤੇ ਗੁਰਮਿੰਦਰ ਸਿੰਘ ਗਿੱਲ $25,000 ਦੀ ਜਿਹੜੀ ਸੇਵਾ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਬੋਲੇ ਸੋਹਣਿਆਲ
3: ਸਤਿ ਸ੍ਰੀ ਅਕਾਲ
0: ਲਿਸਟ ਮੇਰੇ ਕੋਲ ਹੋਰ ਆ ਗਈ ਹੈ ਜੀ ਇਹਦੇ ਵਿੱਚ ਆਏ ਨੇ ਜੀ ਗੋਵਿੰਦ ਹੋਮਸ ਤੋਂ $500 ਮਨਜੀਤ ਸਿੰਘ $5,100 ਹਰਜਿੰਦਰ ਸਿੰਘ $100 ਗੁਰਵਿੰਦਰ ਸਿੰਘ ਪਿੰਡਰ $13,000 ਪ੍ਰਾਈਮ ਹੇਅਰਿੰਗ ਕਲੀਨਿਕ ਤੋਂ $500 ਬਰਤੇਜ ਸਿੰਘ ਮੰਗਲ
1: ਮਾਂਗਟ
0: ਮਾਂਗਟ ਨੇ ਮਾਫੀ ਚਾਹੁੰਦੀ ਬਰਤੇਜ ਸਿੰਘ ਮਾਂਗਟ $115
1: $13,000 ਪੜਿਆ ਸੀ ਨਾ
0: $13,000 ਹੀ ਹੈ ਜੀ
1: ਮੈਂ ਕਿਹਾ ਤੇਰਾ ਤਾਂ ਨਹੀਂ ਪੜਦਾ
0: ਨਹੀਂ ਨਹੀਂ $13,000 ਹੀ ਹੈ ਜੀ ਗੁਰਵਿੰਦਰ ਸਿੰਘ ਪਿੰਡਰ $13,000 ਕਰੈਕਟ ਕਰ ਦੇਣਾ ਜੀ ਲਓ ਜੀ
1: $13,000
0: ਮਨਪ੍ਰੀਤ ਸਿੰਘ $20 ਅਤੇ ਬਰਤੇਜ ਸਿੰਘ ਮਾਂਗਟ $115 ਗੁਰਪ੍ਰੀਤ ਕੌਰ $20 ਅਤੇ ਸ਼ਿਵਾ $100 ਜੀ ਬਹੁਤ ਬਹੁਤ ਥੈਂਕ
4: ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਹੀ ਪਰਿਵਾਰਾਂ ਦਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹਨਾਂ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਏਦਾਂ ਹੀ ਬਸ ਇਹ ਸੇਵਾ ਕਰਦੇ ਰਹਿਣ ਤੇ ਕੁਲਦੀਪ ਜੀ ਤੁਹਾਡਾ ਜੀ ਆਇਆ
5: ਬਹੁਤ ਸ਼ੁਕਰੀਆ ਡੈਨ ਭਾਜੀ ਤੇ ਤੁਹਾਡੇ ਲੋਕ ਸਾਥ ਪ੍ਰੋਗਰਾਮ ਦੇ ਜ਼ਰੀਏ ਅਸੀਂ ਆਵਾਜ਼ਾਂ ਦੇ ਜ਼ਰੀਏ ਮੁਖਾਤਬ ਹਾਂ ਤੇ ਸਾਰੇ ਸੁਣਨ ਵਾਲਿਆਂ ਨੂੰ ਸੋ ਤੁਸੀਂ ਮੇਰੇ ਖਿਆਲ ਸੋਰੀ ਕਹਿਤਾ ਆਪਣੇ ਲਿਸਨਰਾਂ ਨੂੰ ਕਿ ਅੱਜ ਅਸੀਂ ਹੋਰ ਪ੍ਰੋਗਰਾਮ ਜਿਹੜੇ ਡਿਸਕਸ਼ਨ ਵਗੈਰਾ ਕੁਝ ਨਹੀਂ ਕਰਨੀ
4: ਨਹੀਂ ਮੈਂ ਕਹਿਤਾ ਸੀ ਜੀ ਪਹਿਲਾਂ ਸ਼ੁਰੂ ਹੁੰਦੇ ਹੀ ਪ੍ਰੋਗਰਾਮ ਕਹਿਤਾ ਸੀਗਾ ਕਿ ਅੱਜ ਲੋਕ ਸੱਤ ਦਾ ਪ੍ਰੋਗਰਾਮ ਜਿਸ ਤਰ੍ਹਾਂ ਅਸੀਂ ਸਾਰੇ ਹੀ 10 ਵਜੇ ਦੇ ਇੱਥੇ ਮੀਡੀਆਥੋਨ ਕਰ ਰਹੇ ਹਾਂ ਸਾਰੇ ਮੀਡੀਆ ਵਾਲੇ ਸੋਸ਼ਲ ਮੀਡੀਆ ਚਾਹੇ ਨੈਸ਼ਨਲ ਪੰਜਾਬੀ ਮੀਡੀਆ ਚਾਹੇ ਸੁਰ ਸੰਗਮ ਹੈ ਜਾਂ ਪੰਜਾਬੀ ਮੀਡੀਆ ਬੋਬੀ ਡੋਡ ਹੋਣਾ ਦਾ ਰਿਲੀਜ਼ ਚੈਨਲ ਹੈ ਸਾਰੇ ਅੱਜ ਅਸੀਂ ਇੱਥੇ ਬੈਠੇ ਹਾਂ ਤੇ ਇੱਥੇ ਪ੍ਰੋਗਰਾਮ ਕਰ ਰਹੇ ਹਾਂ ਜਿਹੜਾ ਗੋਵਿੰਦ ਸਰਵਰ ਸਕੂਲ ਹੈ ਪੀਸ ਸੈਡਲ ਪੀਸ ਏਰੀਏ ਦੇ ਵਿੱਚ ਤੇ ਗੁਰੂ ਨਾਨਕ ਗੇਟ 88 ਐਵਨਿਊ ਜਿੱਥੇ ਹਮੇਸ਼ਾ ਰੌਣਕ ਰਹਿੰਦੀ ਹੈ ਉੱਥੋਂ ਅਸੀਂ ਕਰ ਰਹੇ ਹਾਂ ਤੇ ਇੱਥੋਂ ਹੀ ਪ੍ਰੋਗਰਾਮ ਚੱਲੇਗਾ ਤੇ ਤੁਸੀਂ ਸੁਣ ਵੀ ਰਹੇ ਹੋ ਸਾਡੇ ਸੁਣਨ ਵਾਲੇ ਜੇ ਤੁਸੀਂ ਰੇਡੀਓ ਹੁਣੇ ਹੁਣੇ ਆਨ ਕੀਤਾ ਤਾਂ ਇਹ ਜਿਹੜੀ 5 ਏਕੜ ਜ਼ਮੀਨ ਗੋਵਿੰਦ ਸਰਵਰ ਸਕੂਲ ਦੇ ਪਿਛਲੇ ਪਾਸੇ ਲਈ ਹੈ ਕਿਉਂਕਿ ਐਕਸਪੈਂਸ਼ਨ ਕਰਨੀ ਹੈ ਸਟੂਡੈਂਟ 450 ਵੇਟਿੰਗ ਲਿਸਟ ਦੇ ਵਿੱਚ ਹੈ ਉਹਨਾਂ ਨੂੰ ਅਕੋਮੋਡੇਟ ਕਰਨ ਲਈ ਇਸ ਵਕਤ ਜਗ੍ਹਾ ਐਸ ਐਗਜਿਸਟਿੰਗ ਸਕੂਲ ਦੇ ਵਿੱਚ ਹੈ ਨਹੀਂ ਗੀ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਿਹੜੀ ਮੇਰੇ ਖਿਆਲ $8.5 ਲੱਖ ਪਹਿਲਾਂ ਦਿੱਤਾ ਜਾ ਚੁੱਕਾ ਤੇ 15 ਤਰੀਕ ਨੂੰ 1 ਮਿਲੀਅਨ ਹੋਰ ਦੇਣਾ ਸੀ ਉਹ ਅੱਜ ਐਫਰਟਸ ਕੀਤੇ ਜਾ ਰਹੇ ਨੇ ਸੰਗਤ ਹੁਮਾ ਹੁਮਾ ਕੇ ਪਹੁੰਚ ਰਹੀ ਹੈ ਤੇ ਆਪਾਂ ਦੇਖ ਰਹੇ ਹਾਂ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਸੇਵਾ ਕਰ ਰਹੇ ਨੇ ਤੇ ਨੰਬਰ ਬੋਲ ਦਿਓ ਜੀ ਇੱਕ ਵਾਰੀ ਫਿਰ
5: ਚਾਰ ਜੀ ਆਪਣੇ ਅਸੀਂ ਇੱਕ ਤਾਂ ਵੈਸੇ ਤਾਂ ਸਾਰੇ ਮੀਡੀਆ ਤੇ ਜੋ ਲੋਕ ਸਾਡੇ ਖਾਸ ਲਿਸਨਰ ਨੇ ਉਹਨਾਂ ਨੂੰ ਦੱਸ ਦਈਏ 403-474-4522 403-474-4522 ਇਸ ਨੰਬਰ ਤੇ ਕਾਲ ਕਰ ਲਓ ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਜਿਹੜੀ ਮਾਇਆ ਦੇਣੀ ਹੈ ਜੀ ਇੱਥੇ ਉਹ ਦੇ ਸਕਦੇ ਹੋ ਤੇ ਕ੍ਰੈਡਿਟ ਕਾਰਡ ਤੁਹਾਡਾ ਫੋਨ ਤੇ ਲੈ ਲਿਆ ਜਾਵੇਗਾ ਜੇ ਨਹੀਂ ਤੁਸੀਂ ਨੰਬਰ ਕਰਨਾ ਤੇ ਤੁਸੀਂ ਈਮੇਲ ਨੋਟ ਕਰ ਲਓ govindmark2@gmail.com govindmark2@gmail.com ਇੱਥੇ ਤੁਸੀਂ ਈ ਟ੍ਰਾਂਸਫਰ ਕਰ ਦਿਓ ਤੇ ਰਸੀਦ ਤੁਹਾਨੂੰ ਇੱਥੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਸੋ ਇਹ ਅਸੀਂ ਬੇਨਤੀਆਂ ਕਰ ਰਹੇ ਹਾਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਬੋਬੀ ਡੋਡ ਹੋਣਾ ਨੇ ਜੀ ਬੜੇ ਬੜਾ ਜ਼ੋਰਦਾਰ ਤਰੀਕੇ ਨਾਲ ਉਹਨਾਂ ਨੇ ਡਿਊਟੀ ਨੂੰ ਬਾਕੀ ਸਾਰੇ ਅਸੀਂ ਨਾ ਜੀ ਬਦਲ ਜਾਂਦੇ ਹਾਂ
4: ਹਾਂਜੀ
5: ਉਹ ਪੱਕੇ ਇੱਥੇ ਰਹੇ ਨੇ ਤੇ ਉਹਨਾਂ ਨੂੰ ਸਾਹਮਣੇ ਕੈਮਰੇ ਦੇ ਸਾਹਮਣੇ ਆਉਣ ਦੀ ਵੀ ਚਾਹਤ ਨਹੀਂ
2: ਉਹਨਾਂ ਦਾ ਰਹਿਣਾ ਜ਼ਰੂਰੀ ਵੀ ਹੈ ਜੇ ਕੋਈ ਮਾੜੀ ਜਿਹੀ ਵੀ ਤਾਰ ਹਿੱਲ ਗਈ ਨਾ
5: ਗਏ
2: ਤਾਂ ਆਪਣੀ ਬੋਲਤੀ ਬੰਦ
5: ਬੋਲਤੀ ਬੰਦ
6: ਅਸਲੀ ਸਾਰੀ ਜੀ ਟੈਕਨੀਕਲ ਜਿਹੜੀ ਪਾਵਰ ਉਹਨਾਂ ਕੋਲ ਹੀ ਹੈ ਜੀ
2: ਹਾਂਜੀ ਸੋ ਅੱਜ ਦੇ ਨਹੀਂ ਬੈਠੇ ਇਹ ਕਈ ਦਿਨਾਂ ਤੋਂ ਤਿਆਰੀ ਕਰ ਰਹੇ ਕਿਉਂਕਿ ਸਿਸਟਮ ਨੂੰ ਸਟੂਡੀਓ ਨੂੰ ਸੈਟਅਪ ਕਰਨਾ ਕੋਈ ਉਹ ਨਹੀਂ ਵੀ ਅੱਜ ਸਵੇਰੇ ਆ ਕੇ ਕਰਤਾ ਇਹ ਕਈ ਦਿਨਾਂ ਦੇ ਲੱਗੇ ਹੋਏ ਨੇ
5: ਬਹੁਤ ਸ਼ੁਕਰੀਆ
2: ਹਾਲਾਂਕਿ ਇਹਨਾਂ ਦੀ ਫੋਟੋ ਕਿਤੇ ਨਹੀਂ ਆ ਰਹੀ ਫੋਟੋ ਆਪਣੀ ਆ ਰਹੀ ਹੈ ਪਰ ਮਿਹਨਤ ਇਹਨਾਂ ਦੀ ਜਾ ਰਹੀ ਸਾਡੇ ਨਾਲ
5: ਬਿਲਕੁਲ
6: ਨਹੀਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਕਿ ਇਹਨਾਂ ਨੇ ਮਤਲਬ ਇਸ ਦੇ ਨਾਲ ਨਾਲ ਆਪਣੇ ਸਟੂਡੀਓ ਤੇ ਵੀ ਬੈਠ ਕੇ ਕਾਫੀ ਕੰਮ ਕੀਤਾ ਇੱਥੇ ਵਾਸਤੇ ਤੇ ਸਟੂਡੀਓ ਦੀ ਹਾਲਤ ਵੀ ਮੇਰੇ ਖਿਆਲ ਕਾਫੀ ਸੁਧਰ ਗਈ ਹੈ ਜੇ ਕਿਸੇ ਨੇ ਬਾਅਦ ਵਿੱਚ ਸਟੂਡੀਓ ਨੂੰ ਵੀ ਵਿਜ਼ਿਟ ਕਰਨਾ ਹੋਵੇ ਤਾਂ ਯੂ ਆਰ ਵੈਲਕਮਡ
5: ਜੀ ਸੋ ਅਸੀਂ ਇਹ ਫਿਰ ਬੇਨਤੀਆਂ ਜਾਰੀ ਰੱਖਾਂਗੇ
4: ਜੀ
5: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ

0: 422ਵੀਂ ਵਰੇਗੰਡ ਜਿਹੜੀ ਹੈ ਜੀ 422 ਸਾਲ ਦੀ ਜਿਹੜੀ ਮਨਾਈ ਜਾ ਰਹੀ ਹੈ ਜੀ। ਅੱਜ ਦੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਸੀ, ਕਰਵਾਇਆ ਸੀ, ਤੇ ਇਸ ਸੰਬੰਧੀ ਇਹ ਮੀਡੀਆਥੋਨ ਜੋ ਹੈ ਜੀ, ਤੇ ਇਸ ਵਿੱਚ ਭਾਈਚਾਰੇ ਨੂੰ ਇਕੱਤਰ ਕਰਕੇ 5 ਏਕੜ ਜ਼ਮੀਨ ਵਾਸਤੇ ਮਾਇਆ ਜਿਹੜੀ ਆ ਇਕੱਤਰ ਕੀਤੀ ਜਾ ਰਹੀ ਹੈ, ਤੇ ਇੱਕ ਚੰਗਾ ਹਮਲਾ ਜਿਹੜਾ ਹੁਣ ਤੱਕ ਸਾਨੂੰ ਲੱਗਦਾ ਹੈ ਕਿ ਉਸ ਵਿੱਚ ਚੰਗਲਾ ਹਮਲਾ ਵੱਜੇਗਾ, ਤੇ ਇਹ ਵੱਡਾ ਉਪਰਾਲਾ ਹੈ 5 ਏਕੜ ਦਾ, ਜਿਹਦੇ ਵਿੱਚ ਲਾਇਬ੍ਰੇਰੀ ਤੇ ਹੋਰ ਥਾਂ ਤੇ ਸਕੂਲ ਤੇ ਬੇਸਿਕਲੀ ਇਹ ਮਲਟੀਪਰਪਜ਼ ਫੈਸਿਲਿਟੀ ਇਹ ਹੋਵੇਗੀ ਜੀ।
1: ਬਿਲਕੁਲ ਜੀ, ਅੱਜ ਫੋਰਕਾਸਟ ਸੀਗੀ ਮੀਂਹ ਦੀ ਤੇ ਮੀਂਹ ਪੈ ਗਿਆ, ਪੈ ਕੇ ਹਟ ਗਿਆ, ਹੁਣ ਠੰਡਾ ਜਿਹਾ ਮੌਸਮ ਹੋ ਗਿਆ, ਤੇ ਸੰਗਤਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਹਾਲ ਤੱਕ ਨਹੀਂ ਪਹੁੰਚੇ ਤੇ ਕੰਮਾਂ ਕਾਰਾਂ ਤੋਂ ਵੀ, ਜੇ ਕਈ ਵਾਰੀ ਚਲੋ ਵੈਸੇ ਤਾਂ ਛੁੱਟੀ ਦਾ ਦਿਨ ਹੈਗਾ ਅੱਜ, ਪਰ ਫਿਰ ਵੀ ਕਈ ਵਾਰੀ ਸਾਡੇ ਸੱਜਣ ਕੋਈ ਪਾਰਟ ਟਾਈਮ ਜੋਬਾਂ ਕਰਦੇ ਹੁੰਦੇ ਆ, ਜੇ ਤੁਸੀਂ ਆ ਗਏ ਹੋ ਤੇ ਰੇਡੀਓ ਹੁਣੇ ਹੁਣੇ ਆਨ ਕੀਤੇ ਹੈ ਤੇ ਸੁਣ ਰਹੇ ਹੋ ਤਾਂ ਆਓ, ਨਾਲੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਹੈ, ਉਹਨਾਂ ਦੇ ਦਰਸ਼ਨ ਕਰੋ ਆ ਕੇ, ਤੇ ਅਸੀਂ ਬਿਲਕੁਲ ਗੇਟ ਦੇ ਸਾਹਮਣੇ ਬੈਠੇ ਹਾਂ ਤੁਹਾਡੇ, ਅਸੀਂ ਦਰਸ਼ਨ ਕਰ ਰਹੇ ਹਾਂ ਆਉਂਦਿਆਂ ਦੇ, ਤੇ ਕਿਉਂਕਿ ਉਦਾਂ ਤਾਂ ਆਵਾਜ਼ਾਂ ਤੁਸੀਂ ਸਾਡੀਆਂ ਸੁਣਦੇ ਰਹਿੰਦੇ, ਅਸੀਂ ਬਹੁਤ ਘੱਟ ਮੌਕਾ ਮਿਲਦਾ ਮਿਲਣ ਦਾ, ਤੇ ਅਸੀਂ ਵੀ ਤੁਹਾਨੂੰ ਮਿਲਾਂਗੇ ਇੱਥੇ ਆਇਆਂ ਨੂੰ, ਤੇ ਪਲੀਜ਼ ਆਓ ਆ ਕੇ ਇਸ ਵਧੀਆ ਕਾਜ ਦੇ ਵਿੱਚ ਕੰਟਰੀਬਿਊਟ ਕਰੋ। ਗੋਬਿੰਦ ਮਾਰਗ 22 ਨੰਬਰ ਹੈ 22, ਗੋਬਿੰਦ ਮਾਰਗ 22@gmail.com ਤੇ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ। ਜੇ ਬਾਈ ਚਾਂਸ ਨਹੀਂ ਆ ਸਕਦੇ ਤੇ ਜੇ ਫੋਨ ਕਰਨਾ ਹੈ ਤਾਂ ਫੋਨ ਤੇ ਵੀ ਡੋਨੇਟ ਕਰ ਸਕਦੇ ਹੋ, 403-474-4034-474-5422 ਨੰਬਰ ਹੈ ਜਿਹੜਾ ਤੁਸੀਂ ਜੇ ਫੋਨ ਕਰਕੇ ਕਰਨਾ ਤਾਂ। ਤੇ ਜੀ ਕੈਸਾ ਜੀ,
2: ਬਿਲਕੁਲ ਜੀ, ਆਪਾਂ ਜਿਹੜਾ ਤੁਸੀਂ ਹੁਣ ਜ਼ਿਕਰ ਕੀਤਾ ਕਿ ਅੱਜ ਇਸਨੂੰ ਕੋ ਇੰਸੀਡੈਂਸ ਵੀ ਕਹਿ ਸਕਦੇ ਹਾਂ ਕਿ ਇੱਕ ਪਾਸੇ ਪੋਥੀ ਪਰਮੇਸ਼ਰ ਕਾ ਥਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ 422ਵਾਂ ਪ੍ਰਕਾਸ਼ ਪੁਰਬ ਵੀ ਹੈਗਾ, ਪਹਿਲਾ ਪ੍ਰਕਾਸ਼ ਪੁਰਬ, ਕਿਉਂਕਿ ਦੂਜਾ ਆਪਾਂ ਜਦੋਂ ਕਰਦੇ ਹਾਂ ਜ਼ਿਕਰ ਗੁਰਗੱਦੀ ਦਿਵਸ ਹੁੰਦਾ ਹੈ ਉਹ ਅਗਲੇ ਮਹੀਨੇ ਆਏਗਾ, ਤੇ ਉਸੇ ਸੰਬੰਧ ਦੇ ਵਿੱਚ ਕਿਉਂਕਿ ਸ਼ਬਦ ਗੁਰੂ ਦੀ ਗੱਲ ਆ ਤੇ ਗੱਲ ਸ਼ਬਦ ਦੀ ਆ, ਸਕੂਲ ਦੀ ਆ, ਜਿੱਥੇ ਤੱਕ ਸਿੱਖ ਵਿਚਾਰਧਾਰਾ ਦਾ ਸੰਬੰਧ ਹੀ ਜਿਹੜਾ ਸ਼ਬਦ ਗੁਰੂ ਸੁਰਤ ਤੋਂ ਚੇਲਾ, ਤੇ ਸ਼ਬਦ ਭਾਵ ਰਿਪ੍ਰੈਜੈਂਟ ਕਰਦਾ ਨੌਲੇਜ ਨੂੰ, ਤੇ ਜਿਹੜੀਆਂ ਸਾਡੀਆਂ ਸਾਰੀਆਂ ਨਵੀਆਂ ਪਨੀਰੀਆਂ ਨੇ, ਨਵੀਂ ਜਿਹੜੀ ਸਾਡੀ ਜਨਰੇਸ਼ਨ ਨੇ ਉਸ ਦੇ ਵਾਸਤੇ ਜਾਂ ਉਸ ਤੋਂ ਬਾਅਦ ਵੀ ਆਉਣ ਵਾਲੀਆਂ ਜਨਰੇਸ਼ਨ ਦੇ ਵਾਸਤੇ ਜਿਹੜਾ ਸਕੂਲ ਦਾ ਖਾਸ ਤੌਰ ਤੇ ਜਿਹੜਾ ਐਕਸਟੈਂਸ਼ਨ ਦੀ ਗੱਲ, ਜਿਹੜੀ ਜ਼ਮੀਨ ਜਿਸਾਂ ਤੁਸੀਂ ਦੱਸਿਆ ਕਿ 5 ਏਕੜ ਦਾ ਜਿਹੜਾ ਪਾਰਸਲ ਨਾਲ ਲੱਗਦਾ ਉਹਨਾਂ ਨੇ ਕੀਤਾ ਹੈ, ਤੇ ਸਕੂਲ ਵਿੱਚ ਵੇਟਿੰਗ ਲਿਸਟ ਵੀ ਹੈਗੀ ਆ, ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਉਸ ਨੂੰ ਵੀ ਯਾਨੀ ਕਿ ਉਸਾਰਨਾ ਹੈ, ਨਾਲ ਦੀ ਨਾਲ ਕਮਿਊਨਿਟੀ ਸੈਂਟਰਸ ਦੇ ਵਿੱਚ ਹੋਰ ਵੀ ਜਿਹੜੀਆਂ ਸਾਡੀਆਂ ਸੋਸ਼ਲ ਐਕਟੀਵਿਟੀਜ਼ ਹੁੰਦੀਆਂ ਨੇ, ਜਿਸ ਤਰ੍ਹਾਂ ਨਵੇਂ ਜਿਹੜੇ ਆਨੰਦ ਕਾਰਜ ਹੁੰਦੇ ਆ, ਜਾਂ ਕਈ ਵਾਰ ਫਿਊਨਰਲ ਤੋਂ ਬਾਅਦ ਜਿਹੜਾ ਸਤਸੰਗ ਕੀਤਾ ਜਾਂਦਾ ਹੈ, ਉਹਨਾਂ ਸਾਰੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਜਾਂ ਕਮਿਊਨਿਟੀ ਨੂੰ ਬੈਠਣ ਵਾਸਤੇ, ਜਾਂ ਲਾਇਬ੍ਰੇਰੀ ਦੀ ਵੀ ਜ਼ਿਕਰ ਹੋਇਆ ਕਿਉਂਕਿ ਲਾਇਬ੍ਰੇਰੀ ਵੀ ਸਾਡੀ ਐਜੂਕੇਸ਼ਨ ਨਾਲ ਜਿਹੜੀ ਸੰਬੰਧਿਤ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਜਿਹੜੀ ਅੱਜ ਦੀ ਜਿਹੜੀ ਇਹ ਇਕੱਤਰਤਾ ਹੋਈ ਆ, ਮੀਡੀਆਥਾਨ ਵੀ ਜਿਹੜਾ ਹੋ ਰਿਹਾ ਇਹਦੇ ਨਾਲ ਇਸੇ ਹੀ ਸ਼ੁਭ ਅਵਸਰ ਦੇ ਉੱਪਰ, ਉਹ ਇਸੇ ਨੂੰ ਸਮਰਪਿਤ ਹੈ ਕਿ ਲੋਕਾਂ ਮਤਲਬ ਸਾਡੀ ਜਿਹੜੀ ਸੰਗਤ ਹੈ ਉਹ ਆ ਕੇ ਆਪਣੀ ਜਿਹੜੀ ਉਹਨਾਂ ਦੀ ਜਥਾ ਸ਼ਕਤ, ਉਹਨਾਂ ਦੀਆਂ ਨੇਕ ਕਮਾਈਆਂ ਦੇ ਵਿੱਚੋਂ, ਆਪਣੀਆਂ ਕਮਾਈਆਂ ਦੇ ਵਿੱਚ ਆਪਣਾ ਹਿੱਸਾ ਪਾ ਕੇ ਆਪਣੀ ਕਮਾਈ ਨੂੰ ਸਫਲ ਕਰਨ ਦਾ ਅਵਸਰ ਜਿਹੜਾ ਹੈ ਉਹ ਉਪਲਬਧ ਹੈ, ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿੰਨਾ ਵੀ ਤੁਹਾਡੇ ਕੋਲ ਹੋ ਸਕਦਾ ਆਪਣੀ ਜਥਾ ਸ਼ਕਤ ਮੁਤਾਬਕ ਆ ਕੇ ਇੱਥੇ ਆਪਣੀ ਨੇਕ ਕਮਾਈ ਦੇ ਵਿੱਚੋਂ ਭੇਟਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
1: ਬਹੁਤ ਬਹੁਤ ਧੰਨਵਾਦ ਜੀ ਪੈਸਾ ਜੀ, ਤੇ ਨਾਲ ਨਾਲ ਮੈਂ ਸਾਡੇ ਜਿਹੜੇ ਲੋਕ ਸੱਤੇ ਸਪੌਂਸਰਸ ਆ ਉਹਨਾਂ ਕੋਲੋਂ ਅੱਜ ਮਾਫੀ ਮੰਗਦਾ, ਕਿਉਂਕਿ ਅੱਜ ਅਸੀਂ ਤੁਹਾਡੇ ਨਾਂ ਨਹੀਂ ਲੈ ਸਕਾਂਗੇ, ਅਗਲੇ ਸੰਡੇ ਥੋੜ੍ਹਾ ਜਿਹਾ ਵੱਧ ਜ਼ੋਰ ਲਾ ਦਿਆਂਗੇ, ਕਿਉਂਕਿ ਅੱਜ ਮੀਡੀਆਥੋਨ ਹੋ ਰਿਹਾ ਗੁਰਦੁਆਰਾ ਸਾਹਿਬ ਜਿਹੜਾ ਗੋਬਿੰਦ ਸਰਵਰ, ਇੱਥੋਂ ਅਸੀਂ ਮੀਡੀਆਥੋਨ ਕਰ ਰਹੇ ਹਾਂ ਫੰਡ ਰੇਜ਼ਿੰਗ, ਜਿਹੜੀ ਬਿਲਡਿੰਗ ਨਵੀਂ ਐਕਸਪੈਂਸ਼ਨ ਕਰਨੀ ਹੈ ਸਕੂਲ ਦੀ। ਤੇ ਕੁਲਦੀਪ ਜੀ, ਇੱਕ ਚੀਜ਼ ਨਾ ਅਕਸਰ ਸਾਡੇ ਭਾਈਚਾਰੇ ਨੂੰ ਸ਼ਿਕਾਇਤ ਹੁੰਦੀ ਹੈ, ਕਿਉਂਕਿ ਜਦੋਂ ਸਾਂਝੇ ਪ੍ਰੋਜੈਕਟ ਹੁੰਦੇ ਆ ਨਾ ਇਦਾਂ ਦੇ ਵੱਡੇ, ਉਹਦੇ ਵਿੱਚ ਅਕਾਊਂਟੇਬਿਲਿਟੀ ਤੇ ਟ੍ਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ
0: ਜੀ।
1: ਔਰ ਮੈਂ ਦੇਖ ਸਕਦਾ ਇਸ ਆਪਾਂ ਆਹ ਬਿਲਡਿੰਗ ਬਣਦੀ ਦੇਖੀ ਹੈ, ਬਿਲਡਿੰਗ ਸ਼ੁਰੂ ਹੋਈ ਟਾਈਮਲੀ ਖਤਮ ਹੋਈ ਪ੍ਰੋਜੈਕਟ, ਔਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨੈਨਸੀ ਸਾਹਿਬ ਆਏ ਸੀਗੇ ਕਿ ਪਹਿਲਾਂ ਜਦੋਂ ਐਜੂਕੇ

0: ਕਮਿਊਨੀਕੇਸ਼ਨ ਮਿਨਿਸਟਰ 2 ਮਹੀਨੇ ਅਲਬਰਟਾ ਦੇ ਪਹਿਲਾਂ ਆ ਕੇ ਗਏ ਆ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਇੰਨੀ ਕਾਸਟ ਦੇ ਵਿੱਚ ਅਸੀਂ ਆ ਬਿਲਡਿੰਗ ਬਣਾਈ ਹੈ ਤਾਂ ਉਹ ਹੈਰਾਨ ਸੀਗਾ ਕਿ ਤੁਸੀਂ ਇੰਨੀ ਸਸਤੀ ਬਿਲਡਿੰਗ ਕਿਵੇਂ ਬਣਾ ਲਈ ਉਹ ਸਸਤੀ ਬਿਲਡਿੰਗ ਇਸੇ ਕਰਕੇ ਬਣ ਗਈ ਹੈ ਸਾਡੇ ਅੰਕਲ ਜੀ ਸਤਿਕਾਰਯੋਗ ਇੰਦਰਜੀਤ ਸਿੰਘ ਉਹਨਾਂ ਦੇ ਫਾਦਰ ਸਾਹਿਬ ਜਾ ਰਹੇ ਨੇ ਜਿਨ੍ਹਾਂ ਨੇ ਹੁਣੇ ਡੋਨੇਸ਼ਨ ਵੀ ਕੀਤੀ ਹੈ ਲੋਜਿਸਟਿਕ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਗੱਲ ਕਰ ਰਹੇ ਸੀ ਕਿ ਕਿਵੇਂ ਇੱਕ ਸਸਤੀ ਬਣ ਗਈ ਕੋਈ ਮਸਲਾ ਇਹ ਹੈ ਕਿ ਸਰਕਾਰੀ ਕੰਮ ਤੇ ਜਿਹੜੇ ਪ੍ਰਾਈਵੇਟ ਕੰਮ ਹੈ ਉਹਨਾਂ ਦੀ ਕਾਸਟ ਦਾ ਬਹੁਤ ਫਰਕ ਹੁੰਦਾ
1: ਐਸਟੀਮੇਟਡ ਕੁਛ ਹੋਰ ਹੁੰਦੀ ਹੈ ਤੇ ਜਦੋਂ ਅਲਟੀਮੇਟ ਫਿਗਰ ਆਉਂਦੀ ਹੈ ਤਾਂ ਬਹੁਤ
0: ਈਵਨ ਐਸਟੀਮੇਟ ਵੀ ਹਾਇਰ ਹੁੰਦਾ ਹੈ ਜੇ ਅਸੀਂ ਦੇਖੀਏ ਜੇ ਆਈਡੀ ਬਿਲਡਿੰਗ ਸਰਕਾਰ ਨੇ ਬਣਾਉਣੀ ਹੁੰਦੀ ਜੇ ਇਹ 20 ਮਿਲੀਅਨ ਦੀ ਬਣੀ ਹੈ ਤਾਂ ਸਰਕਾਰ ਦੀ ਹੋ ਸਕਦਾ 200 ਮਿਲੀਅਨ ਦਾ ਕਾਸਟ ਹੁੰਦੀ
1: ਬਿਲਕੁਲ
0: ਉਹ ਕਿਵੇਂ ਹੁੰਦੀ ਹੈ ਇਹ ਰੱਬ ਜਾਣਦਾ ਉਹਦੇ ਵਿੱਚ ਕਿੰਨੇ ਕੁ ਮਿਡਲਮੈਨ ਹੁੰਦੇ ਆ ਕਿੰਨੇ ਕੁ ਜਨਰਲ ਕੰਟਰੈਕਟ ਤੇ ਸਬ ਕੰਟਰੈਕਟ ਤੇ ਫਿਰ ਕਾਂ ਸਬ ਕੰਟਰੈਕਟਰ ਹੁੰਦੇ ਆ ਇਹੀ ਵਜ੍ਹਾ ਕਿ ਸਾਡੇ ਕੋਲੇ ਜਿਹੜਾ ਹੁੰਦਾ ਇੱਕ ਤਾਂ ਕਮਿਊਨਿਟੀ ਸਪਿਰਿਟ ਹੁੰਦੀ ਹੈ ਇੱਕ ਵਾਲੰਟੀਅਰ ਸਪਿਰਿਟ ਹੁੰਦੀ ਹੈ ਤੇ ਇੱਕ ਉਹਦੇ 'ਚ ਮਿਡਲਮੈਨ ਕੋਈ ਨਹੀਂ ਹੁੰਦਾ
1: ਬਿਲਕੁਲ
0: ਇਸ ਕਰਕੇ ਇਹ ਸਸਤੀਆਂ ਬਣਦੀਆਂ ਨੇ ਔਰ ਅਸੀਂ ਆ ਬਿਲਡਿੰਗ ਬਣਦੀ ਦੇਖੀ ਆ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੈਸੇ ਕਿ ਅਸੀਂ ਇੱਕ ਅੱਗੇ ਸਾਰੀਆਂ ਸੰਸਥਾਵਾਂ ਅਕਾਊਂਟੇਬਿਲਟੀ ਤੇ ਟਰਾਂਸਪੇਰੈਂਟ ਦੇ ਖੜਦੀਆਂ ਨੇ ਪਰ ਇੱਥੇ ਮੈਂ ਦੇਖ ਰਿਹਾ ਕਿ ਬਹੁਤ ਵਧੀਆ ਬਿਲਡਿੰਗ ਬਣੀ ਹੈ ਬੜੀ ਵਧੀਆ ਸੋਹਣੀ ਪਾਰਕਿੰਗ ਬਣੀ ਹੈ ਤੇ ਇਸੇ ਅਸੀਂ ਕਹਿ ਸਕਦੇ ਹਾਂ ਕਿ ਅਕਾਊਂਟੇਬਿਲਟੀ ਹੈ
1: ਬਿਲਕੁਲ 100% ਕਹਿ ਸਕਦੇ ਜੀ ਉਹਦੀ ਮੋਹਰ ਲੱਗਦੀ ਹੈ ਉਸ ਗੱਲ ਤੇ ਜਿਹੜੀ ਤੁਸੀਂ ਕੀਤੀ ਆ ਉਹ ਇਸ ਤਰ੍ਹਾਂ ਕਿ ਜਦੋਂ ਅਸੀਂ ਦੇਖਦੇ ਹਾਂ ਜੀ ਕਿਸੇ ਚੀਜ਼ ਨੂੰ ਆਪਣੇ ਸਾਹਮਣੇ ਉਹਦੀ ਐਵੋਲੂਸ਼ਨ ਦੇਖਦੇ ਹਾਂ ਉਸ ਉਸਰਦੀ ਦੇਖਦੇ ਹਾਂ ਕੋਈ ਚੀਜ਼ ਚਾਹੇ ਉਹ ਕੋਈ ਇਮਾਰਤ ਹੋਵੇ ਚਾਹੇ ਕੋਈ ਸੰਸਥਾ ਖੜੀ ਹੋਣੀ ਹੁੰਦੀ ਹੋਵੇ ਉਹਦੇ ਬੇਸਿਕਸ ਰਾਈਟ ਹੋਣੇ ਤੇ ਉਹਦੇ ਵਿੱਚ ਵਾਲੰਟੀਅਰਸ ਹੋਣੇ ਤੇ ਕੰਮ ਕਾਜ ਤੇ ਰਿਸਪੋਂਸੀਬਿਲਟੀ ਜਿਹੜੀ ਹੈ ਨਾ ਉਹ ਬੰਦਿਆਂ ਦੀ ਤੈਅ ਹੋਣੀ ਤੇ ਉਸ ਤੋਂ ਬਾਅਦ ਜੀ ਉਹ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਇੱਕ ਲੜੀ ਦੇ ਵਿੱਚ ਪਰੋਣਾ ਤੇ ਉਹਦੇ ਵਿੱਚ ਇਹ ਬਿਲਕੁਲ ਇੱਕ ਸਹੀ ਟਾਈਮਲਾਈਨ ਰੱਖ ਕੇ ਵੀ ਇੰਨੇ ਦੇ ਵਿੱਚ ਇਹਨੂੰ ਮੁਕੰਮਲ ਕਰਨਾ ਇਸ ਬਜਟ ਦੇ ਵਿੱਚ ਕਰਨਾ ਤੇ ਉਹ ਜਿਹੜੀਆਂ ਚੀਜ਼ਾਂ ਨੇ ਇੰਨੀਆਂ ਨੂੰ ਲਾਈਨ ਅਪ ਕਰਨਾ ਈਜ਼ੀ ਨਹੀਂ ਹੁੰਦਾ ਇਹ ਸੰਸਥਾ ਦੇ ਸ਼ਾਬਾਸ਼ ਹੈ ਕਿ ਉਹਨਾਂ ਨੇ ਇੰਨੇ ਵਧੀਆ ਤਰੀਕੇ ਨਾਲ ਜਿਵੇਂ ਪਹਿਲਾਂ ਵੀ ਗੱਲ ਕਰਕੇ ਗਿਆ ਸੀ ਕਿ ਜਦੋਂ ਸੈਕੰਡ ਬਲੋਕ ਇਹਨਾਂ ਸ਼ੁਰੂ ਕੀਤਾ ਤੇ ਸਾਨੂੰ ਲੱਗਦਾ ਸੀ ਕਿ ਬਹੁਤ ਐਂਬੀਸ਼ੀਅਸ ਪਲਾਨ ਆ ਵੀ ਇੰਨੇ ਵੀ ਬਹੁਤ ਵੱਡੀ ਸੋਚ ਹੈ ਵੀ ਔਖਾ ਹੋਣਾ ਹੈ ਉਹ ਪਰ ਤੁਸੀਂ ਦੇਖੋ ਉਹਨਾਂ ਦੀ ਇਹ ਸੋਚ ਹੈ ਕਿ ਉਹਨੇ ਕਿੱਥੋਂ ਕਿੱਥੇ ਲੈਣੇ ਤੇ ਤੁਸੀਂ ਦੇਖੋ ਵੀ ਆਮ ਤੌਰ ਤੇ ਫੀਜ਼ੀਬਿਲਟੀ ਸਟੱਡੀ ਤੇ ਕਿੰਨੇ ਪੈਸੇ ਖਰਚ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਐਸਟੀਮੇਟ ਲੈ ਜਾਂਦੇ ਨੇ ਫਿਰ ਜਿਵੇਂ ਤੁਸੀਂ ਕਿਹਾ ਕੰਟਰੈਕਟਰ ਦੇ ਉੱਪਰ ਕੰਟਰੈਕਟਰ ਤੇ ਫਿਰ ਉਹ ਵਿੱਚ ਉਹ ਇੱਕ ਈਮੇਲ ਦਾ ਆਨਸਰ ਕਈ ਵਾਰ ਤੁਸੀਂ ਕਿਸੇ ਕੋਲ ਸ਼ਾਰਟ ਆਨਸਰ ਲੈਣਾ ਹੁੰਦਾ ਤੇ ਉਹੋ ਜਿਹੇ ਕੰਮਾਂ ਦੇ ਵਿੱਚ ਜਿੱਥੇ ਇੰਜੀਨੀਅਰਿੰਗ ਇਨਵੋਲਵ ਹੋਵੇ ਹੋਰ ਸਾਰੀਆਂ ਤੇ ਪਰਮਿਟ ਵਗੈਰਾ ਇਨਵੋਲਵ ਹੋਣ ਤੇ ਤੁਹਾਨੂੰ ਈਮੇਲਾਂ ਦੇ ਜਵਾਬ ਹੀ ਨਹੀਂ ਦੋ ਦੋ ਹਫ਼ਤੇ ਮਿਲਦੇ
0: ਜੀ
1: ਤੇ ਉਹ ਤੁਸੀਂ ਕਰਦੇ ਹੋ ਤੇ ਅਗਲਾ ਕਹਿੰਦਾ ਜੀ ਮੈਂ ਤੇ ਹੌਲੀਡੇ ਤੇ ਗਿਆ ਕੋਈ ਨਹੀਂ ਦੇਖ ਲਾ ਉਹੋ ਜਿਹੀ ਚੀਜ਼ਾਂ ਤੁਹਾਡੇ ਪ੍ਰੋਜੈਕਟ ਨੂੰ ਕਿਤੇ ਪਿੱਛੇ ਖਿੱਚ ਕੇ ਲੈ ਜਾਂਦੀਆਂ ਨੇ ਪਰ ਇਹਨਾਂ ਨੇ ਕਿਵੇਂ ਕੀਤਾ ਔਰ ਚਾਹੇ ਉਹ ਕਿਸੇ ਦੀ ਬਾਂਹ ਰੋੜੀ ਹੋਵੇ ਕਿਸੇ ਨੂੰ ਕਿਹਾ ਹੋਵੇ ਭਾਈ ਸਾਡਾ ਕੰਮ ਹੈ ਕਮਿਊਨਿਟੀ ਦਾ ਅਸੀਂ ਕਰ ਰਹੇ ਹਾਂ ਛੇਤੀ ਕਰੋ ਇਹਨੂੰ ਡੂ ਇਟ ਫਾਸਟ ਤੇ ਉਹ ਚੀਜ਼ਾਂ ਤੇ ਵੋਲੰਟੀਅਰਿਜ਼ਮ ਜਿਹੜਾ ਜਿੰਨੇ ਵੱਡੇ ਸੰਸਥਾਨ ਨੇ ਸਾਡੇ ਇਹਨਾਂ ਵਿੱਚ ਉਹ ਆਮ ਲੋਕ ਜਿਹੜੇ ਨੇ ਅੰਦਾਜ਼ਾ ਹੀ ਨਹੀਂ ਲਾ ਸਕਦੇ ਆਮ ਜਿੰਨੇ ਕੰਮ ਕੰਸਟਰਕਸ਼ਨ ਵਾਲੇ ਨੇ ਪੇ ਵਿੱਚ ਆਹ ਕੰਮ ਜਿਹੜਾ ਇਸ ਤਰੀਕੇ ਨਾਲ ਵੀ ਆਮ ਬੜੇ ਆਸਾਨੀ ਨਾਲ ਵੀ ਹੋ ਜਾਂਦਾ ਹੋਏਗਾ ਤੇ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਫਿਰ ਉਹ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਸਾਰੀਆਂ ਨੇ ਇੱਕ ਸੋਹਣੇ ਤਰੀਕੇ ਨਾਲ ਪ੍ਰੋ ਹੋ ਜਾਂਦੀਆਂ ਨੇ ਜਿਹਦੇ ਵਿੱਚ ਕਿਸੇ ਨਾ ਇਹ ਨਹੀਂ ਹੈ ਕਿ ਕਿਸੇ ਨੇ ਕੋਈ ਆਪਣਾ ਰੱਖਣਾ ਵੀ ਹਾਂ ਇਹ ਮੈਂ ਕੀਤਾ ਸੀ ਇੱਕ ਪੂਰੀ ਸੰਸਥਾ ਅਸੀਂ ਇੱਥੇ ਸਵੇਰ ਦੇ ਬੈਠੇ ਹਾਂ ਕਿਸੇ ਇੱਕ ਵਿਅਕਤੀ ਦਾ ਤਾਂ ਇੱਥੇ ਕੋਈ ਇਸ ਤਰ੍ਹਾਂ ਨਹੀਂ ਕਿਹਾ ਜਾਂ ਕੋਈ ਇੱਕ ਬੰਦਾ ਕ੍ਰੈਡਿਟ ਲੈ ਰਿਹਾ
0: ਜੀ
1: ਸਾਰੇ ਲੈ ਰਹੇ ਜਿਵੇਂ ਜਿਹੜੇ ਅਸੀਂ ਹੁਣ ਵੱਡੇ ਹੁਣ ਜਿਹੜੀਆਂ ਡੋਨੇਸ਼ਨ ਦਾ
0: ਜੀ
1: ਆਈਆਂ ਉਹ ਪੜੀਆਂ ਤੇ ਤੁਸੀਂ ਦੱਸਿਆ ਕਿ ਉਹਦੇ ਵਿੱਚ ਜਿਹੜੇ ਸਵੇਰ ਤੋਂ ਇੱਥੇ ਕੰਮ ਕਰ ਰਹੇ ਨੇ ਵਾਲੰਟੀਅਰ ਬੈਠੇ ਹੋਏ ਨੇ ਇੱਕ ਪਾਸੇ ਆਹ ਕੰਟਰੀਬਿਊਸ਼ਨ ਦੂਸਰੇ ਪਾਸੇ ਪਰਸਨਲ ਕੰਟਰੀਬਿਊਸ਼ਨ ਵਾਲੰਟੀਅਰਿਜ਼ਮ ਦਾ
0: ਬਿਲਕੁਲ
1: ਇਹ ਅਨਮੈਚਡ ਆਇਆ
0: ਬਿਲਕੁਲ
1: ਇਹਨੂੰ ਮੈਚ ਨਹੀਂ ਕੀਤਾ ਜਾ ਸਕਦਾ
0: ਨਹੀਂ ਕੀਤਾ ਜਾ ਸਕਦਾ ਜੀ ਪਰ ਸਭ ਤੋਂ ਵੱਡੀ ਗੱਲ ਇਦਾਂ ਦੇ ਜਿਹੜੇ ਵੱਡੇ ਪ੍ਰੋਜੈਕਟ ਹੈ ਜੀ ਉਹਨਾਂ ਵਿੱਚ ਇਹ ਹੁੰਦਾ ਕਿ ਜਿਹੜੀ ਡਿਸੀਜਨ ਮੇਕਿੰਗ ਟੀਮ ਹੈ ਨਾ ਜੇ ਉਹਨਾਂ ਦੀ ਨੀਅਤ ਸਾਫ਼ ਹੋਵੇ ਤੇ ਨੇਕ ਨੀਅਤ ਹੋਵੇ ਨਾ ਤਾਂ ਫਿਰ ਕੁਦਰਤੀ ਹੈ ਕਿ ਬਾਕੀ ਵਾਹਿਗੁਰੂ ਦਾ ਆਸਰਾ ਤਾਂ ਹੁੰਦਾ ਹੀ ਹੁੰਦਾ ਤੇ ਪ੍ਰੋਜੈਕਟ ਜਿਹੜੇ ਉਹ ਸਿਰੇ ਚੜ੍ਹਦੇ ਚੜ੍ਹਦੇ ਜਿਸ ਤਰ੍ਹਾਂ ਇਹ ਚੜਿਆ ਹੋਇਆ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਅਗਲਾ ਪ੍ਰੋਜੈਕਟ ਹੈ ਇਹਨਾਂ ਦਾ ਕਿਉਂਕਿ ਦੇਖੋ ਜਦੋਂ ਮੈਂ ਦੇਖਦਾ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਦੋਂ ਇਹਨਾਂ ਦੀ ਸ਼ੁਰੂਆਤ ਕੀਤੀ ਹੈ ਗੋਬਿੰਦ ਸਰਵ ਸਕੂਲ ਹੈ ਵੈਸਟ ਬਿੰਡ LRT ਦੇ ਸਾਹਮਣੇ ਜਿਹੜੀ ਬਿਲਡਿੰਗ ਹੈ ਉਹ ਬਿਲਡਿੰਗ ਦੇ ਵਿੱਚੋਂ ਇਹਨਾਂ ਨੇ ਇੱਕ ਪਾਰਟ ਲਿਆ ਸੀ ਪਹਿਲਾਂ ਜਿੱਥੇ ਸੈਕੰਡ ਫਲੋਰ ਤੇ ਸਕੂਲ ਗੁਰੂ ਘਰ ਸੀਗਾ ਤੇ ਮੇਨ ਫਲੋਰ ਤੇ ਸਕੂਲ ਤੇ ਨਾਲ ਕਿਚਨ ਸੀਗੀ ਜਿਹੜੀ ਲੰਗਰ ਹਾਲ ਸੀਗਾ ਉਹ ਫਿਰ ਸਾਰੀ ਬਿਲਡਿੰਗ ਖਰੀਦੀ ਹੁਣ ਉੱਥੇ ਸਕੂਲ ਜਿਹੜਾ ਚੱਲ ਰਿਹਾ ਹੈ ਮੈਨੂੰ ਦੱਸਿਆ ਇਹਨਾਂ ਪ੍ਰਬੰਧਕਾਂ ਨੇ ਕਹਿੰਦੇ ਦੋ ਕਲਾਸਾਂ ਨੇ ਉੱਥੇ ਸਿਰਫ ਕਿਉਂਕਿ ਬੱਚੇ ਇੰਨੇ ਜ਼ਿਆਦਾ ਹੋ ਗਏ ਇੱਕ ਕਲਾਸ ਦੇ ਕਈ ਸੈਕਸ਼ਨ ਬਣਾਉਣੇ ਪਏ
1: ਬਿਲਕੁਲ
0: ਉਹ ਸੈਕਸ਼ਨ ਬਣਾਉਣ ਕਰਕੇ ਹੁਣ ਸਿਰਫ ਦੋ ਕਲਾਸਾਂ ਸਕੂਲ ਉੱਥੇ ਚੱਲ ਰਿਹਾ ਤੇ ਤੀਜੀ ਤੋਂ ਲੈ ਕੇ ਗ੍ਰੇਡ 12 ਤੱਕ ਇੱਥੇ ਚੱਲ ਰਿਹਾ ਸੋ ਇੱਥੇ ਹੁਣ ਤੀਜੀ ਤੋਂ ਲੈ ਕੇ ਜਿਹੜਾ ਗ੍ਰੇਡ 12 ਤੱਕ ਵੀ 450 ਬੱਚਾ ਦੱਸਦੇ ਨੇ ਕਿ ਉਹ ਵੇਟਿੰਗ ਲਿਸਟ ਦੇ ਵਿੱਚ ਹੈ ਜਿਹਦੇ ਕਰਕੇ ਹੁਣ ਇੱਥੇ ਅਕੋਮੋਡੇਟ ਹੋਰ ਕੀਤਾ ਨਹੀਂ ਜਾ ਸਕਦਾ

0: ਸਟੋਨੀ ਡਰਾਈਵਾਲ ਦੀ ਗੱਲ ਕੀਤੀ ਹੈ, ਨਵਕਰਨ ਸਿੰਘ ਹੁਣ ਇਹ ਡਰਾਈਵਾਲ ਦਾ ਕੰਮ ਕਰਦੇ ਨੇ। ਕਰਨ ਸ਼ਰਮਾ ਜੀ ਲਾਅ ਆਫਿਸ ਹੈ ਇਹਨਾਂ ਦਾ, ਆਰ ਐਮ ਆਈ ਐਲ ਐਲ ਪੀ, ਤੇ ਦੂਸਰੇ ਸੁਖਵੀਰ ਸਿੰਘ ਗਿੱਲ, ਉਹ ਵੀ ਸ਼ਾਨ ਡਰਾਈਵਾਲ ਵਾਲੇ ਨੇ, ਤੇ ਜਿਹੜੇ ਖੁਸ਼ਕਰਨ ਸਿੰਘ ਬਰਾੜ ਨੇ ਉਹਨਾਂ ਦਾ ਹੀਟਿੰਗ ਦਾ ਜਿਹੜਾ ਐਚ ਵੈਕ ਛੱਤਾਂ ਦੇ ਉੱਤੇ ਲੱਗਦਾ ਆਪਣੇ ਮਾਡਰਨ ਐਚ ਵੈਕ ਹੀਟਿੰਗ ਸਿਸਟਮ ਏਅਰ ਕੰਡੀਸ਼ਨਿੰਗ ਦਾ ਉਹ ਕੰਮ ਹੈ, ਤੇ ਬਲਜੀਤ ਮੱਲੀ ਹੁਣੀ ਜਿਹੜੇ ਹੈ ਨੈਕਸਸ ਫਲੋਰਿੰਗ ਵਾਲੇ ਨੇ, ਤੇ ਨਾਲ ਅਮਨਦੀਪ ਸਿੰਘ ਝੱਜ ਜਿਹੜੇ ਹੈਗੇ ਨੇ ਬਲੂ ਔਰਬਿਟ ਇਲੈਕਟ੍ਰੀਕਲ ਐਲ ਟੀ ਡੀ, ਇਹਦਾ ਮਤਲਬ ਹੈ ਇਹ ਬਿਜਲੀ ਦਾ ਕੰਮ ਕਰਦੇ ਨੇ ਜੇ ਤੁਹਾਨੂੰ ਕਿਤੇ ਜ਼ਰੂਰਤ ਇਹਨਾਂ ਬਿਜਨਸ ਦੀ ਹੋਵੇ। ਤੇ ਕਮਾਹੀ ਪ੍ਰਿੰਟਿੰਗ ਵਾਲੇ ਜਿਹੜੇ ਸੁਖਵੀਰ ਸਿੰਘ ਹੁਣੀ ਹੈ, ਇਹ ਸਾਰੇ ਬਿਜਨਸ ਨੇ ਜਿਹੜੇ ਸਪੋਰਟ ਕਰ ਰਹੇ ਨੇ, ਤੇ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਇਹਨਾਂ ਬਿਜਨਸ ਦੀ ਸਪੋਰਟ ਕਰੀਏ ਜਦੋਂ ਇਹ ਕਮਿਊਨਿਟੀ ਦੇ ਪ੍ਰੋਜੈਕਟਾਂ ਦੀ ਸਪੋਰਟ ਕਰ ਰਹੇ ਨੇ। ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਪਰਿਵਾਰਾਂ ਦਾ, ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਸਾਡੇ ਕੋਲੇ ਬ੍ਰਹਮ ਲੁੱਡੂ ਜੀ ਵੀ ਪਹੁੰਚ ਗਏ ਨੇ, ਬ੍ਰਹਮ ਪ੍ਰਕਾਸ਼ ਜੀ ਲੁੱਡੂ ਲੈਥ ਬ੍ਰਿਜ ਤੋਂ ਆਏ ਨੇ ਮੀਂਹ ਦੇ ਵਿੱਚ ਮੈਨੂੰ ਲੱਗਦਾ, ਤੇ ਸਤਨਾਮ ਸ਼ੇਰਗਿੱਲ ਹੁਣੇ ਵੀ ਆ ਗਏ ਨੇ, ਉਹਨਾਂ ਦਾ ਵੀ ਜੀ ਆਇਆਂ ਕਰਦੇ, ਉਹਨਾਂ ਨੂੰ ਧੰਨਵਾਦ ਹੈ ਉਹਨਾਂ ਦਾ। ਤੇ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਮੀਡੀਆ ਥਾਂ ਦੀਆਂ ਕਰ ਰਹੇ ਹਾਂ ਅਸੀਂ, ਸਵੇਰੇ 10 ਵਜੇ ਦੇ ਲੱਗੇ ਹੋਏ ਹਾਂ ਜੀ ਅਸੀਂ ਇੱਥੋਂ ਸਾਰੇ ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਜਾਂ ਬੌਬੀ ਡੋਡ ਹੁਣਾਂ ਦਾ ਚੈਨਲ ਹੈਗਾ, ਰਿਲੀਜੀਅਸ ਚੈਨਲ ਹੈ ਪੰਜਾਬੀ ਤੇ 94.7 FM 1 ਵਜੇ ਸ਼ੁਰੂ ਹੋ ਗਿਆ ਸੀਗਾ, ਤੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਜੇ ਹਾਲੇ ਤੱਕ ਜੇ ਤੁਸੀਂ ਹੁਣੇ ਹੁਣੇ ਰੇਡੀਓ ਔਨ ਕੀਤਾ ਤਾਂ ਤੁਸੀਂ ਫੋਨ ਵੀ ਕਰ ਸਕਦੇ ਹੋ 403-474-4542-4744-4522, ਤੇ ਜਾਂ ਫਿਰ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ ਗੋਬਿੰਦ ਮਾਰਗ 22@gmail.com ਤੇ ਈ ਟ੍ਰਾਂਸਫਰ ਵੀ ਕਰ ਸਕਦੇ ਹੋ। ਤੇ ਬ੍ਰਹਮ ਪ੍ਰਕਾਸ਼ ਜੀ ਪਹੁੰਚ ਗਏ ਸਾਡੇ ਕੋਲੇ, ਤੁਹਾਡਾ ਜੀ ਆਇਆਂ ਜੀ, ਲੋਕ ਸੱਤ ਪ੍ਰੋਗਰਾਮ ਤਾਂ ਮੈਂ ਨਹੀਂ ਕਹੂੰਗਾ ਭਾਵੇਂ ਪ੍ਰੋਗਰਾਮ ਚੱਲ ਰਿਹਾ ਹੈ, ਪਰ ਮੀਡੀਆ ਥੋਨ ਦੇ ਵਿੱਚ ਜਿਹੜਾ ਕਿ ਅਸੀਂ ਸਵੇਰ ਤੋਂ 10 ਵਜੇ ਤੋਂ ਕਰ ਰਹੇ ਹਾਂ, ਤੁਹਾਡਾ ਜੀ ਆਇਆਂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
0: ਵਾਹਿਗੁਰੂ ਜੀ ਕੀ ਫਤਿਹ ਜੀ।
1: ਸੋ ਥੈਂਕ ਯੂ ਜੈਨ ਸਾਹਿਬ, ਥੈਂਕ ਯੂ,
0: ਬਹੁਤ ਧੰਨਵਾਦ ਰੁੜ ਸਾਹਿਬ,
1: ਔਰ
0: ਥੋੜ੍ਹਾ ਜਿਹਾ ਉੱਚੀ ਬੋਲੋ, ਚਾਹ ਪਲਾਈਏ,
1: ਹੋ ਜਾਣਾ ਕੋਈ ਨਹੀਂ, ਹੌਲੀ ਗਰਮ ਹੋ ਜਾਣਾ ਕੋਈ ਨਹੀਂ। ਸੋ ਮੇਰੇ ਖਿਆਲ ਸਾਰੀ ਸਵੇਰ ਤੋਂ ਤੁਸੀਂ ਲੱਗੇ ਹੋ ਬੇਨਤੀ ਕਰਨ ਸਾਰੀ ਸੰਗਤ ਨੂੰ, ਕੀ ਕਹਿੰਦੇ ਗਿਆਨ ਅੰਜਨ ਗੁਰ ਦੀਆ ਗਿਆਨ ਅੰਦੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਸੋ ਸਾਡੀ ਕੈਲਗਰੀ ਦੀ ਜਿੰਨੀ ਵੀ ਸੰਗਤ ਆ, ਜਿੰਨੀ ਵੀ ਸਾਡੇ ਕੈਲਗਰੀ ਨਿਵਾਸੀ, ਮੈਂ ਤਾਂ ਪਿਛਲੇ 1991 ਤੋਂ ਜਾਣਦਾ ਕਿ ਬਹੁਤ ਸਾਰੇ ਜਿੰਨੇ ਵੀ ਆਪਣੇ ਸਾਰੇ ਹੈਗੇ ਆ ਕਮਿਊਨਿਟੀ ਵਾਸੀ, ਪੰਜਾਬੀ, ਸਿੱਖ, ਜਿੰਨੀ ਵੀ ਹਿੰਦੁਸਤਾਨੀ, ਵੱਧ ਤੋਂ ਵੱਧ ਹਮੇਸ਼ਾ ਹੀ ਉਹ ਸੇਵਾ 'ਚ ਦਾਨ ਪੁੰਨ 'ਚ ਹਿੱਸਾ ਪਾਉਂਦੇ ਆ ਰਹੇ ਆ, ਔਰ ਹੁਣ ਵੀ ਜਿੱਦਾਂ ਤੁਸੀਂ ਸਵੇਰੇ ਦੱਸਦੇ ਆ ਰਹੇ ਹਾਂ, ਅਸੀਂ ਪ੍ਰੋਗਰਾਮ ਤੁਹਾਡਾ ਸੁਣਿਆ, ਤੁਸੀਂ ਮੀਡੀਆ 'ਤੇ ਵੀ ਅਸੀਂ ਤੁਹਾਡੇ ਸੋਸ਼ਲ ਮੀਡੀਆ ਦੇਖਦੇ ਰਹੇ ਹਾਂ ਕਿ ਜਿਵੇਂ ਕਿ 5 ਏਕੜ ਦੀ ਗੱਲ ਕਰਦੇ ਆ ਜਿੱਥੇ ਸਕੂਲ ਬਣਨਾ, ਰੀਕ੍ਰੀਏਸ਼ਨ ਸੈਂਟਰ ਮੈਂ ਤਾਂ ਕਹੂੰਗਾ, ਬਲਕਿ ਜਿਹਦੇ 'ਚ ਸਕੂਲ ਦੇ ਨਾਲ ਨਾਲ ਲਾਇਬ੍ਰੇਰੀ ਬਣਨੀ ਆ, ਉਹਦੇ ਨਾਲ ਨਾਲ ਕਮਿਊਨਿਟੀ ਸੈਂਟਰ ਵੀ ਹੋਊਗਾ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀ ਦੇ ਸੇਵਾਵਾਂ ਜਿਹੜੀਆਂ ਉੱਥੇ ਪ੍ਰਦਾਨ ਕਰਨੀਆਂ। ਸੋ ਸਾਰੇ ਜਿੱਥੇ ਕਿਤੇ ਵੀ ਤੁਹਾਡੀ ਸਾਡੀ ਸਾਰਿਆਂ ਦੀ ਆਵਾਜ਼ ਪਹੁੰਚਦੀ ਆ, ਵੱਧ ਤੋਂ ਵੱਧ ਆ ਕੇ ਗੁਰੂ ਘਰ ਵਿੱਚ ਦਾਨ ਪੁੰਨ ਕਰੋ ਜੀ, ਤਾਂ ਕਿ ਆਪਾਂ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਆ, ਸਾਡੇ ਬੱਚੇ, ਉਹ ਸਕੂਲ ਵਿੱਚ ਜਿੱਥੇ ਆਪਾਂ ਆਪਣੇ ਧਾਰਮਿਕ ਸਮਾਜਿਕ ਪ੍ਰੋਗਰਾਮ ਕਰਨੇ ਆ, ਆਪਣੇ ਲਈ ਹੋਰ ਸਹੂਲਤਾਂ ਪ੍ਰਦਾਨ ਹੋ ਸਕਣ ਔਰ ਅਸੀਂ ਉਹ ਸਹੂਲਤਾਂ ਦਾ ਹੋਰ ਆਨੰਦ ਲੈ ਸਕੀਏ।
0: ਜੀ ਬ੍ਰਹਮ ਪ੍ਰਕਾਸ਼ ਲੁੱਡੂ ਜੀ ਸਾਡੇ 'ਚ ਆਏ ਨੇ ਅਤੇ ਇਹਨਾਂ ਨੇ ਬੜਾ ਸੋਹਣਾ ਮੈਸੇਜ ਦਿੱਤਾ ਅਤੇ ਅਸੀਂ ਮੈਸੇਜ ਆਪਣਾ ਵਾਰ ਵਾਰ ਰਿਪੀਟ ਕਰ ਰਹੇ ਹਾਂ, ਵੱਖਰੇ ਵੱਖਰੇ ਮੀਡੀਆ ਚੈਨਲ ਦੇ ਥਰੂ ਜਿਹੜੀ ਆਵਾਜ਼ ਸਾਡੀ ਪਹੁੰਚ ਰਹੀ ਹੈ ਜੀ। ਅਸੀਂ ਵੈਸੇ 8 ਵਜੇ ਤੱਕ ਇੱਥੇ ਬੈਠੇ ਹਾਂ, ਪਰ ਤੁਸੀਂ ਅੱਜ ਡੋਨੇਸ਼ਨ ਆਓ ਦੇਣ ਤਾਂ ਜ਼ਿਆਦਾ ਵਧੀਆ ਗੱਲ ਹੈ ਕਿ ਅਸੀਂ ਨਾਲੋਂ ਨਾਲ ਅਨਾਊਂਸ ਕਰਦੇ ਜਾਵਾਂਗੇ। ਤੁਸੀਂ ਕਿਸੇ ਵੀ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਬਕਾਇਦਾ ਤੁਹਾਨੂੰ ਉਸੇ ਵੇਲੇ ਰਸੀਦ ਕੱਟ ਕੇ ਦਿੱਤੀ ਜਾਵੇਗੀ, ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜੀ ਪੇਮੈਂਟ ਕਰ ਸਕਦੇ ਹੋ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਚੈੱਕ ਦੇ ਦਿਓ, ਕੈਸ਼ ਦੇ ਦਿਓ, ਔਰ ਜੇ ਤੁਸੀਂ ਇੰਸਟਾਲਮੈਂਟ ਦੇ ਜ਼ਰੀਏ ਦੇਣਾ ਚਾਹੁੰਦੇ ਹੋ ਉਹ ਵੀ ਜਿਹੜੀ ਆਪਸ਼ਨ ਇੱਥੇ ਹੈਗੀ ਹੈ ਜੀ। ਗੋਬਿੰਦ ਮਾਰਕ 22@gmail.com, GOBIND MARG22@gmail.com ਜਾਂ 403-474-4522, 403-474-4522 ਇਹ ਫੋਨ ਨੰਬਰ ਹੈ ਜੀ ਇੱਥੇ ਦਾ। ਵਾਰ ਵਾਰ ਅਸੀਂ ਡਿਸਕ੍ਰਾਈਬ ਕਰ ਰਹੇ ਹਾਂ ਕਿ ਕਿਹੋ ਜਿਹਾ ਕੰਮ ਹੈ ਇੱਥੇ। ਜੇ ਜਿੰਨੇ ਸਾਡੀ ਆਵਾਜ਼ ਸੁਣ ਰਹੇ ਨੇ ਜਾਂ ਸਾਨੂੰ ਦੇਖ ਰਹੇ ਨੇ, ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ, ਹੋ ਸਕਦਾ ਸਾਡੇ ਵਿੱਚੋਂ ਕੋਈ ਇਹੋ ਜਿਹਾ ਵੀ ਹੁਣ ਜਿੰਨੇ ਨੇ ਅਜੇ ਤੱਕ ਇਹ ਸਾਰਾ ਸਿਸਟਮ ਇੱਥੇ ਦਾ ਜੋ ਗੋਬਿੰਦ ਸਰਵਰ ਸਕੂਲ ਦਾ ਹੈ ਜੀ ਉਹ ਦੇਖਿਆ ਨਾ ਹੋਏ, ਕੈਲਗਰੀ ਦੇ ਵਿੱਚ ਰਹਿੰਦੇ ਹੋਏ ਵੀ ਜੇ ਤੁਸੀਂ ਬਾਹਰਲੇ ਸ਼ਹਿਰਾਂ ਤੋਂ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਇਹ ਦੇਖ ਰਹੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ, ਇੱਥੇ ਆਉਂਦੇ ਹੋ ਅਤੇ ਤੁਸੀਂ ਦੇਖੋ, ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ, ਕਿੰਨੇ ਵੱਡੇ ਸਿਸਟਮ ਨੂੰ ਬਹੁਤ ਸੋਹਣੇ ਤਰੀਕੇ ਨਾਲ ਵੋਲੰਟੀਅਰਸ

0: ਦੁਆਰਾ ਤੇ ਹੋਰਨਾਂ ਲੋਕਾਂ ਦੁਆਰਾ ਚਲਾਇਆ ਜਾ ਰਿਹਾ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਤੇ ਮੈਂ ਇੱਕ ਦੇਖ ਰਿਹਾ ਸੀ ਕਿ ਨਾਰਥ ਅਫਰੀਕਾ ਦੇ ਵਿੱਚ ਕਾਫੀ ਸਾਰੇ ਸੰਸਥਾ ਦੇ ਗੁਰੂ ਘਰ ਵੀ ਨੇ ਸਕੂਲ ਵੀ ਨੇ ਤੇ ਮੈਂ ਅਜੇ ਤੱਕ ਇੰਨੇ ਵੱਡੇ ਲੈਵਲ ਦਾ ਪ੍ਰੋਜੈਕਟ ਹੋਰ ਮੈਂ ਨਹੀਂ ਦੇਖਿਆ ਕਿਤੇ ਮੈਂ ਅਮਰੀਕਾ 'ਚ ਵੀ ਦੇਖੇ ਨੇ ਇਹਨਾਂ ਦੇ ਪਰ ਇੰਨੇ ਵੱਡੇ ਲੈਵਲ ਦਾ ਮੈਂ ਨਾਰਥ ਅਮਰੀਕਾ 'ਚ ਮੈਂ ਨਹੀਂ ਦੇਖਿਆ ਜੇ ਹੋ ਸਕਦਾ ਹੋਵੇ ਮੈਂ ਗਲਤ ਹੋਵਾਂ ਜੀ ਕਿਤੇ
1: ਨਹੀਂ ਬਿਲਕੁਲ ਸਹੀ ਗੱਲ ਹੈ ਜੀ ਮੈਂ ਆਪ ਟੋਰਾਂਟੋ ਦੇ ਵਿੱਚ ਵੀ 8-9 ਸਾਲ ਲਾਏ ਆ ਤੇ ਚਲੋ BC ਇੱਧਰ ਵੀ ਵਿਜ਼ਿਟ ਕਰਦੇ ਰਹਿੰਦੇ ਹਾਂ ਇੰਨੀ ਵੱਡੀ ਤੇ ਵਧੀਆ ਤਰੀਕੇ ਨਾਲ ਜਿਹੜੀ ਸੋਹਣੀ ਬਿਲਡਿੰਗ ਬਣਾਈ ਗਈ ਹੈ ਨਹੀਂ ਦੇਖੀ ਕਦੇ ਮੇਰਾ ਖਿਆਲ ਹੈ ਇਹ ਕਾਫੀ ਵੱਡਾ ਪ੍ਰੋਜੈਕਟ ਹੈ ਔਰ ਬਹੁਤ ਵਧੀਆ ਪ੍ਰੋਜੈਕਟ ਹੈਗਾ ਇਹ ਮੇਰੇ ਖਿਆਲ ਸ਼ਾਇਦ ਇਕਲੌਤਾ ਪ੍ਰੋਜੈਕਟ ਹੀ ਹੋਵੇ ਐਡਾ ਵੱਡਾ
0: ਮੈਂ ਇਹ ਵੀ ਗੱਲ ਹੈ ਜੀ ਕਿ ਜਦੋਂ ਅਸੀਂ ਇਸ ਤਰ੍ਹਾਂ ਦਾ ਪ੍ਰੋਜੈਕਟ ਇਸ ਲੈਵਲ ਦਾ ਚਲਾਉਣਾ ਹੋਵੇ ਨਾ
2: The time is 6 p.m. You are listening to Fairchild Radio CHKF FM 94.7, a multicultural radio station in Calgary.

0: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ, ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ।
2: ਦੋਸਤੋ, ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖ਼ਬਰਾਂ। ਸਟੂਡੀਓ ਦਾ ਨੰਬਰ 403-717-1947।
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: ਕਹਿੰਦੇ ਵੀ ਅੱਛਾ ਕੀ ਕਰਨਾ ਤੁਸੀਂ, ਕਹਿੰਦੇ ਜਿੱਦਾਂ ਲੜਕੀਆਂ ਦਾ ਕਾਲਜ ਦੇ ਦੱਸਣ ਦਾ ਕਈ ਕੁਛ ਦੱਸਿਆ। ਅੱਛਾ, ਕਹਿੰਦੇ ਸੋਚ ਸੋਚ ਕੇ ਉਹ ਜਿਹੜਾ ਅਧੂਰੇ ਜਿਹਾ ਮਨ ਨਾਲ ਐਕਸਪਲੇਨ ਕਰੀ ਆ, ਕਹਿੰਦੇ ਜੀ ਵੀ ਸਕੂਲ ਬੱਸ ਵੀ ਲੈਣੀ ਆ। ਅੱਛਾ, ਕਹਿੰਦੇ ਕਿੰਨੇ ਕੁ ਦੀ ਆ ਜਾਂਦੀ ਆ? ਉਹ ਹਿਸਾਬ ਸੂਬ ਜਿਹਾ ਲੱਗਦਾ ਸੀ। ਕਹਿੰਦੇ ਅੱਛਾ ਵੀ ਇੱਕ ਬੱਸ ਮੈਂ ਦੇ ਦਿੰਦਾ ਜੀ ਤੁਹਾਨੂੰ।
5: ਅੱਛਾ ਜੀ,
4: ਉਹ ਨਵੀਂ ਬੱਸ ਜੀ ਵੱਡੀ, ਉਹਨਾਂ ਨੇ ਬੱਸ ਹਾਂਜੀ 52 ਸੀਟ ਵਾਲੀ ਲੈ ਕੇ ਦਿੱਤੀ। ਫਿਰ ਵੀ ਉਹਨਾਂ ਨੂੰ ਜਦੋਂ ਲੋੜ ਪੈਣੀ ਉਹਨਾਂ ਨੂੰ ਮਜ਼ਾਕ ਵੀ ਕਰਨਾ, ਉਹਨੇ ਫਿਰ ਮੈਂ ਦੇਣੀ ਤੇ ਉਹਨੇ ਨਾਂ ਨਾ ਲਿਖਵਾਉਣਾ ਜੀ ਕਿਤੇ, ਨਾ ਕਹਿਣਾ ਮੇਰਾ ਦੱਸਿਓ ਕਿਤੇ। ਅੱਜ ਤੱਕ ਕਿਸੇ ਨੂੰ ਪਤਾ ਨੀ ਵੀ ਟੋਟਲ ਉਹਨਾਂ ਨੇ ਕਿੰਨਾ ਦਿੱਤਾ। ਤੇ ਹੁਣ ਵੀ ਤੁਸੀਂ ਕਿਤੇ ਜਾਓ ਤੇ ਮੈਂ ਦੱਸ ਸਕਦਾ, ਜਿਹੜੇ ਵਿਅਕਤੀਗਤ ਤੌਰ ਤੇ ਮੈਨੂੰ ਜਾਣਦੇ ਨੇ ਮੈਂ ਦਿਖਾ ਦਿਆਂਗਾ। ਜਦੋਂ ਕਾਲਜ ਦਾ ਇਸ ਤਰ੍ਹਾਂ ਜਿਵੇਂ ਸਾਹਮਣੇ ਐਂਟਰੀ ਹੈ ਨਾ ਜੀ,
5: ਜੀ ਜੀ
4: ਬਿਲਕੁਲ ਸਾਹਮਣੇ ਫਰਸ਼ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੈ, ਥੱਲੇ ਸਾਰੇ ਲੋਕ ਨੇ ਉੱਥੇ ਆਉਂਦੇ ਨੇ, ਕਹਿੰਦੇ ਮੇਰੇ ਇੱਥੇ ਲਿਖਦੇ ਹੋਏ ਲਿਖਣਾ, ਫਰਸ਼ ਦੇ ਵਿੱਚ ਉੱਕਰਿਆ
5: ਜੀ।
4: ਸੋ ਇਸ ਤਰ੍ਹਾਂ ਦੇ ਵੀ ਸਾਡਾ
5: ਗੱਲ ਹੈ ਨਾ, ਜਿਵੇਂ ਕਹਿੰਦੇ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਜਿਹੜਾ ਹੁੰਦਾ ਉਹ ਕਹਿੰਦਾ ਮੇਰਾ ਠੀਕ ਹੈ, ਨਾ ਇੱਥੇ ਲਿਖਦੇ।
4: ਸਾਰੀ ਜ਼ਿੰਦਗੀ ਛੋਟੇ ਜਿਹੇ ਮਕਾਨ ਵਿੱਚ ਰਹੇ, ਬੜੀ ਮਿਹਨਤ ਕੀਤੀ, ਬੜਾ ਸਭ ਕੁਛ ਕੀਤਾ ਤੇ ਸੈਟਿਸਫੈਕਸ਼ਨ ਲੈਵਲ ਇੰਨਾ ਜ਼ਿਆਦਾ ਜੀ। ਰਾਮ ਜੀ ਕੀ ਕਹਿਣਾ ਚਾਹੁੰਦੇ ਜੀ ਇਸ ਤਰ੍ਹਾਂ ਦੀ ਗੱਲ ਦੇ ਬਾਰੇ?
6: ਮੇਰਾ ਖਿਆਲ ਤੁਸੀਂ ਵਧੀਆ ਗੱਲਾਂ ਕਰੀ ਜਾਂਦੇ ਹੋ,
5: ਗੱਲ ਨੇੜੇ ਕਰ ਲਓ ਮਾਈਕ ਥੋੜਾ
6: ਜਿਹਾ। ਗੱਲ ਤੇ ਇਹੀ ਹੈ ਕਿ ਆਪਾਂ ਜਿਹੜਾ 5 ਏਕੜ ਦਾ ਗੁਰਦੁਆਰਾ ਸਾਹਿਬ ਨੇ ਇਹ ਨਵਾਂ ਖਰੀਦਿਆ, ਇਹਦੇ ਲਈ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਬਾਕੀ ਤੁਸੀਂ ਹੋਰ ਵੀ ਜਿਹੜੀ ਨੌਲੇਜ ਆ ਦੇਈ ਜਾਂਦੇ ਸੰਗਤਾਂ ਨੂੰ। ਸੋ ਮੇਰਾ ਖਿਆਲ ਹੈ ਵੀ ਵੱਧ ਤੋਂ ਵੱਧ ਆਪਾਂ ਨੂੰ ਇੱਥੇ ਆ ਕੇ ਸੇਵਾ ਕਰਨੀ ਚਾਹੀਦੀ ਹੈ, ਜਿੰਨੀ ਵੀ ਆਪਾਂ ਸੇਵਾ ਕਰ ਸਕਦੇ ਹਾਂ ਉਨਾ ਹੀ ਇਹ ਕਮੇਟੀ ਲਈ ਹੋਰ ਸੌਖਾ ਹੋ ਜਾਣਾ ਕਿ ਜਿਹੜੇ ਵੀ ਨੇ ਡਾਊਨ ਦੇਣਾ ਉਹ ਵੀ ਪੂਰਾ ਕੀਤਾ ਜਾ ਸਕਦਾ, ਅਤੇ ਜਿਹੜੇ ਗਾਂ ਦੇ ਜਿਹੜੇ ਪ੍ਰੋਜੈਕਟ ਨਹੀਂ ਇਨ ਫੋਰਕਾਸਟ ਜਿੱਦਾਂ ਕਹਿ ਲਈਏ ਕਿ ਆਪਾਂ ਜਿਹੜੇ ਉਹਨੇ ਬਣਾਉਣੇ ਆ ਉਹਦੇ ਲਈ ਵੀ ਸੌਖਾ ਹੋ ਜਾਊਗਾ ਜੀ।
5: ਬਿਲਕੁਲ ਜੀ, ਸੰਗਤ ਕਦੇ ਵੀ ਆਪਣੇ ਵੱਲੋਂ ਕਮੀ ਨਹੀਂ ਛੱਡਦੀ। ਆਪਾਂ ਕਿੰਨੇ ਪ੍ਰੋਜੈਕਟ ਕੀਤੇ ਆ ਪਹਿਲਾਂ ਵੀ, ਬਹੁਤ ਦੇਰ ਤੋਂ ਬਹੁਤ ਸਾਰੇ ਰੇਡੀਓਥੋਨ ਕੀਤੇ ਆ, ਪਰ ਗੱਲ ਸਿਰਫ ਇੱਕੋ ਹੀ ਹੁੰਦੀ ਹੈ ਬਾਰ ਬਾਰ ਸੰਗਤ ਵੱਲੋਂ ਜਿਹੜੇ ਸਵਾਲ ਵੀ, ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਅਤੇ ਉਹ ਜੇ ਹੋਵੇ ਤਾਂ ਫਿਰ ਮੇਰਾ ਖਿਆਲ ਹੈ ਹੋਰ ਵੀ ਸੰਗਤ ਨੂੰ ਹੌਸਲਾ ਹੋ ਜਾਂਦਾ। ਬਾਕੀ ਜਿਹੜੀ ਡੋਨੇਸ਼ਨ ਕਰਨੀ ਹੈ ਇਹਦੀ ਜਿਹੜੀ ਰਿਸੀਟ ਹੈ ਉਹ ਟੈਕਸ ਡਿਡਕਟੇਬਲ ਹੋਊਗੀ, ਤੁਸੀਂ ਆਪਣੇ ਟੈਕਸ ਦੇ ਵਿੱਚ ਇਹ ਫਾਈਲ ਕਰ ਸਕਦੇ ਹੋ ਆਪਣੇ ਅਕਾਊਂਟੈਂਟ ਜਾਂ ਬੁੱਕ ਕੀਪਰ ਨੂੰ ਕਹਿ ਕੇ, ਕਿਉਂਕਿ ਗੁਰਦੁਆਰਾ ਸਾਹਿਬ ਦੇ ਕੋਲ ਚੈਰਿਟੀ ਨੰਬਰ ਹੁੰਦਾ।